ਸਵਗੁਰੂ ਪ੍ਰਸਾਦ ਸਿੰਘ ਜੀ ਇਹਨੀ ਸੇਵਾ ਪ੍ਰਵਾਨ ਕਰਨਾ ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਪਾਸੋਂ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਢਾਡੀ ਵਾਰਾਂ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ। ਸੰਗਤ ਲਈ ਜ਼ਰੂਰੀ ਬੇਨਤੀ ਹੈ ਕਿ ਆਉਣ ਵਾਲੇ ਐਤਵਾਰ ਨੂੰ 20 ਸਤੰਬਰ ਵਾਲੇ ਦਿਨ ਸਿੱਖ ਸੰਘਰਸ਼ ਦੇ ਮਹਾਨ ਸੂਰਬੀਰ ਯੋਧੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਦੀਪਾ ਹੇਰਾਂ, ਭਾਈ ਗੁਰਦੀਪ ਸਿੰਘ ਦੀਪਾ ਦੌਲਤਪੁਰ ਅਤੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਉਹਨਾਂ ਦੇ ਯਾਦ ਵਿੱਚ ਰੱਖੇ ਸਹਿਜ ਪਾਠਾਂ ਦੇ ਭੋਗ ਸਵੇਰੇ 9:25 'ਤੇ ਮੇਨ ਦਰਬਾਰ ਹਾਲ ਵਿੱਚ ਪਾਏ ਜਾਣਗੇ। ਉਪਰੰਤ ਸਾਰਾ ਦਿਨ ਦੀਵਾਨ ਸਜਣਗੇ। ਆਪ ਸਾਰੀ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਸ਼ਹੀਦਾਂ ਦੀ ਨੂੰ ਸ਼ਰਧਾਂਜਲੀ ਭੇਂਟ ਕਰਨੀ। ਸੋ ਆਓ ਹੁਣ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਆਪ ਜੀ ਨੂੰ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: Thank you.

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ ਸਤਿਗੁਰੂ ਸਾਹਿਬ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਕਰੋ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਗੁਰੂ ਪਿਆਰੀ ਸੰਗਤ ਆਈ ਹੈ ਸ਼ਾਮਾਂ ਦੇ ਦੀਵਾਨ ਸਜੇ ਔਰ ਸਜੇ ਹੋਏ ਦੀਵਾਨਾਂ ਦੇ ਵਿੱਚ ਢਾਡੀ ਜਥਾ ਕੋਈ ਇਤਿਹਾਸਕ ਗੱਲ ਤੁਹਾਡੇ ਨਾਲ ਸਾਂਝੀ ਕਰੇ ਸਭ ਤੋਂ ਪਹਿਲਾਂ ਅੱਜ ਗੁਰੂ ਪਿਆਰਿਓ ਜਿੰਨੇ ਤੁਸੀਂ ਗੁਰੂ ਕੇ ਪਿਆਰ ਵਾਲੀ ਮੇਰੀਆਂ ਸਤਿਕਾਰਯੋਗ ਭੈਣਾਂ ਵੀਰ ਬੈਠੇ ਹੋ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਅੱਜ ਦੇ ਮਹਾਨ ਆਗਮਨ ਪੁਰਬ ਮਹਾਨ ਗੁਰੂ ਪਿਆਰਿਓ ਅੱਜ ਦਾ ਜਿਹੜਾ ਪਾਵਨ ਪਵਿੱਤਰ ਦਿਹਾੜਾ ਹੈ ਨਾ ਵਿਆਹ ਦਿਹਾੜਾ ਵਿਆਹ ਪੁਰਬ ਅੱਜ ਵਿਆਹ ਦੇ ਪੁਰਬ ਦੇ ਉੱਤੇ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਸਾਡੀ ਕੌਮ ਦੇ ਅੰਦਰ ਇਹ ਖੁਸ਼ੀਆਂ ਹੈ ਚਾਹ ਹੋਣਾ ਚਾਹੀਦਾ ਹੈ ਸਾਡੇ ਸਿਰਜਣਹਾਰ ਧੰਨ ਗੁਰੂ ਨਾਨਕ ਮਹਾਰਾਜ ਉਹਨਾਂ ਨੇ ਆਪਣੇ ਗ੍ਰਹਿਸਥ ਦੇ ਜੀਵਨ ਨੂੰ ਕਿਵੇਂ ਆਰੰਭ ਕੀਤਾ ਸੀ ਇਹ ਅਸੀਂ ਇੱਥੋਂ ਸੇਧ ਲੈਣੀ ਹੈ ਸਾਡਾ ਇਤਿਹਾਸ ਹੈ ਹੁਣ ਇਹ ਵਿਚਾਰਾਂ ਨੇ ਕਿ ਸ਼ਹਿਨਸ਼ਾਹ ਨੇ ਆਪਣੇ ਜੀਵਨ ਦੇ ਗ੍ਰਸਥ ਨੂੰ ਕਿਵੇਂ ਆਰੰਭ ਕੀਤਾ ਸੀ ਤੇ ਅਸੀਂ ਕੀ ਕਰਦੇ ਹਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਉਹ ਸ਼ਹਿਨਸ਼ਾਹ ਦਾ ਵਿਆਹ ਹੋਇਆ ਜਾਂ ਅੱਜ ਤੋਂ ਲੈ ਲਈਏ 80-85 ਸਾਲ ਦੇ ਬਜ਼ੁਰਗ ਹੈ ਨਾ ਆਪਾਂ ਉਹਨਾਂ ਦੇ ਵਿਆਹਾਂ ਦੇ ਨਾਲ ਅੱਜ ਦੇ ਜੇ ਕੰਪੈਰੀਜ਼ਨ ਕਰਕੇ ਦੇਖਣ ਦਾ ਯਤਨ ਕਰਾਂਗੇ ਨਾ ਤੇ ਅਸੀਂ ਬਹੁਤ ਘਾਟੇ 'ਚ ਗਏ ਬੜੇ ਘਾਟੇ 'ਚ ਗਏ ਬੜਾ ਇੰਨਾ ਘਾਟਾ ਖਾ ਲਿਆ ਨਾ ਉਹ ਗੱਲ ਵੱਖਰੀ ਹੈ ਵੀ ਰੰਗ ਬਿਰੰਗੇ ਰੁਮਾਲ ਜੇ ਬੰਨ ਕੇ ਆ ਗਏ ਰੰਗ ਬਿਰੰਗੀਆਂ ਪੱਗਾਂ ਬੰਨ ਲਈਆਂ ਭੈਣਾਂ ਨੇ ਟੌਰ ਕੱਢ ਲਿਆ ਵੀ ਦੇਖਣ ਨੂੰ ਵਾਹ ਵੀ ਵਾਹ ਕਿਆ ਬਾਤ ਹੈ ਬੜਾ ਵੱਡਾ ਵਿਆਹ ਨਹੀਂ ਸਤਸੰਗ ਜੀ ਘਾਟਾ ਹੈ ਹਰ ਜਗ੍ਹਾ ਦੇ ਉੱਤੇ ਅਸੀਂ ਘਾਟੇ 'ਚ ਗਏ ਹਾਂ ਸੋਹਣੇ ਸੋਹਣੇ ਰੁਮਾਲ ਬੰਨ ਕੇ ਸ਼ੇਰਵਾਨੀਆਂ ਪਾ ਕੇ ਤੇ ਲਹਿੰਗੇ ਪਾ ਕੇ ਜੇ ਅਸੀਂ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆ ਕੇ ਦੇਖੀਏ ਬੱਲੇ ਬੱਲੇ

ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਵਿਸ਼ਵਾਸ ਹੀ ਨਹੀਂ ਰਹਿ ਗਿਆ। ਹੁਣ ਅੱਜ ਸਾਡੇ ਕਿਤੇ ਧੀ ਪੁੱਤ ਦਾ ਵਿਆਹ ਹੋਣਾ ਹੋਵੇ, ਗੁਰੂ ਪਿਆਰਿਓ ਦਰ ਅਸਲ ਮੈਂ ਜਿਹੜੀ ਵਿਆਹ ਦੀ ਘਟਨਾ ਇਹਨਾਂ ਨਾ ਹਰੇਕ ਨੂੰ ਆਪਣੇ ਉੱਤੇ ਲਾਗੂ ਕਰਕੇ ਦੇਖਣ ਦਾ ਯਤਨ ਕਰੀਏ ਕਿ ਸਤਗੁਰਾਂ ਦੇ ਉਪਦੇਸ਼ ਕੀ ਸੀ, ਅਸੀਂ ਕਿੱਥੇ ਤੁਰੇ ਫਿਰਦੇ ਹਾਂ। ਬੜਾ ਸਾਦਗਾ ਸਾਦਗਾ ਵਿਆਹ ਹੋਇਆ ਸੀ, ਬੜਾ ਸਾਦਗੀ ਦੇ ਵਿੱਚ ਵਿਆਹ ਹੋਇਆ ਸੀ, ਔਰ ਸਾਡੇ ਬਜ਼ੁਰਗਾਂ ਦੇ ਵਿਆਹ ਹੁੰਦੇ ਹੀ ਸਾਦਗੀ ਦੇ ਵਿੱਚ ਸੀ। ਉਦੋਂ ਕਿਤੇ ਗਾਉਣ ਵਾਲੀਆਂ ਥੋੜ੍ਹੋ ਜਾਂਦੀਆਂ ਹੁੰਦੀਆਂ ਸੀ, ਉਦੋਂ ਕਿਤੇ ਬਾਬੇ ਸਾਡੇ ਉੱਪਰ ਦੀ ਰੁਪਈਏ ਥੋੜ੍ਹੋ ਸਿੜਦੇ ਹੁੰਦੇ ਗੇ ਗਾਉਣ ਵਾਲੀਆਂ ਦੇ। ਅੱਜ ਕਿਤੇ ਧਾਰਮਿਕ ਕੋਈ ਸਾਡੇ ਅਤੀ ਸਤਿਕਾਰਯੋਗ ਗ੍ਰੰਥੀ ਲੱਗੇ ਹੋਣ, ਗ੍ਰੰਥੀ ਸਿੰਘ ਨੂੰ ਕੋਈ ਗੁਰੂ ਪਿਆਰਿਓ ਰੁਪਈਆ ਦੇਣਾ ਹੋਵੇ ਨਾ, ਚਲੋ ਮੈਂ ਕਹਿੰਦਾ ਤੁਸੀਂ ਤਾਂ ਫੇਰ ਵੀ ਸ਼ਾਬਾਸ਼, ਤੁਸੀਂ ਆਪਣਾ ਯੋਗਦਾਨ ਪਾਉਂਦੇ ਹੋ। ਤੇ ਜੋ ਪੰਜਾਬ ਦੇ ਵਿੱਚ ਦੇਖਦੇ ਆ ਰਾਗੀ ਲੱਗੇ ਹੋਣ, ਢਾਡੀ ਲੱਗੇ ਹੋਣ, ਤੇ ਬੰਦਾ ਦਸਾਂ ਦਾ ਗਲਿਆ ਜਿਹਾ ਰੁਪਈਆ ਕੱਢਦਾ ਤੇ ਗਾਉਣ ਵਾਲੀ ਦੇ ਉੱਪਰ ਐਨ ਛਾਂ ਕਰ ਦਿੰਦਾ ਵੀ ਇੱਥੇ ਪਤਾ ਮੂਵੀ ਬਣਦੀ ਆ ਸਾਨੂੰ, ਢਾਡੀਆਂ ਦੀ ਉੱਥੇ ਕਿਹੜੀ ਗੱਲ ਆ, ਰਾਗੀਆਂ ਦੀ ਉੱਥੇ ਕਿਹੜੀ ਗੱਲ ਆ, ਗ੍ਰੰਥੀ ਦੀ ਉੱਥੇ ਕਿਹੜੀ ਗੱਲ ਆ, ਹੈ ਨਾ। ਇਹਨਾਂ ਦੇ ਵਿਚਾਰਿਆਂ ਦੇ ਨਿਆਣੇ ਏਦਾਂ ਹੀ ਪਲ ਪੁਲ ਜਾਣੇ ਹੁੰਦੇ ਆ। ਇਹ ਅੱਜ ਸਾਡੇ ਪੰਜਾਬ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਬੰਦਾ ਫਿਰ ਸਿਆਣਾ ਬਿਆਣਾ ਧੌਲਾ ਝਾਟਾ ਹੁੰਦਾ ਹੈ, ਉੱਪਰ ਦੀ ਗਾਉਣ ਵਾਲੀਆਂ ਦੇ ਸਟੇਜਾਂ ਦੇ ਉੱਤੇ ਦੀ ਚੜ ਚੜ ਕੇ ਰੁਪਈਏ ਵਾਰਦਾ। ਗੁਰੂ ਬਾਬੇ ਨਾਨਕ ਦਾ ਵਿਆਹ ਬੜਾ ਸਾਦਗੀ ਦੇ ਵਿੱਚ ਹੋਇਆ ਸੀ, ਔਰ ਸਤਸੰਗ ਜੀ ਕੋਈ ਦੇਖ ਦਿਖਾਈਆਂ ਨਹੀਂ ਵੱਡੀ ਗੱਲ। ਗੁਰੂ ਮਹਾਰਾਜ ਸਰਕਾਰੀ ਨੌਕਰੀ ਕਰਦੇ ਸਨ, ਔਰ ਦੌਲਤ ਖਾਨੇ ਦੇ ਉਸ ਮੋਦੀ ਖਾਨੇ ਦੇ ਅੰਦਰ ਦੌਲਤ ਖਾਨ ਲੋਧੀ ਦੇ ਵੱਡੇ ਅਫਸਰ ਸਨ। ਤੇ ਉਦੋਂ ਸਰਕਾਰੀ ਨੌਕਰੀ ਕਰਨ ਵਾਲੇ ਅੱਜ ਵੀ ਦੇਖਦੇ ਆ, ਸਰਕਾਰੀ ਬੰਦਾ ਨੌਕਰੀ ਕਰਦਾ ਹੋਵੇ ਉਹਨੂੰ ਕਿੱਥੇ ਨਾ ਕੁੜੀਆਂ ਪਸੰਦ ਆਉਂਦੀਆਂ ਨਾ ਕੁੜੀਆਂ ਨੂੰ ਮੁੰਡੇ ਪਸੰਦ ਆਉਂਦੇ, ਦੋਵੇਂ ਇੱਕੋ ਹੀ ਗੱਲਾਂ ਹੈ। ਜੇ ਆਪਾਂ ਕਹੀਏ ਵੀ ਮੁੰਡੇ ਬਹੁਤ ਆ, ਨਹੀਂ ਕੁੜੀਆਂ ਵੀ ਧੀਆਂ ਵੀ ਸਾਡੀਆਂ ਅੱਜ ਘੱਟ ਰਹੀਆਂ, ਉਹੋ ਹੀ ਧੀਆਂ ਆ ਨਾ ਜਿਹੜੀਆਂ ਸਾਡੀਆਂ ਧੀਆਂ ਕਦੀ ਆ ਚਿੱਟਿਆਂ ਦਾੜਿਆਂ ਵਾਲਿਆਂ ਸਰਦਾਰਾਂ ਦਾ ਮਾਣ ਕਰਦੀਆਂ ਹੁੰਦੀਆਂ ਸੀ, ਬਜ਼ੁਰਗਾਂ ਦਾ ਮਾਣ ਕਰਦੀਆਂ ਸੀ, ਤੇ ਅੱਜ ਧੀਆਂ ਸਾਨੂੰ ਕਹਿੰਦੀਆਂ ਵੀ ਪੱਗ ਵਾਲਾ ਸਾਨੂੰ ਮੁੰਡਾ ਹੀ ਪਸੰਦ ਨੇਗਾ। ਤੇ ਪਿਆਰਿਓ ਹੁਣ ਇਦੂ ਹੋਰ ਘਾਟੇ 'ਚ ਅਸੀਂ ਕੀ ਜਾਣਾ ਹੈ। ਅੱਜ ਸਾਡਾ ਧੀ ਪੁੱਤ ਕੈਨੇਡੇ ਅਮਰੀਕਾ 'ਚੋਂ ਗਿਆ ਹੋਵੇ, ਮੈਂ ਦੋਵੇਂ ਪੱਖ ਲੈ ਕੇ ਚੱਲਣ ਦਾ ਯਤਨ ਕਰਾਂ, ਇੰਗਲੈਂਡ 'ਚੋਂ ਵਿਦੇਸ਼ਾਂ 'ਚੋਂ ਗਿਆ ਹੋਵੇ ਤੇ ਸਹੀ, ਜਾ ਕੇ ਜਿੰਨਾ ਚਿਰ ਅਸੀਂ ਲੋਕਾਂ ਦੀਆਂ 10-15 ਧੀਆਂ ਦੇਖਦੇ ਕਿ ਛੱਡ ਨਹੀਂ ਲੈਂਦੇ ਉਨਾ ਚਿਰ ਸਾਨੂੰ ਸਬਰ ਨਹੀਂ ਆਉਂਦਾ, ਤੇ ਉਦਾਂ ਅਸੀਂ ਸਿੱਖਿਆ ਜੀ ਅਸੀਂ ਦੂਜਿਆਂ ਦੀਆਂ ਇੱਜ਼ਤਾਂ ਕਰਨ ਵਾਲੇ ਹਾਂ, ਅਸੀਂ ਤੇ ਦੂਜਿਆਂ ਦੀਆਂ ਧੀਆਂ ਦੀਆਂ ਇੱਜ਼ਤਾਂ ਕਰਦੇ ਸੀ, ਅਸੀਂ ਆਪਣਿਆਂ ਦੀਆਂ ਗਵਾ ਲਈਆਂ। ਧੀ ਵੀ ਜੇ ਕਿਤੇ ਧੀ ਵੀ ਕੋਈ ਵਿਦੇਸ਼ ਚੋਂ ਗਈ ਹੈ ਉਹਨੂੰ ਵੀ ਨਹੀਂ ਮੁੰਡੇ ਪਸੰਦ ਆਉਂਦੇ। ਗੁਰੂ ਮਹਾਰਾਜ ਕਿਰਪਾ ਕਰੇ, ਗੁਰੂ ਪਿਆਰਿਓ ਜਦੀ ਕਦੀ ਸਾਡੇ ਬਜ਼ੁਰਗਾਂ ਦਾ ਮਾਣ ਹੁੰਦਾ ਸੀ, ਕਦੀ ਸਾਡੇ ਬਜ਼ੁਰਗ ਰਿਸ਼ਤੇ ਕਰਦੇ ਸੀ, ਉਦੋਂ ਪਹਿਲਾਂ ਲੱਗ ਹੀ ਕਰਦੇ ਸੀ। ਦੇਖੋ ਸਾਡੀ ਕਿਸਮਤ ਦੀ ਵਾਗਡੋਰ, ਉਹਨਾਂ ਨਾਲ ਸਾਡਾ ਖੂਨ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਸੀ ਲਾਗੀਆਂ ਦੇ ਨਾਲ, ਔਰ ਜਦੋਂ ਧੀਆਂ ਮਟਿਆਰਾਂ ਹੋ ਜਾਂਦੀਆਂ ਸੀ ਤੇ ਘਰ ਦੇ ਸਰਦਾਰ ਲਾਗੀਆਂ ਨੂੰ ਸੱਦ ਲੈਂਦੇ ਹੁੰਦੇ ਸੀ ਬਈ ਤੁਸੀਂ ਥਾਂ ਥਾਂ ਜਾਂਦੇ ਰਹਿੰਦੇ ਹੋ, ਆਪਣੀ ਧੀ ਵਾਸਤੇ ਵੀ ਕੋਈ ਸੋਹਣਾ ਮੁੰਡਾ ਲੱਭਿਓ, ਤੇ ਇਹ ਲਾਗੀ ਰਿਸ਼ਤੇ ਕਰਿਆਉਂਦੇ ਹੁੰਦੇ ਸੀ, ਔਰ ਉਹ ਪ੍ਰਵਾਨ ਹੁੰਦਾ ਸੀ, ਸਾਡਾ ਸਮਾਜ ਉਹਨੂੰ ਪ੍ਰਵਾਨ ਕਰਦਾ ਹੁੰਦਾ ਸੀ, ਔਰ ਉਸ ਤੋਂ ਬਾਅਦ ਵਿਚੋਲੇ ਪੈਦਾ ਹੋ ਗਏ ਤੇ ਵਿਚੋਲਿਆਂ ਨੇ ਰਿਸ਼ਤੇਦਾਰੀਆਂ ਦੇ ਵਿੱਚੋਂ ਅੰਡ ਸੰਡ ਕਰਕੇ ਰਿਸ਼ਤਾ ਲੱਭਣ ਦਾ ਯਤਨ ਕਰਨਾ ਵੀ ਰਿਸ਼ਤੇਦਾਰੀ ਦੇ। ਸਾਡੇ ਬਜ਼ੁਰਗਾਂ ਨੂੰ ਪੁੱਛ ਲਈਏ ਕਿਤੇ ਗੱਲਬਾਤ ਕਰਕੇ ਦੇਖੀਏ, ਉਹ ਕਹਿੰਦੇ ਸੀ ਹਮੇਸ਼ਾ ਕਹਿੰਦੇ ਸੀ ਜਦੋਂ ਧੀ ਪੁੱਤ ਵਿਆਹਣਾ ਹੋਵੇ ਨਾ ਹਮੇਸ਼ਾ ਰਿਸ਼ਤੇਦਾਰੀ 'ਚ ਵਿਆਹੀਦਾ। ਉਹਦਾ ਕਾਰਨ ਪਤਾ ਕੀ ਆ, ਵੀ ਕੱਲ੍ਹ ਨੂੰ ਨਿਆਣੇ 3-5 ਕਰਨ ਤੇ ਇਹਨਾਂ ਨੂੰ ਦੋਵੇਂ ਤਰ੍ਹਾਂ ਰਿਸ਼ਤੇਦਾਰ ਇਕੱਠੇ ਹੋ ਕੇ ਸਮਝਾ ਸਕਦੇ ਹਾਂ। ਤੇ ਗੁਰੂ ਪਿਆਰਿਓ ਅੱਜ ਨਾ ਧੀ ਦਾ ਪਤਾ ਕਿੱਥੇ ਵਿਆਹ ਕਰਾਉਣਾ, ਨਾ ਪੁੱਤ ਦਾ ਪਤਾ ਕਿੱਥੇ ਕਰਾਉਣਾ, ਦੱਸ ਦਿੰਦੇ ਆ ਬਾਪੂ ਤਿਆਰ ਹੋ ਜਾਓ ਵੀ ਅਸੀਂ ਵਿਆਹ ਰੱਖ ਲਿਆ, ਇੱਦਾਂ ਦੇ ਹਾਲਾਤ ਬਣ ਗਏ। ਫੇਰ ਗੁਰੂ ਪਿਆਰਿਓ ਇੱਦਾਂ ਦੇ ਵੀ ਸਮੇਂ ਆਏ, ਸਰਦਾਰਾਂ ਨੇ ਆਪ ਧੀਆਂ ਵਾਸਤੇ ਪੁੱਤਾਂ ਵਾਸਤੇ ਰਿਸ਼ਤੇ ਲੱਭਣੇ, ਇੱਥੋਂ ਤੱਕ ਸੀਮਤ ਸੀ, ਬਹੁਤ ਵਧੀਆ ਸੀ ਗੁਰੂ ਪਿਆਰਿਓ ਇੱਥੋਂ ਤੱਕ ਸਾਡਾ ਜਿਹੜਾ ਹੈ ਨਾ ਸਮਾਜ ਦੇ ਅੰਦਰ ਇਹ ਇਹ ਚੱਲ ਰਿਹਾ ਸੀਗਾ ਸਿਸਟਮ, ਇਹ ਬਹੁਤ ਵਧੀਆ ਸੀ। ਔਰ ਉਹ ਰਿਸ਼ਤੇ ਲੋਹੇ ਦੀਆਂ ਸੰਗਲਾਂ ਵਰਗੋ ਮਜ਼ਬੂਤ ਹੁੰਦੇ ਸੀ, ਉਹਨਾਂ ਰਿਸ਼ਤਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਕੋਈ ਡਿਵੋਰਸ ਵੀ ਹੁੰਦਾ ਕੋਈ ਸ਼ਬਦ ਹੁੰਦਾ ਹੈ। ਹੁਣ ਅੱਜ ਡਰ ਲੱਗਦਾ ਜਦੋਂ ਸਾਡੇ ਧੀਆਂ ਪੁੱਤਾਂ ਦੇ ਵਿਆਹ ਹੁੰਦੇ ਨਾ ਗੁਰੂ ਦਰਬਾਰ ਦੇ ਵਿੱਚ, ਤੇ ਪਹਿਲੀ ਤੇ ਗੱਲ ਵੀ ਆਪਣੀ ਮਰਜ਼ੀ ਨਾਲ ਅਰੇਂਜ ਮੈਰਿਜ ਨਹੀਂ ਹੁੰਦੀ, ਲਵ ਮੈਰਿਜ ਹੁੰਦੀ ਹੈ, ਤੇ ਉਹ ਥੋੜੇ ਕੁ ਦਿਨਾਂ ਬਾਅਦ ਪਤਾ ਜਦੋਂ ਲੱਗਦਾ ਵੀ ਜਦੋਂ ਲਵ ਟੁੱਟ ਜਾਂਦਾ ਇਕੱਲੀ ਮੈਰਿਜ ਰਹਿੰਦੀ ਆ, ਤੇ ਫਿਰ ਦੋਵੇਂ ਜੀ ਜਿਹੜੇ ਆ ਨਾ ਡਿਵੋਰਸ ਲੈਣ ਵਾਸਤੇ ਅਦਾਲਤਾਂ 'ਚ ਤੁਰੇ ਫਿਰਦੇ ਆ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਾਦੀ ਹੋਈ ਹੈ, ਭੈਣ ਤੇ ਭਣੋਈਏ ਨੇ ਰਿਸ਼ਤਾ ਕਰਵਾ ਦਿੱਤਾ, ਨਹੀਂ ਆਖਿਆ ਸੀ ਮੈਂ ਕੁੜੀ ਨੂੰ ਦੇਖਣਾ, ਨਾ ਧੀ ਨੇ ਆਖਿਆ ਨਾ ਮਾਤਾ ਸੁਲੱਖਣੀ ਨੇ ਆਖਿਆ ਸੀ ਮੈਂ ਦੇਖਣਾ। ਸਤਿਗੁਰਾਂ ਦੀ ਸੁਲਤਾਨਪੁਰ ਦੇ ਵਿੱਚ
ਜੰਜ

ਚੜੀ ਸੀ ਸੁਲਤਾਨਪੁਰ ਦੇ ਵਿੱਚ ਤੇ ਗੁਰੂ ਪਿਆਰਿਓ ਬਟਾਲਾ ਮਾਝੇ ਦੇ ਵਿੱਚ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਸਤਿਗੁਰਾਂ ਦੀ ਬਰਾਤ ਗਈ ਸੀ ਇੱਥੋਂ ਬੜੇ ਚਾਵਾਂ ਦੇ ਨਾਲ ਭੈਣ ਨੇ ਡੋਲੀ ਬਰਾਤ ਤੋਰੀ ਹੈ ਬੜੇ ਸ਼ਗਨ ਕੀਤੇ ਆ ਭੈਣਾਂ ਕਰਦੀਆਂ ਕਰਨੇ ਵੀ ਚਾਹੀਦੇ ਆ ਤੇ ਗੁਰੂ ਪਿਆਰਿਓ ਜਿਹੜੀ ਇਸ ਵਿਆਹ ਦੀ ਮਹਾਨ ਮਹੱਤਤਾ ਹੈ ਨਾ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਕਿਵੇਂ ਸਤਿਗੁਰਾਂ ਦਾ ਵਿਆਹ ਜਿਹੜਾ ਸੀ ਇੱਕ ਇਤਿਹਾਸਕ ਘਟਨਾ ਬਣ ਗਿਆ ਚਾਹ ਪਾਣੀ ਛੱਕ ਕੇ ਤੇ ਗੁਰਦੇਵ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਉਹ ਕੰਧ ਹੈ ਇੱਕ ਕੱਚੀ ਉਹਦੇ ਲਾਗੇ ਆਪਣਾ ਮੰਜਾ ਕਰਖਾ ਸਜਣਾ ਗੱਲਾਂ ਬਾਤਾਂ ਕਰਦੇ ਹਾਂ ਤੂੰ ਰਬਾਬ ਵਜਾਈ ਆਪਾਂ ਰੱਬ ਦੀ ਬਾਣੀ ਗਾਵਾਂਗੇ ਸਾਢੇ ਕੁ 18-19 ਸਾਲ ਦੀ ਉਮਰ ਦੀ ਸੀ ਗੁਰੂ ਬਾਬਾ ਨਾਨਕ ਜੀ ਦੀ ਤੇ ਮਰਦਾਨਾ 9 ਸਾਲ ਤੇ 2 ਮਹੀਨੇ ਬਾਬੇ ਗੁਰੂ ਮਹਾਰਾਜ ਜੀ ਤੋਂ ਵੱਡਾ ਸੀਗਾ ਤੇ ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਸਨ ਹੁਣ ਹੁਕਮ ਪਾ ਕੇ ਭਾਈ ਮਰਦਾਨਾ ਜੀ ਨੇ ਮੰਜਾ ਧੋਇਆ ਤੇ ਕੰਧ ਦੇ ਲਾਗੇ ਲੈ ਜਾਂਦੇ ਨੇ ਕੰਧ ਕੱਚੀ ਸੀ ਇੱਕ ਬਜ਼ੁਰਗ ਮਾਂ ਆਉਂਦੀ ਹੈ ਹੁਣ ਆਮ ਤੌਰ ਤੇ ਹੁਣ ਗੁਰੂ ਪਿਆਰਿਓ ਅੱਜ ਤੇ ਕੁੜੀਆਂ ਨੇ ਮੁੰਡੇ ਦੇਖੇ ਮੁੰਡਿਆਂ ਨੇ ਕੁੜੀਆਂ ਦੇਖੀਆਂ ਉਦੋਂ ਕੁੜੀਆਂ ਨੂੰ ਚਾਹ ਹੁੰਦਾ ਸੀ ਪਿੰਡਾਂ ਦੀਆਂ ਧੀਆਂ ਧਿਆਣੀਆਂ ਨੂੰ ਵੀ ਫਲਾਨੀ ਦਾ ਪ੍ਰਾਹੁਣਾ ਆਇਆ ਲਾੜਾ ਆਇਆ ਉਹ ਦੇਖ ਕੇ ਆਈਏ ਤੇ ਕੁੜੀਆਂ ਆਪਸ ਵਿੱਚ ਗੱਲਾਂ ਕਰਦੀਆਂ ਵੀ ਆਓ ਸੁਲੱਖਣੀ ਦਾ ਪ੍ਰਾਹੁਣਾ ਦੇਖ ਕੇ ਆਈਏ ਵੀ ਉਹਦੇ ਬਾਰੇ ਬੜੀ ਚਰਚਾ ਸੁਣੀ ਹੈ ਵੀ ਵੱਡੇ ਵੱਡੇ ਲੋਕ ਉਹਦੀ ਸ਼ਰਨ ਦੇ ਵਿੱਚ ਆਉਂਦੇ ਨੇ ਔਰ ਉਹ ਬਾਣੀ ਗਾਉਂਦਾ ਰੱਬ ਦੇ ਨਾਲ ਜੁੜਿਆ ਰਹਿੰਦਾ ਇੱਕ ਸਾਧੂ ਇੱਕ ਫਕੀਰਾਂ ਵਾਲਾ ਉਹਦਾ ਸੁਭਾਅ ਉਹਦੇ ਦਰਸ਼ਨ ਤੇ ਕਰੀਏ ਕਿੱਦਾਂ ਦਾ ਤੇ ਫਿਰ ਜਾ ਕੇ ਸੁਲੱਖਣੀ ਨੂੰ ਦੱਸਦੇ ਹਾਂ ਅਸੀਂ ਸੁਲੱਖਣੀ ਤੇਰਾ ਲਾੜਾ ਦੇਖ ਕੇ ਆਈਆਂ ਉਹਦੀ ਉਸਤਤ ਕਰਾਂਗੇ ਤੇ ਸਾਡੀ ਸਹੇਲੀ ਖੁਸ਼ ਹੋਵੇਗੀ ਏਦਾਂ ਦੀਆਂ ਗੱਲਾਂ ਬਾਤਾਂ ਉਦੋਂ ਹੁੰਦੀਆਂ ਸੀ ਤੇ ਲਾਗੇ ਕੱਚੀ ਕੰਧ ਦੇ ਉੱਤੇ ਕੁੜੀਆਂ ਛਾਲਾਂ ਮਾਰ ਕੇ ਚੜ ਗਈਆਂ ਤੇ ਟਿੱਚਰਾਂ ਕਰਦੀਆਂ ਹੋਣਗੀਆਂ ਮਜ਼ਾਕ ਵੀ ਕੀਤਾ ਹੋਵੇਗਾ ਗੁਰੂ ਬਾਬੇ ਨਾਲ ਦੇ ਤੇ ਹੁਣ ਇੱਕ ਬਜ਼ੁਰਗ ਮਾਤਾ ਹੈ 75-80 ਸਾਲ ਦੀ ਹੁਣ ਸਿਆਣੀ ਸੀ ਵੀ ਕੰਧ ਦੇ ਉੱਤੇ ਕੁੜੀਆਂ ਚੜੀਆਂ ਹੋਈਆਂ ਤੇ ਕਿਤੇ ਕੰਧ ਡਿੱਗ ਨਾ ਪਵੇ ਨਾਲੇ ਇਹਨਾਂ ਧੀਆਂ ਦਾ ਨੁਕਸਾਨ ਹੋ ਸਕਦਾ ਤੇ ਕੰਧ ਡਿੱਗ ਕੇ ਤੇ ਲਾੜੇ ਦਾ ਲਾਗੇ ਬੈਠੇ ਨਾਨਕ ਜੀ ਦਾ ਵੀ ਨੁਕਸਾਨ ਹੋ ਸਕਦਾ ਤੇ ਇਹ ਬੇਬੇ ਉਹਨਾਂ ਨੂੰ ਦਬਕਾ ਮਾਰਦੀ ਆ ਨਹੀਂ ਕੁੜੀਆਂ ਚਿੜੀਓ ਪਿੱਛੇ ਹੋ ਕੇ ਬੈਠੋ ਕਿਤੇ ਕੰਧ ਲਾੜੇ ਦੇ ਉੱਤੇ ਨਾ ਸਿੱਟ ਦਿਓ ਕੋਈ ਅਣਹੋਣੀ ਨਾ ਵਰਤ ਜਾਵੇ ਤੇ ਉਸ ਵੇਲੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਉਸ ਬੇਬੇ ਵੱਲ ਨੂੰ ਆਪਣਾ ਧਿਆਨ ਲਿਜਾਂਦੇ ਨੇ ਕਹਿੰਦੇ ਬੇਬੇ ਕੀ ਆਖਦੀਆਂ ਕੰਧ ਡਿੱਗਣ ਦੀ ਗੱਲ ਕਰਦੀਆਂ ਬੇਬੇ ਚਿੰਤਾ ਨਾ ਕਰ ਇਹ ਕੰਧ ਜਦ ਤੱਕ ਦੁਨੀਆ ਹੈ ਇਹ ਕੰਧ ਇਸੇ ਤਰ੍ਹਾਂ ਖੜੀ ਰਹੇਗੀ ਇਹ ਕੰਧ ਸਾਡੇ ਪਿਆਰ ਦੀ ਨਿਸ਼ਾਨੀ ਹੋਵੇਗੀ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਤੇ ਧੰਨ ਗੁਰੂ ਨਾਨਕ ਮਹਾਰਾਜ ਇਸ ਬੇਬੇ ਨੂੰ ਇਸ ਕੰਧ ਦੇ ਬਾਰੇ ਕੁਝ ਕਿਉਂ

0: ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਉਸ ਬਿਰਧ ਮਾਤਾ ਨੂੰ ਹੌਸਲਾ ਦਿੰਦੇ, ਮਾਂ ਚਿੰਤਾ ਨਾ ਕਰ, ਤੂੰ ਇਹ ਕੰਧ ਨਹੀਂ ਡਿੱਗਦੀ। ਗੁਰੂ ਪਿਆਰਿਓ ਸੱਚ ਹੈ, ਕਿਤੇ ਬਟਾਲੇ ਉਸ ਏਰੀਏ ਦਾ ਤੁਹਾਡੇ ਵਿੱਚ ਕੋਈ ਪ੍ਰੇਮੀ ਬੈਠਾ ਹੋਵੇ ਤੇ ਦਰਸ਼ਨ ਕੀਤੇ ਹੋਣੇ ਆ। ਚਲੋ ਭਰਤੀ ਪਾ ਕੇ ਆਲਾ ਦੁਆਲਾ ਉੱਚਾ ਕਰਨਾ ਪਿਆ ਔਰ ਸ਼ੀਸ਼ੇ ਦੇ ਵਿੱਚ ਮੜੀ ਹੋਈ, ਇਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪਿਆਰ ਦੀ ਨਿਸ਼ਾਨੀ, ਵਿਆਹ ਦੀ ਨਿਸ਼ਾਨੀ ਹੈ। ਔਰ ਸਾਡੀ ਸਿੱਖ ਕੌਮ ਦੇ ਕੋਲ ਦੋ ਕੰਧਾਂ ਨੇ, ਦੋ ਕੰਧਾਂ, ਦੂਜੀ ਕੰਧ ਬਾਰੇ ਵੀ ਤੁਹਾਨੂੰ ਪਤਾ ਹੀ ਹੈ। ਇੱਕ ਕੰਧ ਇਹ ਬਟਾਲੇ ਵਾਲੀ ਤੇ ਦੂਜੀ ਸਰਹੰਦ ਵਾਲੀ ਹੈ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਸ਼ਹੀਦ ਕੀਤਾ ਸੀ। ਸੋ ਧੰਨ ਗੁਰੂ ਨਾਨਕ ਮਹਾਰਾਜ ਇੱਥੇ ਬਰਾਤ ਜਾਂਦੀ ਹੈ ਬਟਾਲੇ ਦੇ ਵਿੱਚ, ਉਸ ਤੋਂ ਬਾਅਦ ਆਨੰਦ ਕਾਰਜਾਂ ਦੀ ਗੱਲ ਹੁੰਦੀ ਹੈ। ਹੁਣ ਪੰਡਿਤ ਹੁਣੀ ਤਿਆਰ ਬੈਠੇ ਆ, ਬਈ ਬਾਬੇ ਨਾਨਕ ਨੇ ਜਨੇਊ ਤੇ ਪਾਇਆ ਨਹੀਂ ਸੀਗਾ ਤੇ ਹੁਣ ਪੁੱਛਦੇ ਆ ਜਵਾਨਾਂ ਕਿੱਦਾਂ ਕਰਨੀ ਆ, ਉੱਥੇ ਤਾਂ ਤੂੰ ਜਵਾਬ ਦੇ ਦਿੱਤਾ ਸੀ ਟੋਕ ਕੇ ਤੇ ਦੱਸ ਦਿੱਤਾ ਸੀ ਮੇਰੇ ਜਨੇਊ ਪਾਇਆ ਔਰ ਆਪਣੇ ਜਨੇਊ ਦੀ ਬਣਤਰ ਵੀ ਦੱਸ ਦਿੱਤੀ ਸੀ, ਤੇ ਹੁਣ ਵਿਆਹ ਦੀ ਜਦੋਂ ਗੱਲ ਹੋਊਗੀ ਨਾ, ਹੁਣ ਮੁੰਡਿਆਂ ਤੋਂ ਜੋ ਮਰਜ਼ੀ ਮਨਾ ਲਓ, ਵਿਆਹ ਦੀ ਕਿਹੜੀ ਗੱਲ, ਇਹੋ ਜਿਹੀ ਜਗ੍ਹਾ ਦੇ ਉੱਤੇ ਹੁਣ ਆਖੂਗਾ। ਹੁਣ ਮੈਂ ਪੁੱਛਦਾ ਪੰਡਿਤ ਉੱਥੇ ਫਿਰ ਸਾਹਮਣੇ ਬੈਠਾ, ਕਹਿੰਦੇ ਨਾਨਕ ਜੀ ਗੱਡੀਏ ਬੇਦੀ ਵਿਆਹ ਕਰਨਾ ਤੁਹਾਡਾ, ਤੇ ਸਤਿਗੁਰ ਕਹਿੰਦੇ ਕੋਈ ਵਿਸ਼ੇਸ਼ ਕਰਨ ਲਈ ਤੁਹਾਨੂੰ ਕੋਈ ਬੰਦੋਬਸਤ ਕਰਨ ਲਈ ਜ਼ਰੂਰਤ ਨਹੀਂ ਹੈ, ਤੁਸੀਂ ਬੇਫਿਕਰੋ ਪੰਡਿਤ ਜੀ, ਤੁਸੀਂ ਆਪਣਾ ਕੰਮ ਕਰੋ, ਵਿਆਹ ਸਾਡਾ ਨਿਰੰਕਾਰ ਪਾਤਸ਼ਾਹ ਦੇ ਚਰਨਾਂ 'ਚ ਆਪੇ ਹੋ ਜਾਣਾ ਆ। ਤੇ ਹੁਣ ਪੰਡਿਤ ਨੂੰ ਫਿਕਰ ਬਣਿਆ ਵੀ ਹੁਣ ਕੀ ਇਹ ਕਿਤੇ ਉਹੀ ਜਨੇਊ ਵਾਲਾ ਕੰਮ ਕਿਤੇ ਹੋਣ ਨਾ ਹੋ ਜਾਵੇ। ਔਰ ਗੁਰੂ ਪਿਆਰਿਓ ਸੱਚ ਉੱਦਾਂ ਹੀ ਹੋ ਗਿਆ। ਗੁਰਦੇਵ ਪਾਤਸ਼ਾਹ ਦਾ ਮਾਤਾ ਸੁਲੱਖਣੀ ਦੇ ਨਾਲ ਆਨੰਦ ਕਾਰਜ ਪਿਆਰਿਓ, ਸਾਡਾ ਅਸੀਂ ਗੁਰੂ ਕੇ ਸਿੱਖ ਆ, ਸਾਨੂੰ ਪਤਾ ਹੋਣਾ ਚਾਹੀਦਾ ਕਿੱਦਾਂ ਹੋਇਆ ਸੀ। ਗੁਰੂ ਮਹਾਰਾਜ ਜੀ ਨੇ ਇੱਕ ਸਵੱਛ ਚੌਂਕੀ ਮੰਗਾਈ ਹੈ, ਉਹਦੇ ਉੱਤੇ ਕੱਪੜਾ ਵਿਛਾਇਆ ਔਰ ਸ਼ਹਿਨਸ਼ਾਹ ਨੇ ਆਪ ਮੂਲ ਮੰਤਰ ਦਾ ਪਾਠ ਉਚਾਰਨ ਕੀਤਾ ਔਰ ਕਾਗਜ਼ ਦੇ ਉੱਤੇ ਲੈ ਕੇ ਉਸ ਮੂਲ ਮੰਤਰ ਦੇ ਪਾਠ ਦਾ ਪ੍ਰਕਾਸ਼ ਕਰਕੇ, ਤੇ ਗੁਰੂ ਪਿਆਰਿਓ ਇਹਦੇ ਦੁਆਲੇ ਪ੍ਰਕਰਮਾ ਲਈਆਂ ਸੀ। ਇੱਦਾਂ ਆਨੰਦ ਕਾਰਜ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਹੋਇਆ ਸੀ ਬਟਾਲੇ ਦੀ ਪਾਵਨ ਧਰਤੀ ਦੇ ਉੱਤੇ। ਕਿੱਡੀ ਸਾਦਗੀ ਸੀ ਪਿਆਰਿਓ, ਸਾਦਗੀ ਵੱਲੋਂ ਕੁਰਬਾਨ ਨਹੀਂ ਚਾਹੀਦਾ, ਬਸ ਆਹ ਚੀਜ਼ਾਂ ਕਿਤੇ ਸਾਡੇ ਜ਼ਮਾਨੇ ਵਿੱਚ ਸਾਡੇ ਇਹ ਆਪਾਂ ਬਹੁਤ ਘਾਟੇ ਵਿੱਚ ਗਏ। ਮੈਂ ਬੱਤੇ ਨੂੰ ਪਹਿਲਾਂ ਵੀ ਦੱਸਣ ਦਾ ਯਤਨ ਕੀਤਾ ਕਿ ਜਦੋਂ ਅੱਜ ਅਸੀਂ ਆ ਵਿਆਹ ਕਰਦੇ ਹਾਂ ਜਾਂ ਦੇਖਦੇ ਹਾਂ ਨਾ, ਹੁਣ ਸਾਡੇ ਪਰਿਵਾਰਾਂ ਨੂੰ 6-6 ਮਹੀਨੇ ਅੱਗੋਂ ਫਿਕਰ ਲੱਗ ਜਾਂਦਾ ਬਈ ਨਿਆਣਿਆਂ ਲਈ ਲਹਿੰਗਾ ਕਿਹੜੇ ਰੰਗ ਦਾ ਸਵਾਉਣਾ, ਤੇ ਉਹ ਦੇਖਦੇ ਰਹਿੰਦੇ ਆ ਵੀ ਉਹ ਤਾਂ ਫਲਾਨਿਆਂ ਦੀ ਕੁੜੀ ਦੇ ਪਾਇਆ ਸੀ, ਮੈਂ ਥੋੜ੍ਹਾ ਉਦਾਂ ਦਾ ਪਾਉਣਾ ਹੈ, ਪੱਗਾਂ ਟੱਬਰ ਨੇ ਸਾਰੇ ਨੇ ਕਿਹੜੇ ਰੰਗ ਦੀਆਂ ਬੰਨਣੀਆਂ। ਉਹ ਨਾ ਨਾ ਮੈਂ ਕਹਿੰਦਾ 4 ਦਿਨ ਹੋ ਗਿਆ ਇੱਕ ਵਿਆਹ ਤੇ ਗਿਆ ਸੀ, ਉਹ ਰੰਗ ਨਹੀਂ, ਫਿਰ ਦੁਨੀਆਂ ਤੋਂ ਅਨੋਖਾ ਰੰਗ ਲੱਭ ਲੱਭ ਕੇ ਲਿਆਉਂਦੇ ਨੇ। ਗੁਰੂ ਪਿਆਰੇ ਉਹ ਵਿਆਹ ਪੱਗਾਂ 'ਚ ਨਹੀਂ ਵੜਿਆ, ਵਿਆਹ ਲਹਿੰਗਿਆਂ 'ਚ ਨਹੀਂ ਵੜਿਆ, ਹੁਣ 6-6 ਮਹੀਨੋ ਅੱਗੇ ਸਾਨੂੰ ਆਪਣੇ ਕੱਪੜਿਆਂ ਦਾ ਫਿਕਰ ਹੋ ਗਿਆ, ਤੇ ਨਿਆਣਿਆਂ ਨੂੰ 6 ਮਹੀਨੇ ਕਿਤੇ 2 ਮਹੀਨੇ ਹੀ ਅੱਗੋਂ ਦੱਸਿਆ ਹੁੰਦਾ ਹੈ ਉਹਨਾਂ ਨੂੰ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪਵਿੱਤਰ ਬਾਣੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ 4 ਸ਼ਬਦ ਸੀ ਨਾ, ਕਿਤੇ ਉਹਨਾਂ ਨੂੰ ਘਰ ਵਿੱਚ ਪੜ੍ਹਨ ਲਈ ਦਿੱਤੇ ਜਾਂਦੇ ਵੀ ਆਹ 4 ਲਾਵਾਂ ਦੀ ਸਟੱਡੀ ਕਰੋ, ਪਹਿਲਾਂ ਤਿਆਰੀ ਕਰੋ, ਜਿੱਦਣ ਤੁਸੀਂ ਆਨੰਦ ਕਾਰਜ ਕਰਨੇ ਆ ਤੁਹਾਨੂੰ ਪਤਾ ਲੱਗੇ ਬਾਬਾ ਜੀ ਹੁਣੇ ਕੀ ਪੜ੍ਹਦੇ ਨੇ। ਗੁਰੂ ਪਿਆਰਿਓ ਇਸ ਪਾਸੇ ਸਾਡਾ ਧਿਆਨ ਹੀ ਨਹੀਂ ਗਿਆ, ਚਾਹੀਦਾ ਸੀ ਨਾ, ਚਾਹੀਦਾ ਸੀ ਵੀ ਬੱਚੇ ਹੁਣ ਨਹੀਂ ਸਾਡੇ ਨਿਆਣਿਆਂ ਨੂੰ ਪਤਾ, ਹੁਣ ਪਹਿਲੀ ਤਾਂ ਗੱਲ ਚੌਂਕੜੀ ਨਹੀਂ ਸਾਡੇ ਕੋਲ ਵੱਜਦੀ ਸੁੱਕ ਨਾਲ, ਕਿਤੇ ਬਾਬੇ ਲੱਗ ਗਿਆ 10 ਮਿੰਟ ਉੱਪਰ ਹੋ ਗਿਆ ਨਾ ਤੇ ਗਲ ਗਲ ਪਾਣੀ ਆ ਜਾਂਦਾ ਸਾਰੇ ਟੱਬਰ ਦੇ, ਬਾਬਾ ਜੀ ਹੁਣ ਨਿਆਣਿਆਂ ਕੋਲ ਬਹਿ ਨਹੀਂ ਹੁੰਦਾ। ਉਹ ਦੱਸੋ ਨਿਆਣਿਆਂ ਨੂੰ ਬਹਿਣਾ ਇਹ ਬਾਬਿਆਂ ਨੇ ਸਿਖਾਉਣਾ, ਤੁਸੀਂ ਸਿਖਾਉਣਾ ਸੀ ਘਰੇ, ਤੁਸੀਂ ਦੱਸਣਾ ਸੀ ਕਿੱਦਾਂ ਗੁਰੂ ਦਰਬਾਰ ਦੇ ਵਿੱਚ ਬੈਠੀ ਦਾ ਆਨੰਦ ਕਾਰਜ ਕਿੱਦਾਂ ਕਰੀਦੇ ਆ। ਤੇ ਗੁਰੂ ਪਿਆਰੇ ਉਹ ਆਨੰਦ ਕਾਰਜਾਂ ਦੇ ਵਿੱਚ ਐਡਾ ਪਖੰਡ, ਅੱਜ ਤੇ ਸਾਡੀਆਂ ਧੀਆਂ ਕੁੱਤਿਆਂ ਨੂੰ ਨਾਲ ਲੱਗ ਪਈਆਂ ਲਿਆਉਣ ਆਨੰਦ ਕਾਰਜਾਂ ਦੇ ਉੱਤੇ। ਆ ਦੇਖੀ ਨਾ ਪਿੱਛੇ ਜਾ ਇੱਕ ਮੂਵੀ ਵਾਇਰਲ ਹੋਈ ਔਰ ਕਿੱਡੇ ਘਟੀਆ ਅਸੀਂ ਬਣ ਗਏ। ਗੁਰੂ ਪਿਆਰਿਓ ਸਾਡੇ ਸਾਡਾ ਕਿੱਡਾ ਰਿਵਾਜ ਸੀ, ਕਿੱਡਾ ਸ਼ਹਿਨਸ਼ਾਹ ਨੇ ਇਹ ਆਨੰਦ ਕਾਰਜ ਬਖਸ਼ੇ ਸੀ ਤੇ ਅਸੀਂ ਅੱਜ ਕਿੱਧਰਲੇ ਪਾਸੇ ਤੁਰ ਪਏ। ਗੁਰੂ ਬਾਬੇ ਨਾਨਕ ਮਹਾਰਾਜ ਜੀ ਦੇ ਇਸ ਵਿਆਹ ਪੁਰਬ ਦੀਆਂ ਜਿੱਥੇ ਆਪ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ ਤੇ ਨਾਲ ਅਸੀਂ ਅਰਦਾਸ ਬੇਨਤੀ ਕਰਦੇ, ਦਾਤਾ ਜੀ ਜਿਹੜਾ ਸਾਡਾ ਖੁੱਸ ਚੁੱਕਾ ਸਮਾਂ, ਇਹ ਜਿਹੜੀ ਸਾਦਗੀ ਸੀ, ਕਿਤੇ ਉਹ ਸਾਡੇ ਵਿਆਹਾਂ ਦੇ ਵਿੱਚ ਫਿਰ ਆ ਜਾਵੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਬੱਚਿਆਂ ਦੇ ਵਿੱਚ ਸਹਿਣਸ਼ੀਲਤਾ, ਮੈਂ ਦੱਸਿਆ ਸੀ ਨਾ, ਬੇਨਤੀ ਕੀਤੀ ਸੀ ਕਿ ਅੱਜ ਸਾਡੇ ਨਿਆਣੇ ਡਰ ਲੱਗਦਾ, ਹੁਣ ਮਾਪਿਆਂ ਨੇ ਵਿਆਹ ਕਰਨਾ ਹੀ ਆ, ਜਿੱਥੇ ਕਹਿਣਗੇ ਉੱਥੇ ਕਰਨਾ ਪੈਂਦਾ, ਹੁਣ ਜੇ ਨਹੀਂ ਇਹਨਾਂ ਦੇ ਆਕੇ ਲੱਗਦੇ ਤੇ ਸਤਸੰਗ ਜੀ ਡਰਾਵੇ ਪਤਾ ਕਿਤੇ ਮਰ ਜਾਣਾ, ਸੁਸਾਈਡ ਕਰ ਲੈਣਾ, ਇਦਾਂ ਦੇ ਵੀ ਜੇ ਮੈਂ ਮੈਂ ਮੇਰਾ ਉਸ ਮੁੰਡੇ ਨਾਲ ਵਿਆਹ ਨਾ ਹੋਇਆ ਜਾਂ ਉਸ ਕੁੜੀ ਨਾਲ ਵਿਆਹ ਨਾ ਹੋਇਆ ਤੇ ਅਸੀਂ ਇਸ ਦੁਨੀਆਂ ਤੋਂ ਇਹ ਇਹ ਗੁਰੂ ਪਿਆਰਿਓ ਝੂਠੇ ਪਿਆਰ ਦੇ ਇੱਕ ਜਿਹੜੇ ਦਾਅਵੇ ਬੰਨੇ ਜਾਂਦੇ ਨਾ ਪਤਾ ਬਾਅਦ ਚ ਲੱਗਦਾ ਜਦੋਂ ਮਹੀਨੇ ਕੁ ਬਾਅਦ ਵਿੱਚ ਪ੍ਰਸਾਦ ਘਰ ਦੇ ਵਿੱਚ ਖੜਾ ਹੋ ਜਾਂਦਾ ਆਹ ਸੀ ਸਾਡਾ ਪਿਆਰ ਤੇ ਪਿਆਰ ਇੱਥੋਂ ਮਿਲਣਾ ਸੀ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚੋਂ ਉਹ ਅਸੀਂ ਆਏ ਨੀ ਨਾ ਆਪ ਆਏ ਨਾ ਨਿਆਣਿਆਂ ਨੂੰ ਲੈ ਕੇ ਆਏ ਤੇ ਨਾ ਦੱਸਿਆ ਵੀ ਆਨੰਦ ਕਾਰਜ ਕਿੱਦੇ ਹੁਣ 15 ਮਿੰਟ ਸਾਨੂੰ ਗ੍ਰੰਥੀ ਸਾਹਿਬ ਨੂੰ ਲੱਗ ਜਾਂਦੇ ਆ ਇਹਨਾਂ ਨੂੰ ਸਮਝਾਉਣ ਵਾਸਤੇ ਵੀ ਕਿੱਧਰ ਦੀ ਲਾਵਾਂ ਕਰਨੀਆਂ ਤੇ ਕਿੱਦਾਂ ਆ ਕੇ ਤੁਸੀਂ ਬੈਠਣਾ ਹੁਣ ਸਿੱਖਾਂ ਦੇ ਬੱਚਿਆਂ ਦਾ ਵਿਆਹ ਹੁੰਦਾ ਹੋਵੇ ਤੇ ਗੁਰੂ ਪਿਆਰਿਓ ਸਿੱਖਾਂ ਨੂੰ ਸਮਝਾਉਣਾ ਪਵੇ ਵੀ ਤੁਹਾਡੇ ਆਨੰਦ ਕਾਰਜ ਕਿੱਦਾਂ ਹੁੰਦੇ ਆ ਗੁਰੂ ਮਹਾਰਾਜ ਰਹਿਮਤ ਕਰਨਾ ਆਪਣੇ ਬੱਚਿਆਂ ਨੂੰ ਸਿਖਾ ਕੇ ਲਿਆਇਆ ਕਰੋ ਜਦੋਂ ਹਨਾ ਇੱਥੇ ਆਨੰਦ ਕਾਰਜ ਹੁੰਦੇ ਭੈਣੋ ਤੁਸੀਂ ਵੀ ਧਿਆਨ ਦਿਆ ਕਰੋ ਅੱਜ ਬਹੁਤ ਡਰਾਮਾ ਬਣ ਰਿਹਾ ਸਾਡੇ ਆਨੰਦ ਕਾਰਜਾਂ ਦੇ ਉੱਤੇ ਸਤਿਗੁਰੂ ਕਿਰਪਾ ਕਰਨ ਇਹ ਅਸੀਂ ਇਹ ਧਾਰਮਿਕ ਮਰਿਆਦਾ ਸੀ ਇਹ ਆਨੰਦ ਕਾਰਜ ਸੀ ਤੇ ਅਸੀਂ ਇਹਨਾਂ ਆਨੰਦ ਕਾਰਜਾਂ ਨੂੰ ਆਨੰਦ ਕਾਰਜ ਹੀ ਰਹਿਣ ਦਈਏ ਔਰ ਹੁਣ ਦੇਖੀਦਾ ਆਨੰਦ ਕਾਰਜ ਉਹ ਹੁੰਦਾ ਤੇ ਲੋਕ ਬੈਠੇ ਸੰਗਤ ਬੈਠੀ ਮਜ਼ਾਕ ਕਰਦੀ ਹੁੰਦੀ ਆ ਧੀ ਕਿਤੇ ਤੁਰੀ ਫਿਰਦੀ ਹੁੰਦੀ ਆ ਲਿੰਗਾ ਕਿਤੇ ਤੁਰਿਆ ਫਿਰਦਾ ਗੁਰੂ ਪਿਆਰੇ ਉਹ ਮਜ਼ਾਕ ਨਹੀਂ ਤੇ ਹੋਰ ਕੀ ਹੋ ਰਿਹਾ ਹੈ ਸਤਿਗੁਰ ਕਿਰਪਾ ਕਰਨ ਮੈਂ ਜ਼ਿਆਦਾ ਨਾ ਹੋ ਜਾਵਾਂ ਸਾਚੰਗ ਜੀ ਹਲੇ ਮੈਂ 10 ਕਦਿਨ ਹੋਰ ਲਾਉਣੇ ਆ ਗੁਰੂ ਮਹਾਰਾਜ ਕਿਰਪਾ ਕਰੇ ਕਿਤੇ ਛੁੱਟੀ ਨਾ ਹੋ ਜਾਵੇ ਸੰਗਤ ਆ ਕੇ ਵੀ ਬੜੇ ਸਖਤ ਜਿਹਾ ਸ਼ਬਦ ਬੋਲਦਾ ਕੀ ਕਰੀਏ ਗੁਰੂ ਪਿਆਰੇ ਨਮਕ ਖਾਂਦੇ ਆ ਸਤਿਗੁਰਾਂ ਦਾ ਜੇ ਨਮਕ ਖਾ ਕੇ ਗੱਲ ਨਾ ਕੀਤੀ ਨਾ ਤੇ ਤੁਸੀਂ ਕਹਿਣਾ ਉਹ ਨਮਕ ਹਰਾਂਗੀ ਜਾਂਦਾ ਡਾਲਰ ਕੱਟੇ ਕਰਕੇ ਲੈ ਗਏ ਆ ਤੇ ਗੁਰੂ ਦੀ ਗੱਲ ਨਹੀਂ ਕੀਤੀ ਗੁਰੂ ਪਿਆਰਿਓ ਆਹੀ ਇੱਕ ਸਾਡੇ ਕੋਲ ਪਲੇਟਫਾਰਮ ਹੁੰਦਾ ਆ ਹੋਰ ਆਹ ਜਿਹੜੀਆਂ ਗੱਲਾਂ ਨਾ ਅਸੀਂ ਕਿਸੇ ਚਰਾਹੇ 'ਚ ਖੜੋ ਕੇ ਨਹੀਂ ਕਰ ਸਕਦੇ ਬਸ ਆਹ ਇੱਕ ਪਲੇਟਫਾਰਮ ਹੈ ਜਿੱਥੇ ਆਪਣੇ ਦਿਲ ਦਾ ਗੁਬਾਰ ਜਾਂ ਗੁਰੂ ਦੀ ਮਰਿਆਦਾ ਜਿਹੜੀ ਤੁਹਾਡੇ ਸਾਹਮਣੇ ਰੱਖਣ ਦੀ ਯਤਨ ਕਰੀਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਸੰਬੰਧੀ ਇਤਿਹਾਸਕ ਵਾਰਾਂ ਤੇ ਵਿਚਾਰ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਕਪੂਰਥਲੇ ਵਾਲੇ ਗਿਆਨੀ ਜੀ ਹੋਣਾਂ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਆਓ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ ਕਥਾ ਸਰਵਣ ਕਰਵਾਉਣਗੇ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਆਓ ਇਸੇ ਤਰ੍ਹਾਂ ਜੁੜ ਕੇ ਕਥਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਾਗਤ ਜੋਤ ਜਪੈ ਨਿਸ ਬਾਸੁਰ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਅਰਜ ਕਰਾਂ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਜੇ ਸੰਗਤ ਵਿੱਚ ਬੈਠ ਕੇ ਥੋੜਾ ਵੀ ਗੁਰਮੰਤਰ ਦਾ ਅਭਿਆਸ ਕੀਤਾ ਅੰਮ੍ਰਿਤ ਬਾਣੀ ਨੂੰ ਸੁਣਿਆ ਬਹੁਤੇ ਫਲ ਦੀ ਪ੍ਰਾਪਤੀ ਹੋਇਆ ਕਰਦੀ ਹੈ। ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਤੁਸੀਂ ਢਾਡੀ ਸਿੰਘਾਂ ਤੋਂ ਸੁਣ ਰਹੇ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਵਾਹ ਪੁਰਬ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੱਡੀ ਵਡਿਆਈ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ

ਤੀਰ ਧਰੋਆ ਜਿੱਥੇ ਬਾਬਾ ਪੈਰ ਧਰੇ। ਫਿਰ ਅਰਜ ਕਰਾਂ ਜੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ। ਰਾਮ ਰਾਜੇ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਬਟਾਲੇ ਵਿਖੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਮਲ ਸਰੀਖੇ ਚਰਨ ਪਏ ਨੇ, ਉਹ ਧਰਤੀ ਸੋਭਨੀਕ ਹੋ ਗਈ ਹੈ। ਅੱਜ ਉਸ ਬਟਾਲੇ ਦੀ ਪਾਵਨ ਧਰਤੀ ਤੇ ਜੋ ਤੁਸੀਂ ਢਾਡੀ ਸਿੰਘਾਂ ਤੋਂ ਇਤਿਹਾਸ ਸਰਵਣ ਕਰ ਰਹੇ ਸੀ, ਰੌਣਕਾਂ ਲੱਗੀਆਂ ਨੇ ਸਤਿਕਾਰ ਯੋਗ ਬਾਬਾ ਮੂਲ ਚੰਦ ਜੀ ਔਰ ਮਾਤਾ ਚੰਦੋ ਰਾਣੀ ਜੀ ਦੀ ਪਾਵਨ ਕੁੱਖ ਤੋਂ ਜਨਮ ਲੈਣ ਵਾਲੇ ਸਾਡੇ ਮਾਤਾ ਜੀ, ਮਾਤਾ ਜੀ ਮਾਤਾ ਸੁਲੱਖਣੀ ਜੀ, ਜਿਨ੍ਹਾਂ ਦਾ ਆਨੰਦ ਕਾਰਜ ਵਿਵਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਨਾਲ ਹੋਇਆ। ਜਿਸ ਵੇਲੇ ਸਾਰੀ ਖਬਰ ਰਾਏ ਭੋਇੰ ਦੀ ਤਲਵੰਡੀ ਪਹੁੰਚੀ ਸੀ, ਡੇਰਾ ਚਾਲ ਪਹੁੰਚੀ ਸੀ।

ਨਾਨੀ ਭਰਾਈ ਜੀ ਮਾਸੀ ਲੱਖੋ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਬਾਬਾ ਕਲਿਆਣ ਰਾਏ ਜੀ, ਮਾਤਾ ਤ੍ਰਿਪਤਾ ਜੀ, ਚਾਚਾ ਲਾਲ ਚੰਦ ਜੀ, ਸਾਰਾ ਹੀ ਪਰਿਵਾਰ ਜਿਹੜਾ ਹੈ ਉਹ ਚੱਲ ਕੇ ਆਇਆ ਸੀ, ਔਰ ਬਹੁਤ ਹੀ ਪਿਆਰ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਬਰਾਤ ਚੱਲੀ ਹੈ। ਮਿਲ ਸੰਤ ਜਣਾ ਜੰਝ ਆਈ, ਰੱਬ ਦੇ ਪਿਆਰਿਆਂ ਦੀ ਸ੍ਰੇਸ਼ਟ ਜੰਝ ਪਹੁੰਚੀ ਸੀ, ਔਰ ਸਾਰੇ ਜਿਹੜੇ ਕਾਰਜ ਸਨ ਉਹ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਸਾਨੂੰ ਪ੍ਰਾਪਤ ਹੋਏ ਨੇ। ਮੈਂ ਬਚਨ ਪੜ੍ਹ ਰਿਹਾ ਸੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗਤ ਦੇ

ਸਭ ਨਿਵਾਇਆ, ਸਿੱਧ ਚੁਰਾਸੀ ਮੰਡਲੀ ਖਟ ਦਰਸ਼ਨ ਪਾ ਖੰਡ ਜਨਾਇਆ, ਜਿੱਤੀ ਨਵਖੰਡ ਮੇਧਨੀ ਸਤ ਨਾਮ ਦਾ ਚੱਕਰ ਫਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਦ ਸਭ ਚਿੱਤਰ ਗੋਪਤ ਸਭ ਚਰਨੀ ਲਾਇਆ, ਇੰਦਰਾਸਨ

ਹੋਇਆ ਹੈ। ਗੁਰੂ ਸਵਾਰੀ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਹੋ। ਗੁਰੂ ਬਖਸ਼ਿਸ਼ ਦੁਆਰੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰੋਜ਼ਾਨਾ ਕਥਾ ਵਿਚਾਰ ਚੱਲਦੀ ਹੈ। ਵੱਡਾ ਘੱਲੂ ਘਾਰਾ ਜਿਹੜਾ ਹੈ 5 ਫਰਵਰੀ 1761 ਨੂੰ ਹੋਇਆ ਹੈ, ਉਸ ਦੀ ਕਥਾ ਵਿਚਾਰ ਸਤਿਕਾਰਯੋਗ ਬਾਬਾ ਮਹਿਤਾਬ ਸਿੰਘ ਜੀ ਦੇ ਪੋਤਰੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਨੇ ਜਿਵੇਂ ਆਪਣੇ ਪਿਤਾ ਰਾਏ ਸਿੰਘ ਜੀ ਤੋਂ ਸੁਣਿਆ, ਮਾਤਾ ਤੋਂ ਦਾਦੀ ਤੋਂ ਸੁਣਿਆ, ਉਹ ਸਾਰਾ ਪ੍ਰਸੰਗ ਜਿਹੜੇ ਨੇ ਬਹੁਤ ਪਿਆਰ ਵਿੱਚ ਕਲਮਬੰਦ ਕੀਤੇ ਨੇ। ਕੱਲ੍ਹ ਦੇ ਦੀਵਾਨਾਂ ਅੰਦਰ ਗੁਰੂ ਖਾਲਸਾ ਜੀ ਆਪ ਜੀ ਇਹ ਪ੍ਰਸੰਗ ਸਰਵਣ ਕਰ ਰਹੇ ਸੀ। ਜਿਸ ਵੇਲੇ ਵਹੀਰ ਚੱਲੀ ਹੈ, ਬਾਬਾ ਚੜ੍ਹਤ ਸਿੰਘ ਜੀ ਨੇ ਬੇਨਤੀ ਕੀਤੀ ਸੀ, ਗੁਰੂ ਖਾਲਸਾ ਜੀ ਸਾਡੀ ਰਾਏ ਹੈ ਵੀ 4-4 ਮਿਸਲਾਂ ਦਾ ਜਥਾ ਬਣਾ ਲਿਆ ਜਾਵੇ, 2-2 ਮਿਸਲ, 2 ਉਸ ਪਾਸੇ 2 ਜਥੇ ਉਸ ਪਾਸੇ, ਵਿਚਕਾਰ ਵਾਲਾ ਜਥਾ ਲੜੇਗਾ। ਉਸ ਵੇਲੇ ਬਾਬਾ ਜੱਸਾ ਸਿੰਘ ਜੀ ਨੇ ਬੇਨਤੀ ਕੀਤੀ ਸੀ, ਖਾਲਸਾ ਜੀ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਕਰਕੇ ਪੰਥ ਬਚਾਵੋ। ਉਸ ਵੇਲੇ ਜਦੋਂ ਵੀ ਕੋਈ ਗੁਰੂ ਖਾਲਸਾ ਬਚਨ ਕਰਦਾ ਸੀ, ਬਾਕੀ ਦੇ ਸਾਰੇ ਉਹਨੂੰ ਸੱਤ ਕਰਕੇ ਮੰਨ ਲਿਆ ਕਰਦੇ ਸੀ। ਬਾਬਾ ਚੜ੍ਹਤ ਸਿੰਘ ਜੀ ਨੇ ਬੇਨਤੀ ਕੀਤੀ, ਜਿਸ ਪਾਸੇ ਵੈਰੀ ਦਲ ਦਾ ਜ਼ਿਆਦਾ ਜ਼ੋਰ ਪਵੇਗਾ ਉਸ ਪਾਸੇ ਮੈਂ ਹੱਲੇ ਨਾਲ ਆਵਾਂਗਾ। ਉਦੋਂ ਖਾਲਸੇ ਨੂੰ ਜ਼ਰੂਰ ਪਤਾ ਸੀ ਅੱਜ ਅਸੀਂ ਆਪਣੇ ਪਰਿਵਾਰਾਂ ਨੂੰ ਬਚਾਉਣਾ ਹੈ, ਕਿਉਂਕਿ ਜਿਹੜੀ ਅਬਦਾਲੀ ਦੀ ਫੌਜ ਹੈ ਜਿਵੇਂ ਸਮੁੰਦਰ ਦਾ ਪਾਣੀ ਛੱਲਾਂ ਮਾਰ ਕੇ ਚੱਲਦਾ ਹੈ, ਇਸ ਤਰ੍ਹਾਂ ਫੌਜ ਬਹੁਤੀ ਜ਼ਿਆਦਾ ਆਈ ਹੋਈ ਸੀ। ਔਰ ਅਗਲੇ ਪਾਸੇ ਮਲੇਰਕੋਟਲੀ ਔਰ ਜੈਨਾ ਖਾਂ ਨੇ ਗੁਰੂ ਖਾਲਸੇ ਦੇ ਰਸਤੇ ਨੂੰ ਰੋਕਿਆ ਹੋਇਆ ਸੀ। ਘਮਸਾਣ ਦਾ ਜੰਗ ਯੁੱਧ ਹੋ ਰਿਹਾ ਹੈ, ਤਕਰੀਬਨ 3 ਦਿਨਾਂ ਤੋਂ ਕਥਾ ਨਿਰੰਤਰ ਜਾਰੀ ਹੈ। ਆਓ ਜਿਵੇਂ ਨਾਲ ਦਾ ਪ੍ਰਸੰਗ ਆ ਰਿਹਾ ਹੈ, ਜਿਵੇਂ ਘਮਸਾਨ ਦਾ ਯੁੱਧ ਹੋ ਰਿਹਾ ਹੈ, ਭਾਈ ਰਤਨ ਸਿੰਘ ਜੀ ਇਤਿਹਾਸ ਨੂੰ ਕਲਮ ਬੰਦ ਕਰਦੇ ਨੇ, ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਨ ਦਾ ਯਤਨ ਕਰਾਂਗੇ। ਆਪ ਜੀ ਬਹੁਤ ਹੀ ਪਿਆਰ ਵਿੱਚ ਖਾਲਸਾ ਜੀ ਇਸ ਇਤਿਹਾਸ ਦੀ ਕਥਾ

ਅਕਾਲੀ ਖੁਦ 48,000 ਦੀ ਫੌਜ ਲੈ ਕੇ ਉਸ ਵੇਲੇ ਗੁਰੂ ਖਾਲਸੇ ਤੇ ਆਇਆ ਹੈ। ਕਹਿੰਦੇ ਇੰਨਾ ਮਿੱਟੀ ਕੱਟਾ ਧੂੜ ਉੱਡਿਆ ਘੋੜਿਆਂ ਦੇ ਪੌੜਾਂ ਦੇ ਨਾਲ, ਇੰਨੀ ਫੌਜ ਜਦੋਂ ਆਈ ਕੱਚੀ ਜਗ੍ਹਾ ਹੋਇਆ ਕਰਦੀ ਸੀ। ਹੈ ਦਿਨ ਦਾ ਸਮਾਂ ਸੀ ਪਰ ਹਨੇਰ ਛਾ ਚੁੱਕਾ ਸੀ। ਕਹਿੰਦੇ ਅਬਦਾਲੀ ਨੇ ਯਤਨ ਕੀਤਾ, ਕਸਮ ਖਾਧੀ ਹੋਈ ਸੀ ਵਿਸ਼ੇਸ਼ ਕਰਕੇ ਵੀ ਜਿਹੜੇ ਖਾਲਸੇ ਦੀਆਂ ਬੱਚੀਆਂ ਨੇ, ਬੇਟੀਆਂ ਨੇ, ਮਾਵਾਂ ਨੇ, ਅਸੀਂ ਉਹਨਾਂ ਨੂੰ ਜਿਉਂਦਾ ਨਹੀਂ ਛੱਡਣਾ। ਕਹਿੰਦੇ ਇਸ ਤਰ੍ਹਾਂ ਅਬਦਾਲੀ ਦੀ ਫੌਜ ਨੇ

ਮੈਂ ਇਸ ਬਹੀਰ ਨੂੰ ਗੁਰੂ ਖਾਲਸੇ ਤੋਂ ਛੁਡਾ ਕੇ ਤੇ ਵੱਖਰੀ ਕਰ ਲਵਾਂ, ਜਦੋਂ ਵੱਖਰੀ ਹੋ ਜਾਵੇਗੀ ਹੱਲਾ ਜ਼ਿਆਦਾ ਬੋਲਿਆ ਜਾਵੇਗਾ। ਪਰ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਚੜ੍ਹਤ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ ਮੁਗਲ ਪਠਾਣਾ ਦੀ ਇਹ ਪੇਸ਼ ਨਹੀਂ ਸੀ ਜਾਣ ਦਿੰਦੇ, ਕਿਉਂਕਿ ਬਹੁਤੇ ਲੜਾਕੂ ਸਨ, ਬਹੁਤੇ ਦਲੇਰ ਸਨ। ਜਿਹੜਾ ਜੰਗ ਯੁੱਧ ਹੋਇਆ ਕਰਦਾ ਗੁਰੂ ਖਾਲਸਾ ਜੀ, ਉਹ ਦਲੇਰੀ ਤੋਂ ਬਿਨਾਂ ਨਹੀਂ ਹੁੰਦਾ। ਔਰ ਗੁਰੂ ਦਾ ਬਲ ਜਿਹੜਾ ਕੋਲ ਹੁੰਦਾ ਹੈ, ਅਗਰ ਜਦੋਂ ਗੁਰੂ ਦੀ ਕਿਰਪਾ ਹੋਵੇ ਤਾਂ ਇਕੱਲਾ ਸਿੰਘ ਹੀ ਜਿਹੜਾ ਸਵਾ ਲੱਖ ਨਾਲ ਲੜ ਜਾਂਦਾ ਹੈ, ਕਿਉਂਕਿ ਇਹ ਤਾਂ ਬੋਲ ਹੋਏ ਸੀ ਨਾ, ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਫਿਰ ਤਾਂ ਭਾਵੇਂ ਸਮੁੰਦਰ ਜੇ ਕੱਦ ਵਾਲੇ ਹੋਣ, ਭਾਵੇਂ ਪਤਲੇ ਜੇ ਸਰੀਰ ਵਾਲੇ ਹੋਣ, ਘੋੜੇ ਤੇ ਚੜ੍ਹ ਕੇ ਹਾਥੀ ਦਾ ਮੁਕਾਬਲਾ ਵੀ ਕਰ ਲੈਂਦੇ ਨੇ ਬਾਬਾ ਬਚਿੱਤਰ ਸਿੰਘ ਜੀ। ਇਸ ਤਰ੍ਹਾਂ ਅਬਦਾਲੀ ਸੋਚਦਾ ਹੈ, ਮੈਂ ਬਹੀਰ ਨੂੰ ਪੰਥ ਵਿੱਚੋਂ ਬਾਹਰ ਕੱਢ

0: ਕੱਪੜਾ ਪਾੜ ਦੇਈਦਾ, ਕੈਂਚੀ ਨਾਲ ਕੱਟ ਦੇਈਦਾ ਹੈ। ਬਹੀਰ ਇੱਕ ਪਾਸੇ ਰਹਿ ਗਈ ਹੈ ਔਰ ਗੁਰੂ ਖਾਲਸਾ ਵੱਖ ਹੋ ਗਿਆ ਹੈ। ਅਬਦਾਲੀ ਦੀ ਬਹੁਤੀ ਫੌਜ ਜਿਹੜੀ ਹੈ ਉਹ ਬਹੀਰ ਨੂੰ ਖਤਮ ਕਰਨਾ ਚਾਹੁੰਦੀ ਹੈ।
1: ਚੁੱਕੋ ਹਿੰਮਤ ਕਰ ਬਹੀਰ ਵੀ ਮਰਿਓ।
0: ਕਹਿੰਦੇ ਕੁਝ ਕੁ ਜਿਹੜਾ ਗੁਰੂ ਕਾ ਖਾਲਸਾ ਹਮੇਸ਼ਾ ਵੱਲ ਰੱਖਦਾ ਹੈ, ਭਾਵੇਂ ਉਹ ਬਜ਼ੁਰਗ ਸਨ, ਭਾਵੇਂ ਬੀਬੀਆਂ ਸਨ, ਬੱਚੇ ਸਨ, ਪਰ ਇਹ ਤੇ ਗੁਰੂ ਕੇ ਖਾਲਸੇ ਤੇ ਕਿਰਪਾ ਵਰਤਦੀ ਆਈ ਹੈ। ਛੋਟੀ ਉਮਰ ਦੇ ਵਿੱਚ ਹੀ ਗੁਰੂ ਕਾ ਖਾਲਸਾ ਜਿਹੜਾ ਸ਼ਸਤਰ ਚਲਾਉਣਾ ਸਿੱਖ ਲੈਂਦਾ। ਪਿਆਰਾ ਸਿੰਘ ਜੀ ਪਦਮ ਲਿਖਦੇ ਨੇ, ਕਹਿੰਦੇ ਭਾਵੇਂ ਸਿੱਖ ਦਾ ਬੱਚਾ ਦਸਤਾਰ ਬੰਨਣੀ ਬਾਅਦ ਵਿੱਚ ਸਿੱਖਦਾ ਹੈ, ਪਰ ਪਹਿਲਾਂ ਸ਼ਸਤਰ ਚਲਾਉਣਾ ਜ਼ਰੂਰ ਸਿੱਖਦਾ ਹੈ। ਸ਼ਸਤਰ ਕੇ ਅਧੀਨ ਹੈ ਰਾਜ, ਜੇ ਨਾ ਧਰੋ ਤਾਂ ਬਿਗੜੈ ਕਾਜ। ਜਾਂ ਤੇ ਸਰਬ ਖਾਲਸਾ ਸੁਣੀਏ, ਜੁੱਧ ਧਾਰ ਬੇ ਉੱਤਮ ਗੁਣੀਏ, ਜਬ ਹਮਰੇ ਦਰਸ਼ਨ ਕੋ ਆਵੋ, ਹੋਏ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਗੁਰੂ ਕਾ ਸਿੱਖ ਜਿਹੜਾ ਹੈ, ਪਿਆਰਾ ਸਿੰਘ ਜੀ ਪਦਮ ਲਿਖਦੇ ਨੇ, ਕਹਿੰਦੇ ਦਸਤਾਰ ਬਣਨੀ ਬੇਸ਼ੱਕ ਬਾਅਦ ਵਿੱਚ ਜਾਣਦਾ ਹੈ, ਪਰ ਪਹਿਲਾਂ ਸ਼ਸਤਰ ਚਲਾਉਣਾ ਜਾਣਦਾ ਹੈ ਔਰ ਸ਼ਸਤਰ ਦੇ ਅਧੀਨ ਰਾਜ ਹੁੰਦਾ ਹੈ। ਉਸ ਬਹੀਰ ਵੇ ਜਿਹੜੇ ਬੱਚੇ ਸਨ ਜਾਂ ਨੌਜਵਾਨ ਸਨ ਜਿਨ੍ਹਾਂ ਕੋਲ ਸ਼ਸਤਰ ਸਨ, ਉਹ ਸਾਹਮਣੇ ਸ਼ਸਤਰ ਲੈ ਕਰਕੇ ਅਬਦਾਲੀ ਦੀ ਫੌਜ ਨਾਲ ਟਾਕਰਾ

ਜਿਹੜੇ ਸਿੰਘ ਨੇ ਉਪਰਾਲਾ ਯਤਨ ਕਰਦੇ ਨੇ ਵੀ ਜਿਸ ਪਾਸੇ ਬਹੀਰ ਹੈ ਉਸ ਪਾਸੇ ਅਸੀਂ ਚਲੇ ਜਾਈਏ। ਅਬਦਾਲੀ ਦੀ ਬਹੁਤ ਭਾਰੀ ਫੌਜ ਹੈ, ਬਾਬਾ ਸ਼ਾਮ ਸਿੰਘ ਜੀ ਵੀ ਯਤਨ ਕਰਦੇ ਨੇ, ਬਾਬਾ ਚੜ੍ਹਤ ਸਿੰਘ ਵੀ ਯਤਨ ਕਰਦੇ ਨੇ ਵੀ ਅਸੀਂ ਬਹੀਰ ਨੂੰ ਜਿਵੇਂ ਕਿਵੇਂ ਅੱਜ ਮੁਗਲ ਪਠਾਣਾਂ ਤੋਂ ਬਚਾਉਣਾ।

0: ਜਿਹੜੇ ਸੀ ਖਾਲਸੇ ਪੰਥ ਨਾਲੋਂ ਤੋੜ ਕੇ ਵੱਖ ਕਰ ਲੈਣਾ ਕੀਤੀ ਹੈ।
1: ਬੜੇ ਬਹੀਰ ਸਿਰ ਪੈਨਗ ਤੇਗ
0: ਅਬਦਾਲੀ ਦੀ ਫੌਜ ਇੰਨੇ ਬਹੁ ਬਲ ਵਾਲੀ ਆਈ ਹੋਈ ਸੀ, ਜਿਹੜੇ ਛੋਟੇ ਛੋਟੇ ਬੱਚੇ ਸਨ, ਕੋਈ 2 ਸਾਲ ਦਾ, ਕੋਈ 4 ਸਾਲ ਦਾ, ਜਾਂ ਬਜ਼ੁਰਗ ਮਾਈਆਂ ਸਨ ਜਾਂ ਬਜ਼ੁਰਗ ਸਿੰਘ ਸਨ, ਅਬਦਾਲੀ ਦੀਆਂ ਫੌਜਾਂ ਜਿਹੜੀਆਂ ਨੇ ਉਹਨਾਂ ਦੇ ਸਿਰਾਂ ਦੇ ਵਿੱਚ ਤੇਗਾਂ ਮਾਰਦੇ ਸਨ, ਭਾਵ ਤਲਵਾਰਾਂ ਦੀ ਮਾਰ ਪੈ ਰਹੀ ਸੀ, ਸਿਰ ਜਿਹੜੇ ਨੇ ਵੱਖ ਹੋ ਰਹੇ ਸੀ, ਕਈਆਂ ਨੂੰ ਅੱਧ ਵਿੱਚੋਂ ਚੀਰਿਆ ਜਾ ਰਿਹਾ ਸੀ, ਕਈਆਂ ਦੇ ਮੋਢੇ ਜਿਹੜੇ ਉਹ ਕੱਟੇ ਜਾ ਰਹੇ ਸਨ, ਭਾਵ ਜਿਹੜਾ ਮੈਦਾਨੇ ਜੰਗ ਹੈ ਉਹ ਲਹੂ ਲੁਹਾਣ ਨਾਲ ਲੇਥੂ ਪੇਥੂ ਹੋਇਆ ਸੀ। ਅਬਦਾਲੀ ਦੀ ਫੌਜ ਨੇ ਇੰਨਾ ਭਾਰੀ ਨੁਕਸਾਨ ਸਿੰਘਾਂ ਦਾ ਕਰ ਰਹੀ ਸੀ, ਔਰ ਸਿੰਘ ਵੀ ਬਹੁ ਬਲ ਦੇ ਨਾਲ ਲੜ ਰਹੇ ਸਨ, ਕਿਉਂਕਿ ਅਚਨਚੇਤ ਅਬਦਾਲੀ ਦੀ ਫੌਜ ਨੇ ਹੱਲਾ ਕੀਤਾ ਸੀ।
1: ਜਾਟ ਕਟਲ ਕਟਦ ਜਿਮ ਪੱਤੋ ਬੇਗਾ,
0: ਕਹਿੰਦੇ ਇਸ ਤਰ੍ਹਾਂ ਸਮਝ ਲਓ ਜਿਵੇਂ ਕੋਈ ਲੱਕੜਾਂ ਕੱਟਣ ਵਾਲਾ ਬਹੁਤ ਤੇਜ਼ੀ ਨਾਲ ਲੱਕੜਾਂ ਕੱਟਦਾ ਹੋਵੇ, ਆਰੇ ਨਾਲ ਜਿਵੇਂ ਲੱਕੜਾਂ ਚੀਰੀਆਂ ਜਾਂਦੀਆਂ ਨੇ, ਤੇਵੇਂ ਮਾਨੋ ਤੇਗਾਂ ਜਿਹੜੀਆਂ ਨੇ ਉਹ ਸਰੀਰਾਂ ਨੂੰ ਚੀਰਦੀਆਂ ਜਾ ਰਹੀਆਂ ਹਨ ਜੀ।
1: ਜਿਮ ਕਰਸਾਨੀ ਕੋ ਖੇਤ ਕਟਾਵੇ,
0: ਜਿਮ ਕਰਸਾਨੀ ਕੋ ਖੇਤ ਕਟਾਵੇ, ਤੁਹਾਨੂੰ ਸੌਖੀ ਸਮਝ ਆ ਗਈ ਹੈ, ਕਿਰਸਾਨੀ ਦਾ ਹੁੰਦਾ ਜ਼ਿਮੀਦਾਰ, ਜਿਵੇਂ ਜ਼ਿਮੀਦਾਰ ਖੇਤ ਬੀਜਦਾ ਹੈ ਜਾਂ ਕਣਕ ਦਾ ਬੀਜ ਬੀਜਿਆ ਜਾਂਦਾ ਹੈ, ਜਦੋਂ ਬੀਜ ਬੀਜਿਆ ਜਾਂਦਾ ਹੈ ਕਣਕ ਪੱਕ ਜਾਂਦੀ ਵਾਢੀ ਪੈਂਦੀ ਹੈ, ਜਿਵੇਂ ਉਹ ਖੇਤ ਕੱਟਿਆ ਜਾਂਦਾ ਹੈ ਨਾ ਫਸਲ ਵਾਲਾ। ਕਹਿੰਦੇ ਅਬਦਾਲੀ ਦੀ ਫੌਜ ਜਿਹੜੀ ਹੈ ਖਾਲਸਾ ਜੀ, ਇਸ ਬਿਹੇਰ ਨੂੰ ਖੇਤ ਵਾਂਗੂ ਫਸਲ ਵਾਂਗੂ ਕੱਟਦੇ ਜਾ ਰਹੇ ਹਨ।
1: ਉੱਪਰ ਦੁਬੇ ਕਹਿ ਕੇ ਰੋ ਪਾਵੇ,
0: ਇੱਧਰੋਂ ਉੱਧਰ ਹੋ ਕੇ ਚਾਰ ਚੁਫੇਰੇ

0: ਹੀਰ ਵਿੱਚ ਵੜ ਕੇ ਗੁਰੂ ਕੇ ਖਾਲਸੇ ਨੂੰ ਚੀਰ ਦੇਣੇ ਭਾਵ ਕੇ ਸ਼ਹੀਦ ਕਰ ਰਹੇ ਹਨ।
1: ਕੋਈ ਨਟ ਮਿਲ ਬਚੈ ਬਹੀਰਾ,
0: ਕਹਿੰਦੇ ਅੱਜ ਇਉਂ ਲੱਗਦਾ ਹੈ ਵੀ ਜਿਹੜੀ ਬਹੀਰ ਬਚੇਗਾ ਨਹੀਂ, ਪਰ ਗੁਰੂ ਕਾ ਖਾਲਸਾ ਕੇਵਲ ਯਤਨ ਕਰਦਾ ਹੈ ਵੀ ਜਿੱਤ ਤਾਂ ਅੱਜ ਇੱਕ ਪਾਸੇ ਹੈ, ਅੱਜ ਕਿਵੇਂ ਨਾ ਕਿਵੇਂ ਅਸੀਂ ਆਪਣੇ ਵਡੇਰਿਆਂ ਨੂੰ ਬਚਾਉਣ ਦਾ ਯਤਨ ਕਰੀਏ।
1: ਦੋਹਰਾ ਤਬੇ ਸਾਏ ਮਨ ਮੈਂ ਲਖਿਓ ਬਿਨ ਕਿਰੇਨਾ ਸਿੰਘ ਮਰਾਏ।
0: ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਜਦੋਂ ਗੁਰੂ ਕੇ ਖਾਲਸੇ ਨੇ ਫਿਰ ਹੱਲੇ ਦੇ ਨਾਲ ਬਹੀਰ ਦੇ ਕੋਲ ਸਾਹਮਣੇ ਆ ਕੇ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ। ਅਬਦਾਲੀ ਖੁਦ ਬਖੁਦ ਅੱਜ ਮੈਦਾਨੇ ਜੰਗ ਵਿੱਚ ਹੈ, ਬਹੁਤ ਭਾਰੀ ਲੋਹੇ ਤੇ ਲੋਹਾ ਖੜਕਰਿਆ ਹੈ। ਜਦੋਂ ਇੰਨਾ ਭਾਰੀ ਘਮਸਾਨ ਦਾ ਜੰਗ ਹੋ ਰਿਹਾ ਤੇ ਅਬਦਾਲੀ ਨੇ ਸੋਚਿਆ ਵੀ ਸਿੰਘ ਤੁਰ ਵੀ ਪੈਂਦੇ ਨੇ, ਫਿਰ ਲੜ ਪੈਂਦੇ ਨੇ, ਫਿਰ ਤੁਰ ਜਾਂਦੇ ਨੇ। ਪਿੱਛੇ ਬਚਨ ਆਇਆ ਸੀ, ਲੜ ਲੜ ਤੁਰੋ ਔਰ ਤੁਰ ਤੁਰ ਲੜੋ, ਲੜ ਲੜ ਤੁਰੋ ਤੁਰ ਤੁਰ ਲੜੋ, ਰੁਕੋ ਤੁਰੋ। ਪਿੱਛੇ ਬੋਲ ਤੁਸੀਂ ਆਏ ਸੀ ਵੀ ਸਿੰਘ ਲੜਦੇ ਲੜਦੇ ਤੁਰ ਪੈਂਦੇ ਸੀ, ਤੁਰਦੇ ਤੁਰਦੇ ਫਿਰ ਰੁਕ ਜਾਂਦੇ ਸੀ। ਇਹ ਸਿੰਘਾਂ ਦੀ ਇੱਕ ਨੀਤੀ ਹੋਇਆ ਕਰਦੀ ਸੀ। ਜਿਸ ਵੇਲੇ ਸਿੰਘਾਂ ਨੇ ਫਿਰ ਬਹੀਰ ਨੂੰ ਅੱਗੇ ਕਰ ਦਿੱਤਾ, ਇਸ਼ਾਰਾ ਕੀਤਾ ਵੀ ਤੁਰੋ, ਤਾਂ ਸਿੰਘ ਜਿਹੜੇ ਨੇ ਨਾਲ ਦੀ ਨਾਲ ਤੁਰਦੇ ਜਾ ਰਹੇ ਨੇ। ਅਬਦਾਲੀ ਨੇ ਮਨ ਵਿੱਚ ਵਿਚਾਰ ਕੀਤੀ ਵੀ ਜਿੰਨਾ ਸਿਰ ਸਿੰਘਾਂ ਨੂੰ ਇਹਨਾਂ ਨੂੰ ਅੱਗੋਂ ਨਾ ਰੋਕਿਆ ਜਾਵੇ, ਭਾਵ ਅੱਗੋਂ ਇਹਨਾਂ ਦੇ ਪੈਰ ਨਾ ਉਖੇੜੇ ਜਾਣ, ਤਾਂ ਉਹਨਾਂ ਚਿਰ ਅਬਦਾਲੀ ਸੋਚਦਾ ਵੀ ਸਿੰਘ ਜਿਹੜੇ ਨੇ ਉਹ ਮੈਥੋਂ ਮਾਰੇ ਨਹੀਂ ਜਾਣੇ, ਕਿਉਂਕਿ ਬਹੁਤੇ ਬਲ ਵਾਲੇ ਸਨ ਔਰ ਸ਼ਹੀਦੀ ਫੌਜਾਂ ਵੀ ਮੈਦਾਨੇ ਜੰਗ ਵਿੱਚ ਆ ਕੇ ਆਪਣੇ ਪਹਿਰੇ ਲਾ ਕਰਦੀਆਂ ਸਨ, ਅੱਗੇ ਬਚਨ ਸਪਸ਼ਟ ਆ ਜਾਣੇ ਨੇ। ਅਬਦਾਲੀ ਨੇ ਸੋਚਿਆ ਵੀ ਜਿੰਨਾ ਚਿਰ ਸਿੰਘਾਂ ਨੂੰ ਅੱਗੋਂ ਨਾ ਘੇਰਿਆ ਜਾਵੇ, ਉਹਨਾਂ ਚਿਰ ਸਿੰਘ ਜਿਹੜੇ ਨੇ ਮੇਥੋਂ ਮਾਰੇ ਨਹੀਂ ਜਾ ਰਹੇ। ਇਹ ਨਹੀਂ ਸੋਚੀਏ ਵੀ ਸਿੰਘਾਂ ਦਾ ਨੁਕਸਾਨ ਹੋਇਆ ਸੀ, ਹੋਇਆ ਜ਼ਰੂਰ ਹੋਇਆ ਹੈ, ਬਹੁਤ ਭਾਰੀ ਨੁਕਸਾਨ ਹੋਇਆ ਹੈ, ਪਰ ਅਬਦਾਲੀ ਦੀਆਂ ਫੌਜਾਂ ਵੀ ਇਸ ਜੰਗ ਵਿੱਚ ਬਹੁਤ ਮਾਰੀਆਂ ਗਈਆਂ ਸੀ, ਉਹਦੇ ਬੜੇ ਬੜੇ ਜਰਨੈਲ ਕਹਾਉਣ ਵਾਲੇ ਮਾਰੇ ਗਏ ਸਨ। ਅਬਦਾਲੀ ਸੋਚਦਾ ਹੈ ਜਿੰਨਾ ਚਿਰ ਰੋਕਿਆ ਨਾ ਗਿਆ ਉਹਨਾਂ ਚਿਰ ਸਿੰਘ ਸ਼ਹੀਦ ਨਹੀਂ ਹੋਣਗੇ।
1: ਜਿਮ ਕਿਮ ਇਨਕੋ ਘੇਰੇ ਤੋ ਇਹ ਮਾਰੇ ਖਾਏ।
0: ਅਬਦਾਲੀ ਸੋਚਦਾ ਜਿਮ ਕਿਮ ਇਨਕੋ ਘੇਰੇ, ਜਿਵੇਂ ਕਿਵੇਂ ਇਹਨਾਂ ਨੂੰ ਘੇਰ ਲਿਆ ਜਾਵੇ, ਭਾਵ ਚਾਰ ਸਵੇਰੇ ਜਿਵੇਂ ਘੇਰਾ ਪਾ ਲਿਆ ਜਾਂਦਾ ਲੰਘਣ ਨੂੰ ਜਗ੍ਹਾ ਕੋਈ ਨਾ ਹੋਵੇ। ਅਬਦਾਲੀ ਕਹਿੰਦਾ ਜਿਵੇਂ ਕਿਵੇਂ ਫੌਜ ਨੂੰ ਹੱਲਾ ਸ਼ੇਰੀ ਦਿੰਦਾ ਹੈ ਵੀ ਇਹਨਾਂ ਨੂੰ ਇੱਕ ਵਾਰ ਘੇਰਾ ਪਾ ਲਿਆ ਜਾਵੇ ਤੇ ਆਪਾਂ ਬਹੁਤੀ ਫੌਜ ਆ, ਗਿਣਤੀ ਦੇ ਸਿੰਘ ਨੇ ਜਿਵੇਂ ਆਟੇ ਵਿੱਚ ਲੂਣ ਹੁੰਦਾ ਹੈ ਤੇ ਕਿੰਨਾ ਚਿਰ ਲੜਨਗੇ, ਜਦੋਂ ਘੇਰੇ ਵਿੱਚ ਆ ਗਏ ਉਦੋਂ ਤਾਂ ਫਿਰ ਮਾਰੇ ਜਾਣਗੇ। ਅਬਦਾਲੀ ਇਹ ਗੱਲ ਜਿਹੜੀ ਹੈ ਖਾਲਸਾ ਜੀ ਆਪਣੇ ਦਿਮਾਗ ਸੁਰਤ ਵਿੱਚ ਸੋਚਦਾ ਹੈ।
1: ਤਬੇ ਚੌਬਈ ਤਬੇ ਸਾਏ ਨੇ ਨਿਕ ਸਚੀ ਦੜਾਏ।
0: ਉਸ ਵੇਲੇ ਅਬਦਾਲੀ ਨੇ ਕੀ ਕੀਤਾ, ਨਿਕ ਸਚੀ ਇੱਕ ਹਲਕਾਰਾ ਜਿਹੜਾ ਹੈ ਉਹਨੂੰ ਹੁਕਮ ਦਿੱਤਾ ਵੀ ਤੂੰ ਦੌੜ ਕੇ ਜਿੱਧਰ ਜੈਨ ਖਾਂ ਸੂਬਾ ਸਰਹੰਦ ਲੜ ਰਿਹਾ ਸੀ ਨਾ, ਲਕਸ਼ਮੀ ਨਾਰਾਇਣ ਮਲੇਰਕੋਟਲੇ ਦਾ ਪਠਾਨ ਲੜ ਰਿਹਾ ਸੀ, ਅਬਦਾਲੀ ਕਹਿੰਦਾ ਆਪਣੇ ਹਲਕਾਰੇ ਨੂੰ ਤੂੰ ਜਲਦੀ ਦੇ ਨਾਲ ਘੋੜੇ ਨੂੰ ਅੱਡੀ ਲਾ ਕੇ ਜੈਨੇ ਖਾਂ ਦੇ ਕੋਲ ਜਾ ਕੇ ਮੇਰੇ ਵੱਲੋਂ ਉਸ ਨੂੰ ਇਹ ਸੰਦੇਸ਼ਾ ਦੇਣਾ ਕਰ।
1: ਉੱਪਰ ਜੈ ਦੇ ਕੇ ਗਿਲਾ ਠਹਿਰਾਏ।
0: ਗਿਲਾ ਹੁੰਦਾ ਹੈ ਗੁੱਸਾ, ਅਬਦਾਲੀ ਗੁੱਸਾ ਕਰਦਾ ਹੈ ਵੀ ਜੈਨ ਖਾਂ ਦੇ ਕਰਕੇ ਮੈਂ ਲਾਹੌਰ ਤੋਂ ਇੰਨੀਆਂ ਭਾਰੀ ਫੌਜਾਂ ਲੈ ਕੇ ਆਇਆ, ਇਹਨੇ ਇੰਨੀ ਗੱਲ ਕਹੀ ਸੀ ਵੀ ਅਸੀਂ ਖਾਲਸੇ ਨੂੰ ਰੋਕ ਕੇ ਰੱਖਾਂਗੇ ਮਲੇਰਕੋਟਲੇ ਵਾਲੇ ਤੇ ਅਸੀਂ ਸਰਹੰਦ ਵਾਲੇ, ਪਰ ਜੈਨਾ ਖਾਂ ਜਿਹੜਾ ਹੈ ਤੋ ਫੌਜ ਰੋਕੀ ਨਹੀਂ ਜਾ ਰਹੀ, ਗੁਰੂ ਕਾ ਖਾਲਸਾ ਰੋਕਦਾ ਹੀ ਨਹੀਂ ਹੈ। ਤੇ ਅਬਦਾਲੀ ਜਿਹੜਾ ਆਪਣੇ ਮਨ ਵਿੱਚ ਕੁੜਦਾ ਹੈ, ਭਾਵ ਗੁੱਸਾ ਕਰਦਾ ਹੈ ਵੀ ਹੋ ਸਕਦਾ ਜੈਨ ਖਾਂ ਮੇਰੇ ਨਾਲ ਧੋਖਾ ਕਰ ਰਿਹਾ ਹੋਵੇ, ਮੈਂ ਐਡੀ ਦੂਰੋਂ ਆਇਆ ਤੇ ਜਿਹੜਾ ਖਾਲਸਾ ਉਹ ਜੈਨ ਖਾਂ ਨੂੰ ਰਸਤਾ ਦੇਈ ਜਾ ਰਿਹਾ, ਜੈਨ ਖਾਂ ਖਾਲਸਾ ਗਾਂਹ ਤੁਰਦਾ ਜਾ ਰਿਹਾ ਹੈ। ਇਹ ਗਿਲਾ ਸ਼ਿਕਵਾ ਜਿਹੜਾ ਹੈ ਅਬਦਾਲੀ ਨੇ ਜੈਨ ਖਾਂ ਤੇ ਕਰਨਾ ਕੀਤਾ ਤੇ ਇੱਕ ਹਲਕਾਰਾ ਭੇਜਿਆ ਹੈ ਵੀ ਕਹਿਣ ਲੱਗਾ ਮੈਂ ਤੈਨੂੰ ਇਹ ਜੈਨ ਖਾਂ ਇਹ ਗੱਲ ਕਹਿੰਦਾ ਹਾਂ,
1: ਜੋ ਤੈ ਕਹੀ ਕਰੀ ਨਾ ਬਾਤ,
0: ਜੋ ਤੈ ਕਹੀ ਨਾ ਕਰੀ ਨਾ ਬਾਤ, ਜੋ ਤੂੰ ਗੱਲ ਕਹੀ ਸੀ ਨਾ ਮੈਨੂੰ ਵੀ ਮੈਂ ਭਾਈ ਸ਼ਾਮ ਸਿੰਘ ਜੀ ਨੂੰ, ਬਾਬਾ ਜੱਸਾ ਸਿੰਘ ਜੀ ਨੂੰ, ਚੜ੍ਹਤ ਸਿੰਘ ਜੀ ਨੂੰ, ਜੈ ਸਿੰਘ ਜੀ ਨੂੰ ਮੈਂ ਰੋਕ ਕੇ ਰੱਖਾਂਗਾ, ਤੂੰ ਮੇਰੇ ਨਾਲ ਗੱਲ ਤਾਂ ਕਰ ਲਈ ਸੀ ਪਰ ਤੂੰ ਉਹ ਕੀਤੀ ਨਹੀਂ ਹੈ, ਤੂੰ ਮੇਰੇ ਨਾਲ ਬਚਨ ਕੀਤਾ ਸੀ ਵੀ ਤੂੰ ਫਿਕਰ ਨਾ ਕਰ ਬਾਦਸ਼ਾਹ ਸਲਾਮਤ, ਅਗਲੋਂ ਪਾਸੋਂ ਮੈਂ ਇਹਨਾਂ ਨੂੰ ਲੰਘਣ ਨਹੀਂ ਦਿੰਦਾ, ਪਿੱਛੋਂ ਤੇਰੀ ਭਾਰੀ ਫੌਜ ਆ ਜਾਣੀ ਹੈ, ਬਸ ਆਪਾਂ ਤੇ ਕੁਝ ਹੀ ਘੜੀਆਂ ਵਿੱਚ ਸਿੰਘਾਂ ਨੂੰ ਸ਼ਹੀਦ ਕਰ ਦੇਣਾ ਹੈ। ਅਬਦਾਲੀ ਕਹਿੰਦਾ ਹੈ ਜੈਨ ਖਾਂ ਤੂੰ ਮੇਰੇ ਨਾਲ ਗੱਲ ਕਰਕੇ ਮੁੱਕਰ ਚੁੱਕਾ ਹੈ, ਤੂੰ ਅੱਗੋਂ ਕਿਉਂ ਨਹੀਂ ਇਹਨੂੰ ਘੇਰਦਾ। ਇਹ ਗਿਲਾ ਸ਼ਿਕਵਾ ਜਿਹੜਾ ਹੈ ਅਬਦਾਲੀ ਹਲਕਾਰੇ ਰਾਹੀਂ ਜੈਨ ਖਾਨ ਦੇ ਕੋਲ ਭੇਜਿਆ ਤੇ ਇਹ ਗਿਲਾ ਸ਼ਿਕਵਾ ਕਰਦਾ ਹੈ।
1: ਮੋਰਿਓ ਸਿੰਘ ਨੇ ਘੇਰੇ ਜਾਤ
0: ਅਬਦਾਲੀ ਕਹਿੰਦਾ ਹੈ, ਉਹਦਾ ਹਲਕਾਰਾ ਜਾ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਕਹਿ ਰਿਹਾ ਕੀ ਆ ਸਿੰਘ ਗਿਣਤੀ ਦੇ ਨੇ ਤੇ ਇੱਥੋਂ ਅੱਗੇ ਘੇਰੇ ਨਹੀਂ ਜਾਂਦੇ, ਤੇਰੇ ਕੋਲ ਇੰਨੀ ਫੌਜ ਹੈ ਤੂੰ ਇਹਨਾਂ ਨੂੰ ਅੱਗੋਂ ਘੇਰਾ ਕਰਕੇ ਮਾਰਨਾ ਕਰ। ਜਿਹੜਾ ਅਬਦਾਲੀ ਦਾ ਹਲਕਾਰਾ ਹੈ ਉਹ ਸੂਬੇ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਜੈਨ ਖਾਂ, ਅਬਦਾਲੀ ਦੇ ਕਹੇ ਹੋਏ ਬੋਲ ਜਿਹੜੇ ਨੇ ਉਹਨੂੰ ਜਾ ਕੇ ਕਹਿਣਾ ਕਰਦਾ ਹੈ।
1: 20,000 ਤੋਂ ਤੋਹੇ ਪੈ ਕਿਹੜਾ।
0: ਅਬਦਾਲੀ ਕਹਿਣ ਲੱਗਾ ਜੈਨ ਖਾਂ ਜਰਾ ਕੁਝ ਅਕਲ ਤੋਂ ਮਤ ਲੈ, ਤੇਰੀ ਮਤ ਟਿਕਾਣੀ ਹੋਈ ਚਾਹੀਦੀ, ਜਰਾ ਬਲ ਨਾਲ ਜੰਗ ਜੋ ਦੁੰਦਾ ਹੈ। ਦੇਖ ਤੇਰੇ ਕੋਲ 20,000 ਦੀ ਫੌਜ ਹੈ ਤੇ ਮਲੇਰਕੋਟਲੇ ਦੀ ਫੌਜ ਵੱਖਰੀ ਹੈ, ਕੀ ਇੰਨੀ ਭਾਰੀ ਫੌਜ ਦੇ ਹੋਣਾ ਗਿਣਤੀ ਦੇ ਸਿੰਘ ਨਹੀਂ ਤੇ ਇੱਥੋਂ ਰੁਕਦੇ। ਅਬਦਾਲੀ ਇਹ ਤੇ ਸੋਚਦਾ ਨੀ ਵੀ ਮੈਂ 3,00,000 ਦੀ ਲੈ ਕੇ ਆਇਆ ਤੇ ਮੈਥੋਂ ਨਹੀਂ ਰੋਕ ਰਹੇ ਤੇ ਉਹ 20,000 ਕਿਹੜੀ ਰੋਕ ਲੈਣਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਆਪ ਕਿਰਪਾ ਵਰਤਦੀ ਹੈ। ਕਈ ਵਾਰ ਬੰਦਾ ਜੰਗ ਹਾਰਦਾ ਹੋਵੇ ਨਾ, ਕੋਈ ਘਰ ਚੋਂ ਬੰਦਾ ਹਾਰ ਜਾਵੇ ਤੇ ਉਹ ਗਿਲਾ ਸ਼ਿਕਵਾ ਦੂਜੇ ਦੇ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇਵੇਂ ਅਬਦਾਲੀ ਜਿਹੜਾ ਗਿਲਾ ਸ਼ਿਕਵਾ ਜਿਹੜਾ ਹੈ ਉਹ ਜੈਨ ਖਾਂ ਤੇ ਕਰਦਾ ਹੈ। ਕਹਿਣ ਲੱਗਾ 20,000 ਦੀ ਫੌਜ ਤੇਰੇ ਕੋਲ ਹੈ, ਕਿ ਤੇਥੋਂ ਸਿੰਘ ਰੁਕਦੇ ਨਹੀਂ ਹੈ, ਤਕੜਾ ਹੋ ਕੇ ਇਹਨਾਂ ਨੂੰ ਰੋਕਣਾ ਕਰ।
1: ਕਿਆ ਸਿੰਘਾਂ ਨੇ ਲੁੱਟ ਕਰ ਦਿਓ ਥੋੜਾ।
0: ਕੀ ਸਿੰਘਾਂ ਨੇ ਤੇਰੇ ਘੋੜੇ ਲੁੱਟ ਲਏ ਨੇ, ਕਿ ਤੇਰੀ ਫੌਜ ਜਿਹੜੀ ਹੈ ਉਹ ਸਿੰਘਾਂ ਨਾਲ ਜਾ ਰਲੀ ਹੈ। ਇਹ ਗੱਲਾਂ ਜਿਹੜੀਆਂ ਅਬਦਾਲੀ ਦਾ ਹਲਕਾਰਾ ਜਿਹੜਾ ਹੈ ਜੈਨੇ ਖਾਂ ਨੂੰ ਜੈਨ ਖਾਂ ਨੂੰ ਕਹਿਣਾ ਕਰਦਾ ਹੈ।
1: ਲਕਸ਼ਮੀ ਨਾਰਾਇਣ ਠਾਣ ਮਲਰੀ
0: ਮਲੇਰੀਆ ਜਿਹੜਾ ਲਕਸ਼ਮੀ ਨਾਰਾਇਣ ਹੈ ਬਿਲਕੁਲ ਇਹਦੀ ਸੱਜੀ ਬਾਂਹ ਸੀ ਜੈਨ ਖਾਂ ਦੀ। ਕਹਿਣ ਲੱਗਾ ਦੇਖ ਤੁਸੀਂ ਦੋ ਜਰਨੈਲ ਹੋ, ਇੱਕ ਲਕਸ਼ਮੀ ਨਾਰਾਇਣ ਹੈ ਇੱਕ ਤੂੰ ਖੁਦ ਬਖੁਦ ਆਪ ਹੈ। 20,000 ਦੀ ਫੌਜ ਵੱਖਰੀ ਹੈ ਔਰ ਮਲੇਰਕੋਟਲੇ ਦੇ ਵੱਖਰੇ ਨੇ। ਇੰਨੇ ਭਾਰੀ ਬਾਵਜੂਦ ਹੋਣ ਤੋਂ ਵੀ ਧਾਤੂਆਂ ਬਾਬਾ ਸ਼ਾਮ ਸਿੰਘ ਵਰਗੇ ਕੁਝ ਸਿੰਘ ਧਾਤੂ ਰੋਕੇ ਨਹੀਂ ਜਾਂਦੇ। ਅਬਦਾਲੀ ਹਲਕਾਰੇ ਨੂੰ ਭੇਜਿਆ ਹੈ ਔਰ ਹਲਕਾਰੇ ਰਾਹੀਂ ਇਹ ਗਿਲਾ ਸ਼ਿਕਵਾ ਜਿਹੜਾ ਹੈ ਉਹ ਜੈਨ ਖਾਂ ਤੇ ਲਕਸ਼ਮੀ ਨਾਰਾਇਣ ਤੇ ਅਬਦਾਲੀ ਕਰ ਰਿਹਾ ਹੈ।
1: ਤੂੰ ਘੇਰ ਨਾ ਸਕਿਓ ਥੀ ਫੌਜ ਬੋ ਤੇਰੀ।
0: ਇੰਨੀ ਭਾਰੀ ਫੌਜ ਸੀ ਕਿ ਜੈਨ ਖਾਂ ਲਕਸ਼ਮੀ ਨਾਰਾਇਣ ਤੁਸੀਂ ਚੜ੍ਹਤ ਸਿੰਘ ਵਰਗਿਆਂ ਨੂੰ ਰੋਕ ਕਿਉਂ ਨਹੀਂ ਸਕੇ। ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਅਬਦਾਲੀ ਕਹਿਣਾ ਕਰਦਾ ਹੈ। ਖਾਲਸਾ ਜੀ
1: ਜੇ ਤੂੰ ਇਨਕੋ ਲੇਵੈ ਘੇਰਾ।
0: ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਬਦਾਲੀ ਕਹਿੰਦਾ ਹੈ ਜੈਨ ਖਾਂ ਲਕਸ਼ਮੀ ਨਾਰਾਇਣ ਅਗਰ ਮੈਂ ਤੈਨੂੰ ਇੱਕ ਗੱਲ ਕਹਿੰਦਾ ਹੈ, ਹੱਲਾ ਕਰ ਦਲੇਰੀ ਕਰ, ਜੇ ਤੂੰ ਇੱਕ ਵਾਰ ਸ਼ਾਮ ਸਿੰਘ ਹੋਣਾ ਨੂੰ ਜੱਸਾ ਸਿੰਘ ਹੋਣਾ ਨੂੰ ਇਹ ਕੁਝ ਕੁਝ ਮੁਖੀ ਸਿੰਘ ਨੇ ਤੂੰ ਘੇਰਾ ਪਾ ਲਵੇਂ ਨਾ ਤਾਂ ਬਸ ਫਿਰ ਤੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਹੈ, ਕੁਝ ਤੇ ਘੜੀਆਂ ਦੀ ਗੱਲ ਹੈ। ਆਪਾਂ ਇਹਨਾਂ ਦਾ ਨਿਬੇੜਾ ਕਰ ਦਿਆਂਗੇ, ਆਪਾਂ ਇਹਨਾਂ ਨੂੰ ਖਤਮ ਕਰ ਦਿਆਂਗੇ। ਅੱਗੇ ਸਪਸ਼ਟ ਬਾਤ ਕਰਦੇ ਨੇ ਦੱਸੋ
1: ਚਾਰ ਕੜੀ ਸਭ ਦਿਓ ਨਿਬੇਰਾ।
0: ਕਹਿ ਲੱਗਾ ਅਗਰ ਤੂੰ ਘੇਰਾ ਪਾ ਲਵੇਂ ਨਾ, ਚਾਰ ਘੜੀਆਂ ਦਾ ਸਮਾਂ ਹੈ, ਚਾਰ ਘੜੀਆਂ ਇੱਕ ਘੰਟੇ ਦੇ ਅੰਦਰ ਅੰਦਰ। ਕਹਿ ਲੱਗਾ ਇੱਕ ਘੰਟੇ ਦੇ ਅੰਦਰ ਅੰਦਰ ਆ ਜਿਹੜੇ ਲੜਾਕੂ ਸਿੰਘ ਆ ਨਾ, ਬਸ ਮੇਰੀ ਫੌਜ ਪਿੱਛੋਂ ਇੰਨੇ ਹੱਲਾ ਕਰਦੀ ਹੈ, ਚਾਰ ਘੜੀਆਂ ਵਿੱਚ ਸਮਾਪਤ ਕਰ ਦਿਆਂਗੇ। ਪਰ ਗੁਰੂ ਕੇ ਖਾਲਸਾ ਪਿੱਛੇ ਤੁਸੀਂ ਸੁਣ ਕੇ ਆਏ ਹੋ ਨਾ, ਇਹ ਸੁੰਮੇਵਾਣੀ ਨਦੀ ਹੈ, ਜਿਵੇਂ ਜਿਵੇਂ ਸਿੰਘ ਸ਼ਹੀਦ ਹੁੰਦੇ ਨੇ ਤਿਵੇਂ ਤਿਵੇਂ ਹੋਰ ਬਹੁਬਲ ਆਉਂਦਾ ਹੈ। ਜਿਵੇਂ ਪਾਣੀ ਨਦੀ ਚੋਂ ਨਹੀਂ ਮੁੱਕਦਾ ਜਿੱਥੇ ਪਾਣੀ ਸਿੰਮਦਾ ਹੋਵੇ, ਸਿੰਘ ਕਦੇ ਮੁਕਾਇਆ ਮੁੱਕਦੇ ਨਹੀਂ ਆ, ਇਹ ਸਦਾ ਹੀ ਰਹਿੰਦੇ ਨੇ। ਉਸ ਵੇਲੇ ਅਬਦਾਲੀ ਕਹਿੰਦਾ ਬਸ ਚਾਰ ਘੜੀਆਂ ਦੇ ਅੰਦਰ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ।
1: ਬਿਨ ਘੇਰਿਆ ਸਿੰਘ ਮਰੇ ਸੋ ਡਾਹੀ।
0: ਅਬਦਾਲੀ ਦਾ ਹਲਕਾਰਾ ਕਹਿੰਦਾ ਜੈਨ ਖਾਂ ਅਬਦਾਲੀ ਨੇ ਗੱਲ ਵੇਖ ਲਈ ਹੈ, ਕਹਿਣ ਲੱਗਾ ਘੇਰੇ ਤੋਂ ਬਿਨਾਂ ਸਿੰਘ ਮਾਰੇ ਨਹੀਂ ਜਾਣਗੇ। ਖਿਆਲ ਕਰੋ ਜਿਹੜਾ ਜਾਟਾਂ ਦਾ ਕਿਲ੍ਹਾ ਸੀ ਨਾ ਅਲੀਗੜ੍ਹ ਵਿਖੇ, ਅਬਦਾਲੀ ਨੇ ਕੁਝ ਸਮੇਂ ਅੰਦਰ ਉਹਨੂੰ ਜਿੱਤ ਕਰ ਲੈਣਾ ਕੀਤਾ ਸੀ, ਪਰ ਸਿੰਘਾਂ ਕੋਲ ਕੋਈ ਕਿਲ੍ਹਾ ਨਹੀਂ ਹੈ, ਮੈਂ ਖਾਲੀ ਮੈਦਾਨੇ ਜੰਗ ਹੈ ਤੇ ਅਬਦਾਲੀ ਦੀ ਫੌਜ ਵੀ ਕਿੰਨੀ ਹੈ, ਪਰ ਇੱਥੇ ਕਲਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਵਰਤਦੀ ਹੈ, ਸ਼ਹੀਦੀ ਫੌਜਾਂ ਦੀ ਵਰਤਿਆ ਕਰਦੀ ਹੈ। ਕਹਿਣ ਲੱਗਾ ਘੇਰੇ ਤੋਂ ਬਿਨਾਂ ਸਿੰਘ ਜਿਹੜੇ ਨੇ ਉਹ ਸ਼ਹੀਦ ਕਦਾਚਿਤ ਨਹੀਂ ਕੀਤੇ ਜਾ ਸਕਦੇ। ਅਬਦਾਲੀ ਦਾ ਹਲਕਾਰਾ ਜਿਹੜਾ ਹੈ ਉਹ ਜੈਨ ਖਾਂ ਤੇ ਲਕਸ਼ਮੀ ਨਾਰਾਇਣ ਮਲੇਰਕੋਟਲੇ ਨੂੰ ਕਹਿ ਰਿਹਾ ਹੈ।
1: ਖੂਬ ਵਿਚਾਰੀ ਮੈਂ ਮਨ ਮਾਹੀ,
0: ਖੂਬ ਵਿਚਾਰੀ ਮੈਂ ਮਨ ਮਾਹੀ, ਇਹ ਗੱਲ ਮੈਂ ਚੰਗੀ ਤਰ੍ਹਾਂ, ਖੂਬ ਤੋਂ ਭਾਵ ਚੰਗੀ ਤਰ੍ਹਾਂ ਆਪਣੇ ਅੰਦਰ ਵਿਚਾਰ ਕਰ ਲਈ। ਅਬਦਾਲੀ ਕਹਿੰਦਾ ਹੈ ਘੇਰਾ ਪੈਣ ਤੋਂ ਬਿਨਾ ਇਹ ਸਿੰਘ ਕਦੇ ਵੀ ਮਾਰੇ ਨਹੀਂ ਜਾਣਗੇ।
1: ਸੁਣ ਜੈਨੇ ਕੋ ਲਾਗੀ ਆਗਾ,
0: ਸੱਚੀ ਗੱਲ ਹਮੇਸ਼ਾ ਜ਼ਹਿਰ ਵਾਂਗੂ ਲੱਗਦੀ, ਅੱਗ ਵਾਂਗੂ ਲੱਗਦੀ ਹੈ। ਕਹਿੰਦੇ ਉਸ ਵੇਲੇ ਅਬਦਾਲੀ ਦੇ ਹਲਕਾਰ ਨੇ ਜਦੋਂ ਜੈਨ ਖਾਨ ਨੂੰ ਇਹ ਗੱਲਾਂ ਕਹੀਆਂ ਤੇ ਇਹ ਗੱਲਾਂ ਸੁਣ ਕੇ ਜੈਨ ਖਾਨ ਨੂੰ ਨਾ ਅੱਗ ਲੱਗ ਗਈ ਹੈ, ਭਾਵ ਬੜੇ ਕ੍ਰੋਧ ਵਿੱਚ ਆਇਆ। ਏਦਾਂ ਸੋਚਣ ਲੱਗਾ ਵੀ ਮੈਂ ਹੁਣ ਘੇਰਾ ਪਾ ਲਵਾਂਗਾ, ਸਿੰਘਾਂ ਨੂੰ ਖਤਮ ਕਰ ਦਿਆਂਗਾ। ਕਹਿੰਦੇ ਜੈਨ ਖਾਨ ਨੂੰ ਅੱਗ ਤੋਂ ਭਾਵ ਗੁੱਸਾ ਆਇਆ, ਅੱਗ ਲੱਗ ਜਾਣਾ ਕੀਤੀ ਹੈ।
1: ਸੁਤੋ ਸ਼ੇਰ ਜਨ ਉੱਠਿਓ ਜਾਗ,
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਇੰਨਾ ਅੱਗ ਲੱਗੀ, ਇੰਨਾ ਕ੍ਰੋਧਵਾਨ ਹੋਇਆ ਜਿਵੇਂ ਕੋਈ ਸੁੱਤਾ ਹੋਇਆ ਸ਼ੇਰ ਜੰਗਲ ਚੋਂ ਉੱਠ ਜਾਵੇ ਤਾਂ ਜਿਵੇਂ ਉਹ ਸ਼ਿਕਾਰ ਤੇ ਦੌੜਦਾ ਹੈ, ਇੰਨੀ ਦੌੜ ਦੇ ਨਾਲ ਇੰਨੇ ਬਾਹੂ ਬਲ ਦੇ ਨਾਲ ਗੁਰੂ ਖਾਲਸੇ ਨੂੰ ਅੱਗੋਂ ਜੈਨ ਖਾਂ ਖੁਦ ਔਰ ਉਹਦੀ ਫੌਜ, ਲਛਮੀ ਨਾਰਾਇਣ ਮਲੇਰਕੋਟਲੀਏ ਦੀ ਫੌਜ, ਇਹ ਸਾਰੀ ਸਿੰਘਾਂ ਨੂੰ ਅੱਗੋਂ ਘੇਰਾ ਪਾਉਣ ਲੱਗੀ ਹੈ।
1: ਸੋ ਸਿੰਘਨ ਕੋ ਘੇਰਨ ਪਰਿਓ,
0: ਭਾਈ ਸਾਹਿਬ ਜੀ ਕਹਿੰਦੇ ਸਾਰੀ ਦੀ ਸਾਰੀ ਫੌਜ ਜਿਹੜੀ ਹੈ ਸਿੰਘਾਂ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਪਿਆਰਿਓ।
1: ਫਿਰ ਸ਼ਾਮ ਸਿੰਘਿਆਂ ਨੂੰ ਮਾਰੇ ਟਰਿਓ,
0: ਪਰ ਜਿਹੜੇ ਨਾਰਨੇ ਵਾਲੇ ਸਿੰਘ ਆ ਨਾ ਬਾਬਾ ਸ਼ਾਮ ਸਿੰਘ ਜੀ, ਬੜੇ ਵੱਡੇ ਦਲੇਰ ਨੇ, ਤੁਹਾਨੂੰ ਦੱਸਿਆ ਸੀ ਕਹਿੰਦੇ ਜਿਹੜੇ ਕੱਲੇ ਕੱਲੇ ਪਠਾਨ ਦੁੰਬਾ ਖਾ ਜਾਣ ਵਾਲੇ ਸੀ, ਗਿੱਚੀਓ ਫੜ ਕੇ ਉਹਨਾਂ ਦਾ ਸਿਰ ਭੰਨ ਦਿੰਦੇ ਸੀ, ਇੰਨੇ ਵੱਡੇ ਦਲੇਰ ਤੇ ਬਲ ਵਾਲੇ ਸਨ। ਕਹਿੰਦੇ ਬਾਬਾ ਸ਼ਾਮ ਸਿੰਘ ਜੀ ਨੇ ਇੱਕੋ ਹੀ ਗੱਲ ਕਹੀ ਸੀ, ਖਾਲਸਾ ਜੀ ਬਾਕੀ ਤੁਸੀਂ ਤਿੰਨਾਂ ਪਾਸਿਓਂ ਨੂੰ ਵੇਖ ਲਿਓ, ਜਿੱਧਰ ਮਲੇਰੀਆ ਤੇ ਜੈਨ ਖਾਣਾ, ਇੱਧਰੋਂ ਮੈਂ ਇਹਨਾਂ ਦੇ ਪੈਰ ਨਹੀਂ ਲੱਗਣ ਦਿੰਦਾ। ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਨੇ, ਉਹ ਵੀ ਕਲਗੀਧਰ ਪਾਤਸ਼ਾਹ ਜੀ ਗੁਰੂ ਗੁਰੂ ਜੀ ਦੇ ਜਾਪ ਨੂੰ ਜਪ ਦੇ ਤਾਂ ਤਲਵਾਰ ਨੇਜੇ ਲੈ ਕੇ ਜੈਨ ਖਾਂ ਔਰ ਮਲੇਰ ਕੋਟਲੀ ਦੇ ਅੱਗੇ ਲੜੇ ਅੜੇ ਹੋਏ ਨੇ। ਧੰਨ ਜੀ ਉਹ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ, ਦੇਹ ਅਨਿਤ ਨਾ ਨਿਤਰ ਹੈ ਜਸ ਨਾਵ ਚੜੈ ਪਾਉ ਸਾਗਰ ਤਾਰ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜੀਆਰ, ਗਿਆਨ ਹੈ ਕਿ ਵਡਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬਹਾਰੇ, ਗਿਆਨ ਦਾ ਝਾੜੂ ਲੈ ਕੇ ਗੁਰੂ ਕਾ ਖਾਲਸਾ ਪਹਿਲਾਂ ਕਾਇਰਤਾ ਨੂੰ ਡਰਪੋਕ ਪੁਣੇ ਨੂੰ ਬਾਹਰ ਕੱਢਦਾ ਹੈ, ਫਿਰ ਉਹ ਸ਼ਸਤਰ ਚੱਕਦਾ ਹੈ। ਇਸ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਨੇ ਜਿਨ੍ਹਾਂ ਨੂੰ ਯੁੱਧ ਕਰਨ ਦਾ ਚਾਹ ਹੈ, ਰਨ ਦੇਖ ਸੂਰੇ ਚਿੱਤ ਉਲਾਸ, ਯੁੱਧ ਭੂਮਿਕਾ ਨੂੰ ਵੇਖ ਕੇ ਸੂਰਮਿਆਂ ਨੂੰ ਹਮੇਸ਼ਾ ਚਾਹ ਪੈਦਾ ਹੁੰਦਾ, ਖੁਸ਼ੀ ਹੁੰਦੀ ਹੈ। ਜਿਹੜੇ ਕਹਿਰ ਡਰਪੋਕ ਹੁੰਦੇ ਨੇ ਉਹ ਦੌੜ ਜਾਂਦੇ ਹਨ।
1: ਦੋਹਰਾ ਤਬ ਜੈਨੇ ਸਾ ਆ ਕਯੋ ਆਗਿਓ ਨਾ ਕੇਰੇ ਜਾਏ,
0: ਜਿਸ ਵੇਲੇ ਜੈਨ ਖਾਨ ਨੇ ਯਤਨ ਤਾਂ ਬੜਾ ਕੀਤਾ, ਫੌਜ ਨੂੰ ਵੀ ਹੱਲਾਸ਼ੇਰੀ ਬੜੀ ਦਿੱਤੀ। ਤੁਹਾਨੂੰ ਪਤਾ ਜਦੋਂ ਜੰਗ ਯੁੱਧ ਹੁੰਦਾ ਉਦੋਂ ਹੱਲਾਸ਼ੇਰੀ ਦੇਣ ਵਾਲੇ ਵੀ ਬਹੁਤ ਹੁੰਦੇ ਨੇ, ਜੈਨ ਖਾਨ ਨੇ ਹੱਲਾਸ਼ੇਰੀ ਬੜੀ ਦਿੱਤੀ। ਪਰ ਸਤਿਕਾਰਯੋਗ ਬਾਬਾ ਸ਼ਾਮ ਸਿੰਘ ਜੀ ਦੇ ਬਾਹਾਂ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਬਲ ਹੈ, ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਹੈ ਉਹਦੀ ਤਾਕਤ ਹੈ। ਉਸ ਵੇਲੇ ਬਾਬਾ ਸ਼ਾਮ ਸਿੰਘ ਜੀ ਨੇ ਜੈਨ ਖਾਂ ਦੇ ਪੈਰ ਨਹੀਂ ਲੱਗਣ ਦਿੱਤੇ, ਭਾਵੇਂ 20,000 ਦੀ ਫੌਜ ਸੀ, ਬੜੀ ਵੱਡੀ ਕੱਟਾ ਵੱਡੀ ਹੋਈ। ਜਿਸ ਵੇਲੇ ਜੈਨ ਖਾਂ ਦੇ ਪੈਰ ਨਾ ਲੱਗੇ, ਮਲੇਰ ਕੋਟਲੀਆਂ ਦੇ ਪੈਰ ਨਾ ਲੱਗੇ, ਤੇ ਜੈਨ ਖਾਂ ਨੇ ਦੇਖਿਆ ਵੀ ਮੇਥੋਂ ਸਿੰਘ ਰੋਕਿਆ, ਹਾਂਜੀ ਰੋਕੇ ਨਹੀਂ ਜਾਣੇ। ਉਸ ਵੇਲੇ ਜੈਨ ਖਾਂ ਨੇ ਸੋਚਿਆ ਵੀ ਮੈਂ ਕਿਉਂ ਨਾ ਹੋਵੇ ਅਬਦਾਲੀ ਨੂੰ ਖਬਰ ਭੇਜਾਂ। ਅਬਦਾਲੀ ਦਾ ਮੁੱਖ ਕੰਮ ਸੀ ਵੀ ਬਹੀਰ ਨੂੰ ਮਾਰਨਾ ਹੈ, ਬੱਚਿਆਂ ਨੂੰ ਮਾਰਨਾ ਹੈ, ਬੀਬੀਆਂ ਨੂੰ ਮਾਰਨਾ ਹੈ, ਬਜ਼ੁਰਗਾਂ ਨੂੰ ਮਾਰਨਾ ਹੈ। ਉਸ ਵੇਲੇ ਜੈਨ ਖਾਂ ਨੇ ਇੱਕ ਹਲਕਾਰਾ ਜਿਹੜਾ ਹੈ ਉਹ ਵਾਪਸ, ਜਿਵੇਂ ਅਬਦਾਲੀ ਨੇ ਜੈਨ ਖਾਂ ਕੋਲ ਭੇਜਿਆ ਸੀ ਨਾ, ਤੇਵੇਂ ਜੈਨ ਖਾਂ ਨੇ ਇੱਕ ਹਲਕਾਰਾ ਜਿਹੜਾ ਹੈ ਉਹ ਅਬਦਾਲੀ ਵੱਲੇ ਭੇਜਣਾ ਕੀਤਾ ਹੈ।

0: ਅਬਦਾਲੀ ਨੇ ਕਿਹਾ ਸੀ ਨਾ ਵੀ ਆ ਥੋੜੇ ਜੇ ਸਿੰਘ ਨੇ ਫਟਾਫਟ ਇਹਨਾਂ ਨੂੰ ਜਲਦੀ ਜਲਦੀ ਮਾਰਿਆ ਜਾਵੇਗਾ। ਜਾਣਕਾ ਕਹਿੰਦਾ ਅਬਦਾਲੀ ਬਾਦਸ਼ਾਹ ਸਲਾਮਤ ਜਿਹੜਾ ਹਲਕਾਰਾ ਭੇਜਿਆ ਨਾ ਉਹਨੂੰ ਸੁਣਾ ਦਿੱਤਾ, ਕਹਿਣ ਲੱਗੇ ਜਾ ਕੇ ਅਬਦਾਲੀ ਨੂੰ ਆਖੋ ਬਾਦਸ਼ਾਹ ਸਲਾਮਤ ਆ ਸਿੱਖ ਵੇਖਣ ਨੂੰ ਥੋੜੇ ਦਿਸਦੇ ਨੇ, ਆ ਵੇਖਣ ਨੂੰ 10-15 ਹੀ ਦਿਸਦੇ ਨੇ ਪਰ ਲੜਦੇ ਘਣੇ ਦਸਾਏ, ਤੇ ਜਦੋਂ ਲੜਦੇ ਨੇ ਉਦੋਂ ਮਹਿਸੂਸ ਇੰਨਾ ਹੁੰਦਾ ਵੀ ਕਿੰਨੀਆਂ ਕੁ ਫੌਜਾਂ ਆ ਗਈਆਂ ਨੇ, ਉਦੋਂ ਫਿਰ ਸ਼ਹੀਦੀ ਪੈਰੇ ਵਰਤਦੇ ਨੇ। ਉਹੀ ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਜੈਨ ਖਾਂ ਹੈਰਾਨ ਹੋ ਗਿਆ, ਅੱਤ ਦਾ ਚਰਜ ਹੋ ਗਿਆ, ਕਹਿਣ ਲੱਗਾ ਵੇਖਣ ਨੂੰ ਥੋੜੇ ਦਿਸਦੇ ਨੇ ਪਰ ਜਦੋਂ ਜੰਗ ਯੁੱਧ ਹੁੰਦੇ ਉਹ ਲੱਗਦਾ ਹੈ ਕਿੰਨੇ ਕੁ ਆ ਗਏ ਨੇ। ਉੱਥੇ ਸ਼ਹੀਦੀ ਫੌਜਾਂ ਦੇ ਖੁਦ ਪਹਿਰੇ ਲੱਗਦੇ ਨੇ, ਉਹ ਸ਼ਹੀਦੀ ਫੌਜਾਂ ਆ ਕੇ ਮੈਦਾਨੇ ਜੰਗ ਵਿੱਚ ਸ਼ਸਤਰ ਚਲਾਉਂਦੇ ਨੇ, ਜਿੱਥੇ ਸ਼ਹੀਦ ਆ ਜਾਣ ਉੱਥੇ ਦੂਜੀ ਫੌਜ ਕਿੱਥੇ ਟਿਕ ਸਕਦੀ ਹੈ।
1: ਚੁਪਈ ਤੋ ਜੈਨੇ ਸਾਏ ਆਏ ਲੁਲਾਈ,
0: ਕਹਿੰਦੇ ਇਸ ਤਰ੍ਹਾਂ ਜਿਹੜੀਆਂ ਜੈਨ ਖਾਂ ਦੀਆਂ ਗੱਲਾਂ ਸਨ, ਹਲਕਾਰੇ ਨੇ ਆ ਕੇ ਅਬਦਾਲੀ ਨੂੰ ਖਾਲਸਾ ਜੀ ਹੂ ਬਹੂ ਸੁਣਾਉਣੀਆਂ ਕੀਤੀਆਂ ਨੇ।
1: ਘੇਰਨ ਪੈ ਸਿੰਘ ਸੂਰ ਬੁਲਾਏ,
0: ਘੇਰਨ ਪੈ ਸਿੰਘ ਸੂਰ ਬੁਲਾਏ, ਕਹਿੰਦਾ ਕੀ ਦੱਸਾਂ ਇਹ ਬੜੀ ਬੁਰੀ ਬੁਲਾ ਨੇ, ਬੜੇ ਵੱਡੇ ਸੂਰਮੇ ਨੇ, ਜਿਹੜਾ ਆਮ ਹੋਵੇ ਨਾ ਪੰਜਾਬੀ ਦੀ ਬੋਲੀ ਹੈ ਆ ਬੜੀ ਬੁਰੀ ਬੁਲਾ ਜੇ, ਹਟਿਆ ਹਟਦਾ ਨਹੀਂ ਹੈ। ਜੈਨਖਾ ਕਹਿੰਦਾ ਬਾਦਸ਼ਾਹ ਇਹ ਬੜੇ ਬੁਰੇ ਹੀ, ਮੈਥੋਂ ਰੋਕਿਆ ਰੋਕਦੇ ਨਹੀਂ ਹੈ, ਮੈਂ ਤੈਨੂੰ ਇੱਕ ਅਬਦਾਲੀ ਸੁਣਾ ਦਿੰਦਾ ਸਲਾਹ ਦਿੰਦਾ, ਅਗਰ ਤੂੰ ਮੇਰੀ ਸਲਾਹ ਮੰਨ ਲਵੇ ਤਾਂ ਆਪਾਂ ਹੋ ਸਕਦਾ ਇਹਨਾਂ ਸਿੰਘਾਂ ਨੂੰ ਖਾਲਸੇ ਨੂੰ ਸ਼ਹੀਦ ਕਰ ਲਈਏ। ਕਹਿਣ ਲੱਗਾ ਬੜੇ ਤਕੜੇ ਸੂਰਮੇ ਨੇ, ਬੜੇ ਤਕੜੇ ਬਹਾਦਰ ਨੇ, ਇਸ ਤਰ੍ਹਾਂ ਅੱਗੋਂ ਹੁਣ ਸਲਾਹ ਦੇਣ ਲੱਗਾ ਜੈਨ ਖਾਂ ਅਬਦਾਲੀ ਨੂੰ ਹਲਕਾਰੇ ਰਾਹੀਂ। ਉਹ ਸਾਰੇ ਬਚਨ ਜਿਹੜੇ ਨੇ ਭਾਈ ਰਤਨ ਸਿੰਘ ਜੀ ਲਿਖਦੇ ਨੇ ਖਾਲਸਾ ਜੀ
1: ਬਹੀਰ ਛੱਡ ਆਪ ਇਸ ਪਰ।
0: ਜੈਨ ਖਾਂ ਕਹਿਣ ਲੱਗਾ ਮੇਰੀ ਸਲਾਹ ਹੈ ਵੀ ਤੂੰ ਕਹਿੰਦਾ ਅੱਗੋਂ ਬਹੀਰ ਨੂੰ ਰੋਕ ਰੋਕ ਸਿੰਘਾਂ ਨੂੰ ਰੋਕ, ਤੇ ਤੂੰ ਆਪ ਬਹੀਰ ਵੱਲੇ ਪਿਆ ਹੋਇਆ ਹੈ, ਮੈਂ ਤੈਨੂੰ ਸਲਾਹ ਦਿੰਦਾ ਵੀ ਬਹੀਰ ਨੂੰ ਤੇ ਬਾਅਦ ਚ ਮਾਰ ਲਾਂਗੇ, ਇਹ ਤੇ ਹੱਥੇ ਨੇ ਇਹਨਾਂ ਕੋਲ ਕਿਹੜੇ ਕੋਈ ਸ਼ਸਤਰ ਨੇ, ਤੇ ਮੇਰੀ ਸਲਾਹ ਇਉਂ ਹੈ ਵੀ ਆ ਬਜ਼ੁਰਗਾਂ ਨੂੰ ਜਿਹੜਾ ਤੂੰ ਮਾਰ ਰਿਹਾ ਨਾ ਇੰਨੀ ਫੌਜ ਨੂੰ ਸਿੱਖਾਂ ਨੂੰ, ਇਹਨੂੰ ਛੱਡ ਕੇ ਤੇ ਪਹਿਲਾਂ ਸਿੰਘਾਂ ਵੱਲੇ ਆਪਾਂ ਇਕੱਠੇ ਹੋ ਜਾਈਏ, ਜਦੋਂ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਰੋਕਾਂਗੇ ਨਾ, ਤੇ ਜੈਨ ਖਾਂ ਕਹਿਣ ਲੱਗਾ ਵੀ ਹੋ ਸਕਦਾ ਹੈ ਵੀ ਆਪਾਂ ਬਾਬਾ ਸ਼ਾਮ ਸਿੰਘ ਵਰਗਿਆਂ ਨੂੰ ਚੜ੍ਹਤ ਸਿੰਘ ਵਰਗਿਆਂ ਨੂੰ ਆਪਾਂ ਕਾਬੂ ਕਰ ਲਵਾਂਗੇ, ਮੇਰੀ ਸਲਾਹ ਇਉਂ ਹੈ ਵੀ ਇਹਨਾਂ ਨੂੰ ਛੱਡ ਕੇ ਤੂੰ ਮੇਰੇ ਪਾਸੇ ਹੀ ਇੱਧਰ ਨੂੰ ਹੀ ਆ ਜਾਣਾ ਕਰ। ਜੈਨ ਖਾਂ ਅਬਦਾਲੀ ਨੂੰ ਸਲਾਹ ਦਿੰਦਾ ਹੈ
1: ਅਵਧ ਕਤਲ ਇਸ ਫੌਜੇ ਕਰੋ,
0: ਅਵਧ ਅਰਥ ਹੈ ਫਾਰਸੀ ਦਾ ਲਫ਼ਜ਼ ਹੈ, ਅਵਲ ਦਾ ਅਰਥ ਹੁੰਦਾ ਪਹਿਲ ਇੱਕ, ਕਹਿਣ ਲੱਗਾ ਇਹ ਪਾਸਾ ਛੱਡ ਦੇ, ਪਹਿਲ ਆਪਣੀ ਇਹ ਹੈ ਅਵਲ ਇਹ ਹੈ ਵੀ ਆਪਾਂ ਇਹ ਜਿਹੜੇ ਸਿੰਘ ਜੰਗ ਕਰਨ ਵਾਲੇ ਆ ਨਾ ਜਿਹਨਾਂ ਕੋਲ ਸ਼ਸਤਰ ਨੇ ਘੋੜੇ ਨੇ, ਮੇਰੀ ਪਹਿਲੀ ਸਲਾਹ ਤੂੰ ਇਹ ਬਹੀਰ ਨੂੰ ਛੱਡ ਕੇ ਇਸ ਪਾਸੇ ਨੂੰ ਆ ਜਾ, ਤੇ ਪਹਿਲਾਂ ਆਪਾਂ ਇਹਨਾਂ ਦੇ ਨਾਲ ਦੋ ਹੱਥ ਕਰਕੇ ਇਹਨਾਂ ਨੂੰ ਖਤਮ ਕਰ ਦੇਣਾ ਕਰੀਏ, ਇਹਨਾਂ ਦਾ ਨਿਬੇੜਾ ਕਰ ਦੇਣਾ ਕਰੀਏ। ਇਹੋ ਜੈਨ ਖਾਂ ਨੇ ਹਲਕਾਰੇ ਰਾਹੀਂ ਅਬਦਾਲੀ ਕੋਲ ਸੁਨੇਹਾ ਭੇਜਿਆ ਹੈ।
1: ਸੁਣਤ ਸਾਏ ਸੋਈ ਮੰਨ ਲਈ,
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਕਹਿੰਦੇ ਜਦੋਂ ਜੈਨ ਖਾਂ ਦਾ ਹਲਕਾਰੇ ਨੇ ਜਾ ਕੇ ਖਾਲਸਾ ਜੀ ਇਹ ਸਾਰੀਆਂ ਗੱਲਾਂ ਅਬਦਾਲੀ ਨੂੰ ਕਹਿਣਾ ਕੀਤੀਆਂ ਤਾਂ ਜੈਨ ਖਾਂ ਦੀਆਂ ਗੱਲਾਂ ਸੁਣ ਕੇ ਅਬਦਾਲੀ ਨੇ ਉਸ ਦੀ ਗੱਲ ਨੂੰ ਮੰਨ ਲੈਣਾ ਕੀਤਾ ਵੀ ਵਾਕਈ ਇਹ ਠੀਕ ਕਹਿ ਰਿਹਾ ਹੈ, ਇਹ ਬਹੀਰ ਨੂੰ ਮਾਰਨਾ ਤੇ ਚੰਦ ਮਿੰਟਾਂ ਦਾ ਕੰਮ ਹੈ, ਪਹਿਲਾਂ ਖਾਲਸੇ ਨੂੰ ਮਾਰ ਦੇਣਾ ਕਰੀਏ, ਗੱਲ ਨੂੰ ਅਬਦਾਲੀ ਨੇ ਮੰਨ ਲੈਣਾ ਕੀਤਾ ਪਿਆਰਿਓ।
1: ਦੌੜ ਫੌਜ ਕੇ ਉੱਪਰ ਕਈ,
0: ਉਸ ਵੇਲੇ ਅਬਦਾਲੀ ਜਿਹੜਾ ਹੈ ਪੂਰੇ ਫੌਜ ਨੂੰ ਦੌੜਾ ਕੇ ਬਲ ਦੇ ਨਾਲ ਗੁਰੂ ਕੇ ਖਾਲਸੇ ਤੇ ਆ ਪਿਆ ਹੈ। ਹੁਣ ਵੇਖੋ ਸਾਰੀ ਫੌਜ ਇਕੱਠੀ ਹੋ ਗਈ ਹੈ, ਜੈਨ ਖਾਂ ਦੀ, ਮਲੇਰਕੋਟਲੀਆਂ ਦੀ ਤੇ ਅਬਦਾਲੀ ਦੀ।
1: ਕਚੁਕ ਸਿੰਘ ਖੜ ਸਲਕ ਚਲਾਈ,
0: ਬੜੇ ਪਿਆਰੇ ਬੋਲ ਨੇ, ਜਦੋਂ ਸਿੰਘਾਂ ਨੇ ਵੇਖਿਆ ਨਾ ਜੈਨ ਖਾਂ ਜਿੱਥੇ ਲੜ ਰਹੇ ਸੀ ਮਲੇਰਕੋਟਲੀਆਂ ਨਾਲ ਲੜ ਰਹੇ ਸੀ, ਜਦੋਂ ਸਿੰਘਾਂ ਨੇ ਵੇਖਿਆ ਵੀ ਸਾਹਮਣੇ ਅਬਦਾਲੀ ਖੁਦ ਆ ਰਿਹਾ ਹੈ, ਤੇ ਸਿੰਘਾਂ ਦੀ ਬੜੀ ਭਾਰੀ ਨੀਤੀ ਹੁੰਦੀ ਸੀ, ਸਿੰਘ ਘੋੜਿਆਂ ਨੂੰ ਅੱਡੀਆਂ ਲਾ ਕੇ ਥੋੜਾ ਥੋੜਾ ਅਗਾਂਹ ਨੂੰ ਸਰਕਣ ਲੱਗ ਪਏ, ਅੱਗੇ ਨੂੰ ਵਧਣ ਲੱਗ ਪਏ, ਭਾਵ ਪਿਛਾਂ ਪਿਛਾਂ ਜਾਣ ਲੱਗ ਪਏ ਨੇ ਵੀ ਫੌਜ ਵਧੇਰੇ ਆ ਰਹੀ ਹੈ, ਇਸ ਜਗ੍ਹਾ ਨੂੰ ਛੱਡ ਕੇ ਥੋੜੇ ਪਿਛਾਂ ਤੁਰ ਪਏ ਨੇ, ਉਸ ਵੇਲੇ ਸਿੰਘ ਥੋੜੇ ਜੇ ਅੱਗੇ ਨੂੰ ਸਰਕ ਪਏ ਨੇ, ਭਾਵ ਕਿ ਚੱਲ ਪੈਣਾ ਕੀਤਾ।
1: ਦੈ ਗੇਰ ਜੋ ਆਵਤ ਧਾਈ,
0: ਦੈ ਗੇਰ ਜੇ ਆਵਤ ਧਾਈ, ਕਹਿੰਦੇ ਜਿਸ ਵੇਲੇ ਪਹਿਲੀ ਪਲਟਣ ਅਬਦਾਲੀ ਦੀ ਆਈ ਹੈ ਨਾ, ਜਿਵੇਂ ਪਹਿਲੀ ਫੌਜ ਜਿਹੜੀ ਸੀ ਸੱਚਖੰਡ ਹਰਿਮੰਦਰ ਸਾਹਿਬ ਤੋਂ ਕੁਲਦੀਪ ਬਰਾੜ ਦੀ ਭੇਜੀ ਹੋਈ ਸੀ, ਉਹ ਸਾਰੀਆਂ ਦੀ ਸਾਰੀ ਘੰਟਾ ਘਰ ਵਾਲੀਆਂ ਪੌੜੀਆਂ 'ਚ ਹੀ ਰਹਿ ਗਈ ਸੀ, ਢੇਰ ਕਰ ਦਿੱਤੀ ਸੀ। ਸਿੰਘ ਪਹਿਲਾਂ ਹੀ ਤਿਆਰ ਸੀ ਹੁਣ, ਤੇ ਥੋੜਾ ਜਿਹਾ ਅਗਾਂਹ ਤੁਰ ਪਏ। ਜਿਹੜੀ ਪਹਿਲੀ ਫੌਜ ਨੇ ਹੱਲਾ ਲਾਇਆ ਨਾ, 12,000 ਦੀ ਫੌਜ ਸੀ, ਉਹ ਤਾਂ ਸਿੰਘਾਂ ਨੇ ਉੱਥੇ ਦੀ ਉੱਥੇ ਹੀ ਉਲਟਾ ਦੇਣਾ ਕੀਤੀ ਹੈ, ਢੇਰ ਕਰ ਦੇਣਾ ਕੀਤੀ।
1: ਤਬ ਸਿੰਘਨ ਸਾਏ ਆਵਤ ਜਾਣਾ,
0: ਸਿੰਘਾਂ ਨੇ ਵੇਖਿਆ ਅਬਦਾਲੀ ਖੁਦ ਹੁਣ ਇਸ ਪਾਸੇ ਨੂੰ ਆ ਰਿਹਾ ਹੈ।
1: ਸਰਗ ਤੁਰੇ ਤਿੰਨ ਖੜਨ ਤਜਾਨਾ,
0: ਉਸ ਵੇਲੇ ਸਰਕ ਪਏ ਨੇ ਤਜਾਨਾ, ਕੋਈ ਪੈਦਲ ਨੇ, ਕੋਈ ਘੋੜਿਆਂ ਤੇ ਸਵਾਰ ਨੇ, ਉਸ ਜਗ੍ਹਾ ਤੋਂ ਸਿੰਘਾਂ ਨੇ ਸਰਕ ਜਾਣਾ ਕੀਤਾ, ਭਾਵ ਤੁਰ ਪੈਣਾ ਕੀਤਾ। ਪਿਆਰਿਓ
1: ਬੁੜ ਖੜ ਸਿੰਘ ਰਮ ਜੰਗੇ ਚਲਾਵੇ,
0: ਜਿਸ ਵੇਲੇ ਸਾਰੀ ਦੀ ਸਾਰੀ ਪਹਿਲੀ ਅਬਦਾਲੀ ਦੀ ਫੌਜ ਢੇਰੀ ਕਰ ਦਿੱਤੀ ਨਾ,

0: ਦੰਦਾਂ ਨੂੰ ਸ਼ਰਲਿਆਂ ਦੇ ਨਾਲ ਮਾਰ ਕੇ ਭਾਵ ਜ਼ਖਮੀ ਕਰਕੇ ਥੱਲੇ ਸੁੱਟ ਦਿੰਦੇ ਸਨ।
1: ਕਬ ਮੁਕੈ ਨਿਜ ਸਾਹਿਬ ਭੋਜਾ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿੰਘ ਹੁਣ ਦਲੇਰੀ ਨਾਲ ਜੁਰ ਤਾਂ ਬੜਾ ਕਰਦੇ ਨੇ, ਅਬਦਾਲੀ ਦੀ ਫੌਜ ਵੀ ਬਹੁਤੀ ਮਰੀ ਨੇ, ਪਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਕਿੱਥੋਂ ਮੁੱਕੇ। ਹਾਂਜੀ, ਅਬਦਾਲੀ ਦੀ ਫੌਜ ਇੰਨੀ ਜਿਹੜੀ ਲੱਖਾਂ ਦੇ ਨਾਲ ਆਈ ਹੈ ਉਹ ਕਿੱਥੋਂ ਮੁੱਕੇ? ਕਹਿੰਦੇ ਮਾਰਿਆ ਮੁੱਕਦੀ ਨਹੀਂ ਹੈ। ਅੱਗੇ ਦੱਸਦੇ ਨੇ ਸਪਸ਼ਟ ਕਰਕੇ ਬਾਤ।
1: ਉਛਲ ਸਮੁੰਦਰ ਜਨ ਆਵਤ ਮੋਜਾ।
0: ਕਹਿੰਦੇ ਜਿਵੇਂ ਸਮੁੰਦਰ ਦਾ ਪਾਣੀ ਉਛਲ ਕੇ ਸਮੁੰਦਰ ਤੋਂ ਬਾਹਰ ਹੋ ਕੇ ਤੇ ਬਾਹਰ ਨੂੰ ਆ ਕੇ ਕਈ ਵਾਰ ਹੜਾਉਂਦੇ ਨਾ, ਉਹ ਬਾਹਰ ਉਛਲ ਕੇ ਜਦੋਂ ਹੜਾਉਂਦੇ ਨੇ ਉਹ ਪਾਣੀ ਸਾਂਭਿਆ ਨਹੀਂ ਜਾਂਦਾ, ਬਹੁਤਾ ਆ ਜਾਂਦਾ ਹੈ। ਸਿੰਘਾਂ ਨੇ ਮੁਕਾਬਲਾ ਤਾਂ ਬਹੁਤਾ ਕੀਤਾ, ਫੌਜ ਨੂੰ ਮਾਰਿਆ ਵੀ ਹੈ, ਪਰ ਮੁੱਕਣ ਚ ਨਹੀਂ ਆਉਂਦੀ। ਭਾਈ ਰਤਨ ਸਿੰਘ ਜੀ ਲਿਖਦੇ ਨੇ ਇਉਂ ਸਮਝ ਲਓ ਜਿਵੇਂ ਸਮੁੰਦਰ ਉਛਲਦਾ ਤੇ ਉਹਦਾ ਪਾਣੀ ਸੰਭਲਿਆ ਸੰਭਲਿਆ ਨਹੀਂ ਜਾਂਦਾ, ਰੋਕਿਆ ਰੋਕਿਆ ਨਹੀਂ ਜਾਂਦਾ, ਤੇਵੇਂ ਸਮੁੰਦਰ ਵਾਂਗੂ ਅਬਦਾਲੀ ਦੀ ਫੌਜ ਹੈ।
1: ਨਟ ਸਿੰਘ ਕੋ ਡੇਢ ਕੋ ਚਲੇ।
0: ਉਸ ਵੇਲੇ ਸਿੰਘ ਨੱਠ ਕੇ ਤੇ ਡੇਢ ਕ ਥੋੜਾ ਜਿਹਾ ਸਮਾਂ ਜਿਹੜਾ ਥੋੜੀ ਜਿਹਾ ਦੂਰੀ ਤੇ ਸਿੰਘ ਨੱਠ ਕੇ ਅੱਗੇ ਹੋ ਤੁਰੇ ਨੇ, ਚੱਲ ਪਏ ਨੇ।
1: ਫਿਰ ਸਿੰਘ ਤੈ ਹੋ ਰਹਿ ਕਰੇ।
0: ਜਦੋਂ ਥੋੜਾ ਜਿਹਾ ਮੰਨ ਲਓ ਅੱਧਾ ਕੁ ਕਿਲੋਮੀਟਰ ਦੂਰ ਚਲੇ ਗਏ ਤੇ ਉਸ ਵੇਲੇ ਸਿੰਘ ਫਿਰ ਖਲੋ ਕੇ ਅਬਦਾਲੀ ਦਾ ਮੁਕਾਬਲਾ ਕਰਨ ਲੱਗੇ ਨੇ। ਇਹ ਨੀਤੀ ਹੁੰਦੀ ਸੀ, ਕੁਝ ਮਗਰ ਦੌੜ ਕੇ ਪੈਂਦੇ ਸੀ ਉਹਨਾਂ ਨੂੰ ਸਿੰਘ ਧਰਤੀ ਤੇ ਲੁਟਾ ਦਿਆ ਕਰਦੇ ਸਨ।
1: ਦੋਹਰਾ ਚੜਤ ਸਿੰਘ ਉਹੀ ਅੱਲੈ ਰਹਿਓ ਬਹੀ ਰਹਿ ਮਾਏ।
0: ਸਤਿਕਾਰਯੋਗ ਬਾਬਾ ਨੌਧ ਸਿੰਘ ਜੀ ਦਾ ਸਪੁੱਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ ਜੀ, ਬਾਬਾ ਜੀ ਬਾਬਾ ਚੜਤ ਸਿੰਘ ਜੀ ਬੜੇ ਭਾਰੀ ਦਲੇਰ ਸਨ। ਇਹ ਬਹੀਰ ਦੇ ਨਾਲ ਨਾਲ ਰਹੇ ਨੇ, ਜਿਉਂ ਚੱਲਿਆ ਬਹੀਰ ਲੁਧਿਆਣੇ ਤੋਂ ਸ਼ੁਰੂ ਹੋ ਜਾਓ, ਵੇਖ ਲਓ ਕਿੱਧਰ ਜਾ ਰਿਹਾ, ਕੋਪ ਹਰੀੜਾ ਬਾਹਮਣੀ ਪਿੰਡ ਵਾਲੇ। ਬਾਬਾ ਚੜਤ ਸਿੰਘ ਜੀ ਨੇ ਪੂਰੀ ਬਹਾਦਰੀ ਦਿਖਾਈ ਹੈ ਇਸ ਜੰਗ ਦੇ ਵਿੱਚ। ਬਾਬਾ ਚੜਤ ਸਿੰਘ ਜੀ ਨੂੰ 19 ਜ਼ਖਮ ਲੱਗੇ ਸਨ, ਇੰਨਾ ਭਾਰੀ ਜ਼ਖਮੀ ਹੋਇਆ ਸੀ, ਪਰ ਬਲ ਨਹੀਂ ਛੱਡਿਆ। ਬਾਬਾ ਚੜਤ ਸਿੰਘ ਜੀ ਬਹੀਰ ਦੇ ਬਿਲਕੁਲ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ, ਕੱਲਾ ਹੀ ਸੂਰਮਾ ਜਿਹੜਾ ਹੈ ਉਹ ਸਾਡੇ ਵਡੇਰੇ ਬਜ਼ੁਰਗ ਮਾਈਆਂ ਬੀਬੀਆਂ ਦੀ ਰੱਖਿਆ ਕਰਦਾ। ਬਾਬਾ ਚੜਤ ਸਿੰਘ ਜੀ ਪਛਾਣ ਨੂੰ ਜਾ ਰਿਹਾ ਸੀ, ਗੱਲ ਇੱਕੋ ਹੀ ਸੀ ਵੀ ਅਸੀਂ ਆਪਣੇ ਪਰ ਪੁਰਖਿਆਂ ਵਡੇਰਿਆਂ ਨੂੰ

0: ਕਦੇ ਲੜਦਾ ਬਾਬਾ ਚੜ੍ਹਤ ਸਿੰਘ ਅੱਗੇ ਚਲੇ ਜਾਂਦਾ, ਕਦੇ ਪਿਛਾਂ ਆ ਜਾਂਦਾ, ਕਦੇ ਉੱਚੀ ਆਵਾਜ਼ ਦਿੰਦਾ ਬਹੀਰ ਨੂੰ, ਬਜ਼ੁਰਗੋ ਅੱਗੇ ਨੱਠੋ ਦਵਾ ਦਵ, ਬੀਬੀਆਂ ਨੂੰ ਆਵਾਜ਼ ਦਿੰਦਾ ਭੈਣੋ ਜਲਦੀ ਜਲਦੀ ਅੱਗੇ ਨੂੰ ਭੱਜੋ, ਬੱਚਿਆਂ ਨੂੰ ਖੁਦ ਉੱਚੀ ਉੱਚੀ ਆਵਾਜ਼ ਦਿੰਦਾ ਹੈ, ਕਿਉਂਕਿ ਗੁਰੂ ਖਾਲਸਾ ਜੀ ਪੁਰਸਾਰਥ ਦਾ ਪਰਉਪਕਾਰ ਦਾ ਜੰਗ ਯੁੱਧ ਹੋ ਰਿਹਾ ਹੈ। ਇਸ ਨੀਤੀ ਦੇ ਨਾਲ ਬਾਬਾ ਚੜ੍ਹਤ ਸਿੰਘ ਜੀ ਅਬਦਾਲੀ ਦੀਆਂ ਫੌਜਾਂ ਨਾਲ ਕੱਲਾ ਹੀ ਯੋਧਾ ਸੂਰਮਾ ਮਹਾਬਲੀ ਮੁਕਾਬਲਾ ਕਰਦਾ ਤੇ ਨਾਲ ਨਾਲ ਇਉਂ ਆਵਾਜ਼ਾਂ ਦਿੰਦਾ, ਹਾਂਜੀ
1: ਚੁਪਈ ਜੱਸਾ ਸਿੰਘ ਤੈ ਖੜਕਿਓ ਅਰੜਾ।
0: ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਬੜੇ ਭਾਰੀ ਦਲੇਰ ਸਨ। ਇੱਕ ਤੁਹਾਨੂੰ ਇੱਥੇ ਬਚਨ ਹੋਰ ਦੱਸਦਿਆਂ, ਜਿੱਥੇ 19 ਫੱਟ ਜਿਹੜੇ ਨੇ ਬਾਬਾ ਚੜ੍ਹਤ ਸਿੰਘ ਨੂੰ ਲੱਗੇ ਸਨ, ਉੱਥੇ 22 ਫੱਟ ਜਿਹੜੇ ਨੇ ਬਾਬਾ ਜੱਸਾ ਸਿੰਘ ਕੌਮੇ ਸੁਲਤਾਨ ਜੀ ਨੂੰ ਲੱਗੇ ਸਨ। ਔਰ ਇਹ ਬੜੇ ਬਹਾਦਰ ਸਨ ਬਾਬਾ ਚੜ੍ਹਤ ਸਿੰਘ ਜੀ ਵਾਂਗਰ। ਕਹਿੰਦੇ ਉਸ ਵੇਲੇ ਤਕੜੇ ਹੋ ਕੇ ਅੜ ਕੇ ਰੁਕ ਕੇ ਬਾਬਾ ਜੱਸਾ ਸਿੰਘ ਜੀ ਵੀ ਯੁੱਧ ਕਰਦੇ ਸਨ ਜੀ, ਹਾਂਜੀ।
1: ਨਿਜ ਫੌਜ ਖੜਾਈ ਕਰ ਵੱਡ ਝਗੜਾ,
0: ਇਸ ਤਰ੍ਹਾਂ ਖੜਾਈ ਰੋਕ ਕੇ ਝਗੜਾ ਤਕੜੇ ਹੋ ਕੇ ਬਾਬਾ ਜੱਸਾ ਸਿੰਘ ਜੀ ਨੇ ਵੀ ਲੋਹੇ ਨਾਲ ਖਾਲਸਾ ਜੀ ਲੋਹਾ ਖੜਕਾਉਣਾ।

ਇਸ ਵੇਲੇ ਬਾਬਾ ਜੱਸਾ ਸਿੰਘ ਜੀ ਯੁੱਧ ਕਰਦੇ ਸੀ ਨਾ, ਉਸ ਵੇਲੇ ਇੱਕ ਸਿੰਘ ਨੇ ਬਾਬਾ ਜੱਸਾ ਸਿੰਘ ਨੂੰ ਆਵਾਜ਼ ਦਿੱਤੀ, ਬਾਬਾ ਜੀ ਬੇਨਤੀ ਹੈ ਖਲੋ ਨਾ, ਇਹ ਖਲੋਣ ਦਾ ਸਮਾਂ ਨਹੀਂ ਹੈ, ਜੰਗ ਕਰਦੇ ਆ ਗਾਂ ਗਾਂ ਤੁਰੋ, ਜੇ ਆਪਾਂ ਖਲੋ ਕੇ ਜੰਗ ਕਰਾਂਗੇ ਤੇ ਆਪਾਂ ਬਚਣਾ ਨਹੀਂ ਹੈ। ਇੱਕ ਸਿੰਘ ਨੇ ਆਵਾਜ਼ਾ ਦਿੱਤਾ, ਬਾਬਾ ਜੀ ਘੋੜਾ ਅਗਾਂਹ ਤੋਰੋ, ਖਲੋ ਕੇ ਨਾ ਲੜੋ। ਜਦੋਂ ਇਹ ਆਵਾਜ਼ ਬਾਬਾ ਜੱਸਾ ਸਿੰਘ ਜੀ ਦੇ ਕੰਨਾਂ ਵਿੱਚ ਪੈਣਾ ਕੀਤੀ ਤਾਂ ਉਹਨਾਂ ਕੀ ਆਖਿਆ ਦੱਸੋ।

0: ਉਸਰੇ ਉਹ ਸਿੰਘ ਨੇ ਕਿਹਾ ਵੀ ਤੁਸੀਂ ਅਗਾਂਹ ਤੁਰੋ, ਆਪਾਂ ਥੋੜਾ ਥੋੜਾ ਅਗਾਂਹ ਸਰਕਣਾ ਕਰੀਏ, ਥੋੜਾ ਥੋੜਾ ਅਗਾਂਹ ਅੱਗੇ ਨੂੰ ਅੱਗੇ ਵਾਧਾ ਚੱਲੀਏ ਤੇ ਬਹੀਰ ਨੂੰ ਬਾਹਰ ਕੱਢਣਾ ਹੈ।
1: ਜ਼ਖਮ ਬਹੁਤ ਜੱਸਾ ਸਿੰਘ ਖਾਏ।
0: ਕਹਿੰਦੇ ਬਾਬਾ ਜੱਸਾ ਸਿੰਘ ਜੀ ਘੋੜੇ ਤੇ ਸਵਾਰ ਸਨ, ਪਰ ਉਹਨਾਂ ਨੂੰ ਜ਼ਖਮ ਬਹੁਤ ਭਾਰੀ ਲੱਗ ਚੁੱਕੇ ਸਨ ਉਸ ਵੇਲੇ।
1: ਤੀਰ ਗੋਲੀ ਉਹ ਤੀਗ ਕਾਏ ਆਏ।
0: ਕੋਈ ਤੀਰ ਵੀ ਲੱਗੇ ਨੇ, ਸ਼ਰਲੇ ਵੀ ਲੱਗੇ ਨੇ, ਕੁਝ ਤਲਵਾਰਾਂ ਦੇ ਫੱਟ ਵੀ, 22 ਫੱਟ ਜਿਹੜੇ ਨੇ ਇੱਥੇ ਲਿਖਦੇ ਵੀ ਲੱਗ ਗਏ ਸਨ।
1: ਆਪ ਮਾਰੇ ਉਹ ਉਂਡ ਕੇ ਝੇਲੇ।
0: ਬਾਬਾ ਜੱਸਾ ਸਿੰਘ ਜੀ ਆਪ ਉਹਨਾਂ ਤੇ ਵਾਰ ਕਰਦੇ ਸਨ ਤੇ ਉਹਨਾਂ ਦਾ ਵਾਰ ਜਿਹੜਾ ਆਪਣੇ ਖੰਡੇ ਤਲਵਾਰਾਂ ਤੇ ਝੱਲਦੇ ਵੀ ਸਨ। ਜੇ ਮਾਰ ਅਗਲੇ ਦੀ ਆ ਰਹੀ ਹੈ ਤੇ ਉਹਨੂੰ ਝੱਲਣ ਦਾ ਵੀ ਬਲ ਹੋਣਾ ਚਾਹੀਦਾ ਹੈ, ਉਸ ਵਾਰ ਨੂੰ ਝੱਲਦੇ ਵੀ ਸਨ।
1: ਸੋਏ ਮੱਥੇ ਰੱਖ ਘੋੜੇ ਮਿਲੇ।
0: ਇਸ ਤਰ੍ਹਾਂ ਭਾਵ ਘੋੜੇ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਤਾਂ
1: ਜੱਸਾ ਸਿੰਘ ਕੋ ਥੱਕ ਰਹੇ ਘੋੜਾ।
0: ਕੀ ਹੋਇਆ, ਬਾਬਾ ਜੱਸਾ ਸਿੰਘ ਜੀ ਦਾ ਘੋੜਾ ਅਗਾਂਹ ਹੀ ਨਹੀਂ ਤੁਰਦਾ। ਮੈਦਾਨੇ ਜੰਗ ਵਿੱਚ ਘੋੜਾ ਜਿਹੜਾ ਹੈ ਬਾਬਾ ਜੱਸਾ ਸਿੰਘ ਜੀ ਦਾ, ਉਹਨੂੰ ਅੱਡੀ ਤੇ ਲਾਉਂਦੇ ਨੇ ਅਗਾਂਹ ਤੁਰੇ, ਪਰ ਘੋੜਾ ਥੱਕ ਚੁੱਕਾ ਹੈ, ਉਹ ਅਗਾਂਹ ਨਹੀਂ।

0: ਕੀਤਾ ਸੀ। ਬਾਬਾ ਜੱਸਾ ਸਿੰਘ ਜੀ ਚਾਹੁੰਦੇ ਤੇ ਜ਼ਰੂਰ ਨੇ, ਘੋੜਾ ਅੱਗੇ ਤੁਰੇ ਪਰ ਤੁਰਦਾ ਨਹੀਂ ਪਿਆਰਿਓ।
1: ਜਬੈ ਸਿੰਘ ਉਸ ਅੱਡੀ ਲਗਾਵੇ,
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਜਦੋਂ ਬਾਬਾ ਜੱਸਾ ਸਿੰਘ ਜੀ ਨੂੰ ਅੱਡੀ ਲਾਉਂਦੇ ਆ ਨਾ, ਵੀ ਘੋੜੇ ਨੂੰ ਤੋਰਨ ਵਾਸਤੇ ਆਪਣੀ ਅੱਡੀ ਮਾਰਦੇ ਨੇ, ਪਰ ਘੋੜਾ ਫਿਰ ਵੀ ਅਗਾਹ ਨਹੀਂ ਤੁਰਦਾ।
1: ਲੈ ਮਨ ਕੁਛ ਅੱਗੇ ਨਾ ਧਾਵੇ,
0: ਨਹੀਂ ਮਨ ਦਾ ਅੱਡੀ ਨੂੰ ਘੋੜਾ ਥੋੜਾ ਜਿੰਨਾ ਵੀ

0: ਇੱਕ ਪਿਆਰਾ ਸਿੱਖ ਹੈ ਬਾਬਾ ਜੱਸਾ ਸਿੰਘ ਜੀ ਦਾ ਪਾਲਣ ਵਾਲਾ ਗੜਬਈ, ਜਿਸ ਨੂੰ ਖੁਦ ਬਾਬਾ ਜੱਸਾ ਸਿੰਘ ਜੀ ਨੇ ਪਾਲਿਆ ਸੀ, ਜਿਹਦਾ ਨਾਮ ਭਾਈ ਰਤਨ ਸਿੰਘ ਜੀ ਲਿਖਦੇ ਨੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰਮੁਖ ਸਿੰਘ ਸੀ। ਉਹ ਬਿਲਕੁਲ ਬਾਬਾ ਜੱਸਾ ਸਿੰਘ ਜੀ ਦੇ ਕੋਲ ਘੋੜੇ ਤੇ ਸਵਾਰ ਸੀ ਤੇ ਉਹੀ ਗੱਲ ਕਹਿ ਰਿਹਾ ਸੀ ਵੀ ਬਾਬਾ ਜੀ ਘੋੜਾ ਗਾਂ ਤੁਰੋ, ਘੋੜਾ ਗਾਂ ਤੁਰੋ, ਰੁਕੋ ਨਾ। ਤੇ ਜਦੋਂ ਬਾਬਾ ਭਾਈ ਗੁਰਮੁਖ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਖੁਦ ਇੱਦਾਂ ਵੇਖਿਆ ਤਾਂ
1: ਤਿੰਨ ਸਿੰਘਾਂ ਜੀ ਕੋ ਆਖਿਓ ਅਭਿਆ ਖੰਨੇ ਕਾਬਾ।
0: ਭਾਈ ਗੁਰਮੁਖ ਸਿੰਘ ਜੀ ਨੇ ਕਿਹਾ ਬਾਬਾ ਜੀ ਹੁਣ ਇੱਥੇ ਆਪਣਾ ਖੜਨ ਦਾ ਕੰਮ ਕੋਈ ਨਹੀਂ ਹੈ, ਤੁਸੀਂ ਯਤਨ ਕਰੋ ਘੋੜੇ ਨੂੰ ਅਗਾਂਹ ਤੋਰੋ। ਤੇ ਘੋੜਾ ਅੱਗੇ ਨਹੀਂ ਤੁਰਦਾ, ਹੁਣ ਕਿਵੇਂ ਬਾਤ ਬਚਨ ਬਲਾਸ ਹੁੰਦੇ ਨੇ, ਕਿਵੇਂ ਘਮਸਾਨ ਦਾ, ਇੱਥੇ ਹੀ ਜੰਗ ਯੁੱਧ ਹੋਵੇਗਾ। ਵੱਡਾ ਘੱਲੂ ਘਾਰੇ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਾਨੂੰ ਗੁਰਸਿੱਖੀ ਜੀਵਨ ਦੀ ਦਾਤ, ਨਾਮ ਦੀ ਦਾਤ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਨ। ਇਤਿਹਾਸ ਦੀ ਕਥਾ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਅੰਤਲੇ ਬਚਨ ਸਤਿਕਾਰ ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰ ਇਤਿਹਾਸ ਦੀ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰਵਾ ਰਹੇ ਸਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਹਫ਼ਤਾਵਾਰੀ ਸਿਮਰਨ ਸਾਧਨਾ ਦਾ। ਕੈਲਗਰੀ ਯੂਥ ਵੱਲੋਂ ਹਰ ਹਫ਼ਤੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ। ਆਪਣੇ ਕੰਮਾਂ ਕਾਰਾਂ ਵਿੱਚੋਂ ਗੁਰਮੁਖ ਪਿਆਰੇ ਸਮਾਂ ਕੱਢ ਕੇ ਸਤਸੰਗਤ ਦੀਆਂ ਹਾਜ਼ਰੀਆਂ ਆਪ ਵੀ ਭਰਦੇ ਨੇ ਔਰ ਆਪ ਸੰਗਤ ਨੂੰ ਵੀ ਗੁਰੂ ਚਰਨਾਂ ਨਾਲ ਜੋੜਦੇ ਨੇ। ਸਮਾਂ ਹੋਇਆ ਹੈ ਹੁਣ 8:30 ਵਜੇ ਤੱਕ ਆਪ ਜੀ ਇਸੇ ਤਰ੍ਹਾਂ ਸਿਮਰਨ ਦਾ ਆਨੰਦ ਮਾਣੋਗੇ। ਸੋ ਸਤਸੰਗਤ ਜੀ, ਆਉਣ ਵਾਲੇ ਐਤਵਾਰ ਨੂੰ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਦੌਲਤਪੁਰ, ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹੋ ਰਹੇ ਨੇ। ਉਹਨਾਂ ਦੇ ਨਿਮਿਤ ਰੱਖੇ ਸਹਿਜ ਪਾਠ ਦੇ ਭੋਗ ਸਵੇਰੇ 9:25 ਦੇ ਮੇਨ ਹਾਲ ਵਿੱਚ ਸ਼ੁਰੂ ਹੋਣਗੇ, ਆਰੰਭ ਹੋਣਗੇ। ਉਪਰੰਤ ਸਾਰਾ ਦਿਨ ਦੀਵਾਨ ਸਜਣਗੇ। ਆਪ ਜੀ ਨੇ ਇਸ ਵਿਸ਼ੇਸ਼ ਦੀਵਾਨ ਵਿੱਚ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣੀਆਂ। ਸੋ ਆਓ ਹੁਣ ਸਿਮਰਨ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ।

ਇਸ਼ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ।

ਬਾਣੀ ਪੜ੍ਹਦੇ ਆ, ਕਥਾ ਕੀਰਤਨ ਢਾਡੀ ਵਾਰਾਂ ਦੀ ਹਾਜ਼ਰੀ ਭਰਦੇ ਆ, ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਵਰਤਾਉਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਨੂੰ ਕਮਾਉਣ ਦਾ ਬਲ ਬਖਸ਼ਣਾ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ

ਧਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ

ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ ਜਿਸ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ।

ਜਮ ਲੱਜੈ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਭਿਨ

ਸੰਸਾਰ ਦੁੱਖ ਲਗਾ ਨਾ ਪਾਈ। ਸਤਿਗੁਰ ਪੂਰਾ ਪੇਟਿਆ ਜਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾਹੋ ਅਣਾ ਤੂੰ ਅਣਹ ਛੁੱਟ ਹੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵਉ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਮਨ ਮਹਿ ਚਿਤਵਉ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ, ਤਿਤ ਕਰ ਗਾਵਹੋ ਸੋਹਿਲਾ, ਸਿਵਰ ਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਣ।

ਤੇਲ ਦੇਹੋ ਸੱਜਣ ਅਸੀ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ਿਅ ਘਰ ਸ਼ਿਅ ਗੁਰ ਸ਼ਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਕੜੀਆ ਪਹਿਰਾ ਥਿੱਥੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਬ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡਾਉਤ ਪੁਨ ਵੱਡਾਹੇ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾਹੇ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਹੈ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਬਨਾਸੀ ਪੁਰਖ ਪਾਇਆ ਪਰਮੇਸੁਰ ਬਹੁ ਸੋਭ ਖੰਡ ਬ੍ਰਹਿ ਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

0: ਖਾਲਸਾ
1: ਵਾਹਿਗੁਰੂ। ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਇਸ ਵਕਤ ਆਪ ਜੀ ਦੇ ਚਰਨਾਂ ਵਿੱਚ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਵਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਸ਼ੁੱਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ, ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੋ ਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੇ ਰੁੱਤੀ ਮਾਹੋ, ਕਵਨ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁੱਤ, ਮਾਹੋ ਨਾ ਕੋਈ ਜਾ ਕਰਤਾ, ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪਾਓ ਜਾਣੈ ਅੱਗੇ ਗਿਆ ਨਾ ਸੋਹੈ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ।

ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ। ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਤੁੱਟ ਹੈ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਖ ਸਾਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੈ ਜੇਤੀਆ ਮੂਹੇ ਖਾਏ, ਆਪੇ ਜਾਣੈ ਆਪੇ ਦੇ, ਆਖਹਿ ਸੇ ਭੇ ਕੇਈ ਕੇ। ਜਿਸਨੋ ਬਖਸੇ ਸਿਫਤ ਸਾ ਲਾਹ, ਨਾਨਕ ਪਾ ਤਿਸਾਹੀ ਪਾ ਤਿਸਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਨ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ, ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ, ਏਤੇ ਕੀਤੇ ਹੋਰ ਕਰੇਹੇ, ਤਾ ਆਖ ਨਾ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ ਵਾਜੇ ਨਾਦ, ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀ ਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵ ਤੇ ਆਧਾਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ, ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾ ਤਿਸਾਹੋ ਸਾਹਾ ਪਾ ਤਿਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦਿ ਅਨਾਹਤੇ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇਕਾਰ, ਚਲਾਵਹਿ ਲਿਖੇ ਆਵਹਿ ਭਾਗ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦਿ ਅਨਾਹਤੇ, ਜੁਗ ਜੁਗ ਏਕੋ ਵੇਸ,
ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ, ਆਦੇਸ ਤਿਸੈ ਆਦੇਸ਼, ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ਼, ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼, ਏ ਤੋ ਰਾਹੇ ਪਤ ਪਵੜੀਆ, ਚੜੀਆ ਹੋਏ ਇੱਕੀਸ, ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋਹ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ, ਘੜੀਆ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਾਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰ ਹੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ, ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖਿਲੈ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ
अमीक है, रफीक है, अतंध है, अबंध है, निर्बूज है, असूज है, अकाल है, अजाल है, अल्लाह है, अजाह है, अनंत है, महंत है, अलीक है, निरसरीक है, निर्लंब है, असंभ है, अगम है, अजम है, अभूत है, अछूत है, अलोक है, अशोक है, अकर्म है, अपर्म है, अजीत है, अपीत है, अबाह है, अगाह है, अमान है, निदान है, अनेक है, फिर एक है, पुजंग पर्यात छंद, नमो सर्ब माने समस्ति निदाने, नमो देव देवे अपेखी अपेवे, नमो काल काले, नमो सर्ब पाले, नमो सर्ब गावने, नमो सर्ब पावने, अनंगी अनाथ निरसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो निरत निरते, नमो नाद नादे, नमो पान पाने, नमो बाद बादे, अनंगी अनामे समस्ति स्वरूपे, परपंगी परमाथे समस्ति बेपूते, कलंकं बिना ने कलंकी स्वरूपे, नमो राज राजेश्वरं, परम रूपे, नमो जोग जोगेश्वरं, परम सिद्धे, नमो राज राजेश्वरं, परम वृद्धे, नमो शस्त्र पाने, नमो अस्त्र माने, नमो परम ज्ञाता, नमो लोक माता, अपेखी अपरमी अपोगी अपुगते, नमो जोग जोगेश्वरं, परम जुगते, नमो नित नारायणे क्रूर कर्मे, नमो प्रेत अप्रेत देवे सुतर्मे, नमो रोग हर्ता, नमो राग रूपे, नमो साह साहं, नमो पूप पूपे, नमो दान दाने, नमो मान माने, नमो रोग रोगे, नमस्तं इसनानं, नमो मंत्र मंत्रं, नमो जंतर जंत्रं, नमो इष्ट इष्टे, नमो तंत्र तंत्रं, सदा सचदानंद सर्वं परणासी अनूपे अरूपे समस्तुल निवासी, सदा सिद्ध दा बुद्ध दा वृद्ध करता, अदो उर्द अर्दं अगं ओगहरता, परम परम परमेश्वरं प्रोच पालं, सदा सर्वदा सिद्ध दाता दयालं, अछेदी अपेदी अनामं अकामं, समस्तो पराजी समस्तस्त तामं, तेरा जोर चाचरी छांद, जले हैं थले हैं, अपीत हैं अपेय हैं, प्रभु हैं अजू हैं, अदेश हैं अपेश हैं, पुजंग पर्यात छांद, अगाधे अबाधे अनंदी स्वरूपे, नमो सर्व माने समस्ति निदाने, नमस्तवं निरनाथे, नमस्तवं परमाथे, नमस्तवं अगंजे, नमस्तवं अपंजे, नमस्तवं अकाले, नमस्तवं अपाले, नमो सर्व देशे, नमो सर्व पेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोख रोखे, नमो सोक सोखे, नमो सर्व रोगे, नमो सर्व भोगे, नमो सर्व जीतं, नमो सर्व पीतं, नमो सर्व ज्ञानं, नमो परमतानं, नमो सर्व मंत्रं, नमो सर्व जंत्रं, नमो सर्व दृश्यं, नमो सर्व कृसं, नमो सर्व रंगे त्रिपंगी अनंगे, नमो जीव जीवं, नमो बीज बीजे अखिजे अपिजे समस्तं प्रसिजे कृपालं स्वरूपे, कुकर्मं परणासी सदा सर्वदा रिद्ध सिद्धं निवासी, चरपट छंद त्वय प्रसाद, अमृत कर्मे अमृत धर्मे, अखल जोगे अचल भोगे, अचल राजे अटल साजे, अखल धर्मं अलख कर्मं, सर्वं दाता सर्वं ज्ञाता सर्वं पाने सर्वं माने, सर्वं प्राणं सर्वं त्राणं सर्वं भुगता सर्वं जुगता, सर्वं देवं सर्वं पेवं सर्वं काले सर्वं पाले,
रूआल छंद त्वै प्रसाद आद रूप अनाद मूरत अजोन पुरख अपार सर्ब मान त्रिमान देव अपेव आद उदार सर्ब पालक सर्ब कालक सर्ब को पुन काल जतर तत्र विराज ही अवधूत रूप रिसाल नाम ठाम ना जात जाकर रूप रंग नारेख आद पुरख उदार मूरत अजोन आद असेख देश और ना पेस जाकर रूप रेख ना राग जतर तत्र दिशा विसा हुए फैल्यो अनुराग नाम काम बेहीन पेखत ताम हून है जाहे सर्ब मान सर्बतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव भेव ना जान ही जेह बेद और कतेब रूप रंग ना जाते पाते सो जानई केह जेब तात मात ना जात जाकर जन्म मरण बिहीन चक्कर बकर फिरै चतर चक मान ही पुर तीन लोक चौदह के बिखै जग जापई जेह जाप आद देव अनाद मूरत थाप्यो सबै जेह थाप परम रूप पुनीत मूरत पूरन पुरख अपार सर्ब विसव रचयो स्वयं पव गड़न भंजन हार कालहीन कला संयुगत अकाल पुरख आदेश धर्म धाम सो परम रहत अभूत अलख अपेस अंग राग न रंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत गर्भ गंजन सर्ब भंजन आद रूप असूत अंगहीन अपंग अनात्म एक पुरख अपार सर्ब लायक सर्ब कायक सर्ब को प्रतपार सर्ब गंता सर्ब हंता सर्ब ते अनपेख सर्ब शास्त्र न जान ही जेह रूप रंग अर रेख परम वेद पुराण जा कह नेत पाखत नित कोट सिमृत पुराण शास्त्र ना आव ही वह चित मद पार छंद त्वै प्रसाद गुण गण उदार महिमा अपार आसन अपंग उपमा अनंग अनभव प्रकाश निस दिन अनास आ जान बाहु साहान साहु राजान राज पानान पान देवान देव उपमा महान इंद्रान इंदर बालान बाल रंकान रंक कालान काल अनभूत अंग अबा अपंग गत मित अपार गुण गण उदार मुन गण परनाम निरपय निकाम अत दुत प्रचंड मित गत अखंड अलिस्य कर्म अदृश्य धर्म सर्बा भर नाढ़ अन दंड बाढ़ चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग प्रयात छंद चत्तर चक्कर करता चत्तर चक्कर हरता चत्तर चक्कर दाने चत्तर चक्कर जाने चत्तर चक्कर वर्ती चत्तर चक्कर परती चत्तर चक्कर पाले चत्तर चक्कर काले चत्तर चक्कर पासे चत्तर चक्कर वासे चत्तर चक्कर मान्या चत्तर चक्कर दान्या चाचरी छंद ना सत्तरै ना मित्रै ना परमंग ना पितरै ना कर्मंग ना काय अजन्मंग अजाए ना चित्तरै ना मित्रै परे है पवित्रै पृथिसै अदिसै अदृश्य अकृश्य भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भिज लोकै के आ दित सोकै के अवधूत बरनै के बिभूत करनै
के राजन प्रभा हैं के धर्मं तुजा हैं के आशोक वर्ण के सर्वा अपर्ण के जगतं कृति हैं के छत्रं छत्री हैं के ब्रह्मं स्वरूपै के अनुपौ अनुपै के आदि अदेव हैं के आप अपेव हैं के चित्रं विहीन के एकै अधीन के रोजी रजाकै रही मैं रिहाकै के पाक बेऐब हैं के गैबुल गैब हैं के अफबुल गुनाह हैं के साहान साह हैं के कारण कुनिंद हैं के रोजी देहांद हैं के राज करहीम हैं के कर्मं करीम हैं के सर्वं कली हैं के सर्वं दली हैं के सर्वत्र मान्या के सर्वत्र दान्या के सर्वत्र गौना के सर्वत्र पौना के सर्वत्र देसा के सर्वत्र पेशा के सर्वत्र राजा के सर्वत्र साजा के सर्वत्र दीना के सर्वत्र लीना के सर्वत्र जाहो के सर्वत्र पाहो के सर्वत्र देसा के सर्वत्र पेशा के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजय के सर्वत्र राजय के सर्वत्र सोखय के सर्वत्र पोखय के सर्वत्र तराणय के सर्वत्र प्राणय के सर्वत्र देशय के सर्वत्र पेशय के सर्वत्र मान्याय सदैवं प्रधान्याय के सर्वत्र जाप्याय के सर्वत्र थाप्याय के सर्वत्र पानय के सर्वत्र मानय के सर्वत्र इंद्रय के सर्वत्र चंद्रय के सर्वं कलिमय के परमं फहिमय के आकल अलामय के साहिब कलामय के हुसनुल वजू हैं तमामुल रजू हैं हमेशुल सलामय सलीखत मुदामय गनीमुल सिकस्तय गरीबुल परस्तय बिलंदुल मकानय जमीनुल जमानय तमीजुल तमामय रजूअल निदानय हरीफुल अजीमय रजायक यकीनय अनेकुल तरंग हैं अभेद हैं अपंग हैं अजीजुल निवाज हैं गनीमुल खिराज हैं निरुकत स्वरूप हैं त्रिमुकत विभूत हैं प्रभुगत प्रभा हैं सुजुगत सुदा हैं सदैवं स्वरूप हैं अपेदी अनूप हैं समस्तो पराज हैं सदा सर्व साज हैं समस्तुल सलाम हैं सदैवल अकाम हैं निर्बाध स्वरूप हैं अगाध हैं अनूप हैं ओअंग आदरूपे अनाद स्वरूप अनंगी अनामे त्रिपंगी त्रिकामे त्रिवर्गं त्रिबाधे अगंजे अगाधे सुभं सर्वभागे सो सर्वा अनुरागय त्रिभुगत स्वरूप हैं अछिज हैं अछूत हैं के नरकं परनास हैं पृथ्वीउल प्रवास हैं निरुकत प्रभा हैं सदैवं सदा हैं विभुगत स्वरूप हैं प्रजुगत अनूप हैं निरुकत सदा हैं विभुगत प्रभा हैं अनुकत स्वरूप हैं प्रजुगत अनूप हैं चाचरी शांद अपंग हैं अनंग हैं अपेख हैं अलेख हैं अपर्म हैं अकर्म हैं अनाद हैं जुगाद हैं अजय हैं अभय हैं अभूत हैं अदूत हैं अनास हैं उदास हैं अतंद हैं अबंध हैं अपगत हैं विरक्त हैं अनास हैं प्रकाश हैं निचिंत हैं सुनिंत हैं अलेख हैं अदेख हैं अलेख हैं अपेख हैं अटाह हैं अगाह हैं असंभ हैं अगंभ हैं अनिल हैं अनाद हैं अनित हैं सुनित हैं अजात हैं अजाद हैं चरपट छंद त्वय प्रसाद सर्वं हंता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं त्राणं सर्वं कर्मं सर्वं धर्मं सर्वं जुगता सर्वं मुक्ता
रसावल छंद त्वै प्रसाद नमो नरक नासे सदैवं प्रकाशे अनंगं स्वरूपे अपंगं बेपूते परमाथं परमाथे सदा सर्वसाथे अगाध स्वरूपे निर्बाध बेपूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्रय न पुत्रय न सत्रय न मित्रय न ताताय न माताय न जाताय न पाताय निरसाकं सरीक है अमितो अमीक है सदैवं प्रभा है अजय है अजा है भगवती शांद त्वै प्रसाद के जाहर जहूर है के हाजर हजूर है हमेशुल सलाम है समस्तुल कलाम है के साहिब दिमाग है के हुसनल चिराग है के कामल करीम है के राज करहीम है के रोजी देहांद है के राज कर हिंद है करीमुल कमाल है के हुसनुल जमाल है गनीमुल खिराज है गनीमुल खिराज है गरीबुल निवाज है हरीफुल सिकन है हिरासुल फिकन है कलंकं परनास है समस्तुल निवास है अगंजुल गनीम है रजायक रहीम है समस्तुल जुबा है के साहिब किरा है के नरकं परनास है बेहिस्तुल निवास है के सर्बुल गवान है हमेशुल रवान है तमामुल तमीज है समस्तुल अजीज है परं परम ईस है समस्तुल अदीस है अदेशुल अलेख है हमेशुल अपेख है जमीनुल जमा है अमीकुल इमा है करीमुल कमाल है के जुरत जमाल है के अचलंग प्रकाश है के अमितो सुबास है के अजब स्वरूप है के अमितो बेपूत है के अमितो पसा है के आत्म प्रभा है के अचलंग अनंग है के अमितो अपंग है मद पार छंद त्वै प्रसाद मुन मन प्रणाम गुण गण मुदाम अरबर अगंज हर नर प्रपंज अन गण प्रणाम मुन मन सलाम हर नर अखंड बर नर अमंड अनुभव अनास मुन मन प्रकाश गुण गण प्रणाम जल थल मुदाम अन छिज अंग आसन अपंग उपमा अपार गत मित उदार जल थल अमंड दिस विस अपंड जल थल महंत दिस विस बेअंत अनुभव अनास त्रित धर तुरास आ जान बाहु एकै सदाहु ओ अंकार आदि कथनी अनादि खल खंड ख्याल गुरबर अकाल घर घर प्रणाम चित चरण नाम अनछिज गात आजिज न बात अन झंझ गात अन रंज बात अन तुट भंडार अन थट अपार आडीठ धर्म अत ढीठ करम अन बरन अनंत दाता महंत हर बोल मना छंद त्वै प्रसाद करुणालय है अरकालय है खल खंडन है मह मंडन है जगतेश्वर है परमेश्वर है काल कारण है सर्ब उबारण है त्रित के तरण है जग के करण है मन मान्या है जग जानिया है सर्वं पर है सर्वं कर है सर्ब पास्या है सर्ब नास्या है करुणाकर है विश्वं पर है सर्वेश्वर है जगतेश्वर है ब्रह्मंडस है खल खंडस है पर ते पर है करुणाकर है अजपा जाप है अथपा थाप है अकृता कृत है अमृता मृत है अमृता मृत है करुणा कृत है अकृता कृत है धरणी त्रित है अमितेश्वर है परमेश्वर है अकृता कृत है अमृता मृत है
अजबा कृत है अमृता मृत है नर नायक है खल कायक है बेस्वंग पर है करुणालय है नृप नायक है सर्ब पायक है भव भंजन है अरगंजन है रिप तापन है जप जापन है अकलंकृत है सर्वाकृत है कर्ता कर है हर्ता हर है परमात्म है सर्व आत्म है आत्म बस है जस के जस है पुजंग पर्यात छंद नमो सूरज सूरज नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम तत्तंग अतत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो पूज पूजे नमो पान पाने नमो कलह कर्ता नमो सांत रूपे नमो इंद्र इंद्रे अनादं विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रिकाले अनंगी अकामे एक अक्षरी छंद अजय अलय अपय अभय अपू अजू अनास अकाश अगंज अपंज अलख अपख अकाल दयाल अलेख अपेख अनाम अकाम अगाह अटाह अनाथे परमाथे अजोनी अमोनी नारागे नारंगे नारूपे नारेखे अकर्मं अपरमं अगंजे अलेखे पुजंग प्रयात छंद नमस्तुल परनामे समस्तुल परनासे अगंजुल अनामे समस्तुल निवासे निरकामं बेपूते समस्तुल स्वरूपे कुकर्मं परनासी सुतर्मं बेपूते सदा सचदानंद सतरंग परनासी करीमुल कुनिंदा समस्तुल निवासी अजायब बेपूते गजायब गनीमे हरियं करियं करीमुल रहीमे चतर चक्रवर्ती चतर चक्र भुगते स्वयं भव सुभं सर्वदा सर्वजुगते दुकालं परनासी दयालं स्वरूपे सदा अंग संगे अपंगं बेपूते दुकालं परनासी दयालं स्वरूपे सदा अंग संगे अपंगं बेपूते वाहिगुरु जी का खालसा वाहिगुरु जी की फतेह एक ओंकार सतगुर प्रसाद पातशाही दसवीं त्वै प्रसाद सुवैये सरावग शुद्ध समूह सिधान के देख फिरियो घर जोग जति के सूर सुरार्दन शुद्ध सुधादिक संत समूह अनेक मति के सारे ही देश को देख रहे हो मत को न देखियत प्राणपति के श्री भगवान की पाए कृपा हूं ते एक रति बिन एक रति के मातिम तंग जरे जर संग अनूप उतंग सुरंग सवारे कोट तुरंग कुरंग से कूदत पौन के गौन काओ जात निवारे भारी पुजान के भूप भली बिद नियावत सीस ना जात बिचारे एते भय तो कहा भय भूपत अंत काओ नांगे ही पाए पधारे जीत फिरै सब देश दिसान को बाजत ढोल मृदंग नगारे गुंजत गूढ़ गजान के सुंदर हिंसत ही है राज हजारे भूत भविख पवान के भूपत कौन गणै नहीं जात बिचारे श्रीपत श्री भगवान भजे बिन अंत काओ अंत के धाम सिधारे तीर्थ नान दया दम दान सो संजम नेम अनेक बिसेखै वेद पुराण कतेब कुरान
ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰ ਜਾਣ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਬਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਣ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋਉ ਬੂਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਉ ਬੂਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਾਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀਆ ਹੋ ਰੱਛਾ
ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾਸ ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵਜੂ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝਿਆਹੁ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਾਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਿਭਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੁਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਮ ਭਵ, ਆਦਿ ਜੁਗਾਦਿ ਸਰੂਪ ਸੋਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖਿਅ ਉਬਾਰ ਅਸਿੱਖਿਅ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਨ ਘਾਤਾ। ਜੇ ਅਸ ਧੁਜ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਾਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ, ਤਾ ਕੇ ਤਾਪ ਤਨਕ ਮਹਿ ਹਾਰਿਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਹ ਛੁਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠਾਉਰ ਮੋਹੋ ਸਹਾਈ,
दुष्ट दोख ते लेहो बचाई, कृपा करी हम पर जग माता, ग्रंथ करा पूरन सुबराता, किल बिख सकल देह को हरता, दुष्ट दोखियन को छय करता। श्री अस तुज जब भय दयाला, पूरन करा ग्रंथ तत्काला, मन बांछत फल पावे सोई, दुख ना तिसै व्यापत कोई अडिल, सुनै गोंग जो याहे सो रसना पावई, सुनै मूड चित लाए चतुरता आवई, दुख दर्द पाओ निकट ना तिन नर के रह, हो जो या की एक बार, चाओ पई को

ਹਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਾਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾ

ਦੇ ਬੁਝਾਏ। ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ। ਸਿਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ। ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ। ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ। ਜਿਸ ਨੂੰ ਅਨ ਦਿਨ ਹਾਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀਐ ਮਨਹੋ ਕਿਉ ਵਿਸਾਰੀਐ ਏਵਡ ਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ। ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏਵਡ ਦਾਤਾ ਸੋ ਕਿਉ ਮਨਹੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ। ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖੱਟਿਹੋ ਦਿਹਾੜੀ। ਇਹੋ ਧਨ ਤਿਨ੍ਹਾਂ ਮਿਲਿਆ ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ। ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੂਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੁਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ
क्या तुद कर्म कमाया के कर्म कमाया तुद शरीरा जा तू जग मह आया जिन हार तेरा रचन रचया सो हार मन ना वसाया गुर प्रसादी हर मन वसया पूर्व लिखिया पाया कहे नानक एहो शरीर परवान होआ जिन सतगुर स्यो चित लाया ए नेत्र हो मेरे हो हर तुम मह जोत धरी हर बिन अवर ना देखो हो कोई हर बिन अवर ना देखो हो कोई नदरी हर निहालिया नदरी हर निहालिया एहो विस संसार तुम देख दे एहो हर का रूप है हर रूप नदरी आया गुर प्रसादी बुझिया जा वेखा हर एक है हर बिन अवर ना कोई कहे नानक एह नेत्र अंध से सतगुर मिलया दिब दृष्ट होई ए सरवण हो मेरे हो साचै सुननै नो पठाए साचै सुननै नो पठाए शरीर लाए सुनहु सत बाणी जित सुनी मन तन हरिया होआ रसना रस समाणी सच अलख वेडाणी ताकी गत कही ना जाए कहे नानक अमृत नाम सुनहु पवित्र होवहु साचै सुननै नो पठाए हर जियो गुफा अंदर रख कै वाजा पवन वजाया वजाया वाजा पौन नौ द्वारे प्रगट किए दसवा गुप्त रखाया गुरद्वारे लाए भावनी इकना दसवा द्वार दिखाया तह अनेक रूप नाव नव निद तिसदा अंत ना जाई पाया कह नानक हर प्यारे जियो गुफा अंदर रख कै वाजा पवन वजाया एहो साचा सोहिला साचै घर गावहु गावहु ता सोहिला घर साचै जिथै सदा सच त्याव हे सचो त्याव है जा तुद भाव है गुरमुख जिन्हा बुझाव हे एहो सच सबना का खसम है जिस बक्से सो जान पाव हे कहे नानक सच सोहिला सचै घर गाव हे आनंद सुनहो वड भागी हो सगल मनोरथ पूरे पार ब्रह्म प्रभ पाया उतरे सगल वेसूरे दुख रोग संताप उतरे सुनी सच्ची बाणी संत साजन भय सरसे पूरे गुर ते जानी सुनते पुनीत कहते पवित सतगुर रहया भार पूरे बिनवंत नानक गुर चरण लागे वाजे अनहद तूरे सुनते पुनीत कहते पवित सतगुर रहया भार पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਅਤੇ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ
1: ਨਿਹਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ, ਸਤਿਗੁਰ ਮੇਰਾ ਤਾਨ ਨਿਤਾਨ, ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰ ਕੈ ਹਉ ਸਾਧ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁਖ ਨਾ

ਪਰ ਬ੍ਰਹਮ ਗੁਰ ਨਾਹੀ ਭੇਦ, ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ।

हृदय उर तारे सिमर स्वामी सतगुर अपना कारज सफल हमारे।

Müri, va, müri, va, müri, va.

ਸਿਮਰਨ, ਉੱਠਦੇ ਬਹਿੰਦੇ ਕਿਤੇ ਵੀ ਕੰਮ ਕਾਰ ਕਰਦੇ ਵੀ ਕਰ ਸਕਦੇ ਹਾਂ ਜੀਓ। ਦੋ ਤਿੰਨ ਮਿੰਟ ਬਾਅਦ ਫਿਰ ਆਪਾਂ ਰਸਨਾ ਨਾਲ ਜਪਾਂਗੇ ਜੀਓ। ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ, ਵਿਚਾਰਾਂ ਤੋਂ ਰਹਿਤ ਹੋ ਕੇ ਮਨ ਟਿਕਾਉਣਾ ਜੀਓ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ। ਜੇ ਆਪਾਂ ਆਪਣੇ ਵਿਚਾਰ ਮਾਰ ਲਵਾਂਗੇ, ਨਾਮ ਵਿੱਚ ਸਮਾ ਜਾਵਾਂਗੇ, ਦੁਬਾਰਾ ਜੋਨਾ ਵਿੱਚ ਨਹੀਂ ਆਵਾਂਗੇ ਜੀਓ। ਇਹ ਸਤਿਗੁਰੂ ਜੀ ਆਪਾਂ ਨੂੰ ਦੱਸਦੇ ਆ। ਬੜੇ ਵੱਡੇ ਭਾਗਾਂ ਕਰਕੇ ਆਪਾਂ ਅੰਮ੍ਰਿਤ ਵੇਲੇ ਮਹਾਰਾਜ ਦੀ ਕਿਰਪਾ ਸਦਕਾ, ਗੁਰੂ ਸਾਹਿਬ ਦੀ ਕਿਰਪਾ ਸਦਕਾ ਸੰਗਤ ਵਿੱਚ ਸੱਜਦੇ ਹਾਂ। ਇੱਥੇ ਇਸ ਗੱਲ ਦਾ ਬਹੁਤ ਜ਼ੋਰ ਧਿਆਨ ਰੱਖਣਾ ਜੀਓ, ਬੜੇ ਹੀ ਆਨੰਦਮਈ ਢੰਗ ਦੇ ਨਾਲ ਆਪਾਂ ਜਦੋਂ ਸਿਮਰਨ ਕਰਦੇ ਹਾਂ, ਥੋੜ੍ਹੇ ਚਿਰ ਵਾਸਤੇ ਬੈਠਦੇ ਹਾਂ, ਅੰਤਰਗਤ ਹੋ ਕੇ ਸਿਮਰਨ ਕਰਦੇ ਹਾਂ, ਬੜੇ ਮਨ ਇਕਾਗਰ ਚਿੱਤ ਕਰਨੇ ਹਾਂ ਜੀਓ, ਫੁਰਨੇ ਨਹੀਂ ਲੈਣੇ।

ਸਿਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਬਿਣ ਨਾਮੇ ਕਿਛ ਥਾਈ ਨ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦਰ ਜਾਣੀ ਫਿਰ ਪਛਤਾਣੀ ਸਤਿਗੁਰ ਭੇ

ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਣ ਮਨ ਰੈਸੀਏ ਤਾਂ ਪਾਏ ਮੁਖ ਦੁਆਰ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਤਨਾਮ। ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

ਕੱਟਿਆ ਭਾਗਾਂ ਵਾਲਿਓ ਆਓ ਸਾਰੀ ਸੰਗਤ ਪ੍ਰਥਮ ਰਲ ਮਿਲ ਕੇ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਅਸੀਸ ਬਖਸ਼ੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਤੇ ਊਚ ਜਾਕਾ ਦਰਬਾਰ ਸਦਾ ਸਦਾ ਤਾਕੋ ਜੋ

ਗੱਜ ਕੇ ਆਖੋ ਸਾਰੀ ਸੰਗਤ ਸਤਨਾਮ ਸ਼੍ਰੀ। ਪਾਣੀ ਦਾ ਕਾਰਜ ਕੀ ਹੈ? ਮੈਲ ਨੂੰ ਧੋਣਾ, ਕੱਪੜੇ ਨੂੰ ਧੋਣਾ। ਸਾਡੇ ਕੋਲ ਬੇਸ਼ੱਕ ਸਭ ਕੁਝ ਕੋਲ ਹੋਵੇ, ਬਲੀਚ ਹੋਵੇ, ਸਰਫ ਹੋਵੇ, ਸਾਬਣ ਹੋਵੇ, ਪਰ ਜਿੰਨਾ ਚਿਰ ਪਾਣੀ ਨਹੀਂ ਹੈ ਓਨਾ ਚਿਰ ਕੱਪੜਾ ਧੋਤਾ ਨਹੀਂ ਜਾਣਾ। ਤੁਹਾਡੇ ਨਾਲ ਇੱਕ ਦਿਨ ਕਵਿਤ ਮੈਂ ਸਾਂਝਾ ਕੀਤਾ ਸੀ, ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮੇਲੋ ਜੈਸੇ ਕੇਸ ਹੂ ਭਿਆਨ ਹੈ। ਪਾਣੀ ਜਿਹੜਾ ਉਹ ਕਦੇ ਮੈਲਾ ਨਹੀਂ ਹੁੰਦਾ, ਪਾਣੀ ਜਿਹੜਾ ਮੈਲ ਨੂੰ ਧੋਣ ਵਾਲਾ ਹੈ। ਜਿਵੇਂ ਪਾਣੀ ਜਲ ਨੂੰ ਪਵਿੱਤਰ ਮੰਨਿਆ ਹੈ, ਕਿਉਂਕਿ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਤਾਂ ਸਾਹਿਬ ਕਿਰਪਾ ਕਰਦੇ ਨੇ ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਤਿਵੇਂ ਬ੍ਰਹਮ ਗਿਆਨੀ ਬ੍ਰਹਮ ਵਿੱਚ ਜਦੋਂ ਪਹੁੰਚਦਾ ਹੈ, ਜਦੋਂ ਸੁਰਤ ਉਹਦੀ ਬ੍ਰਹਮ ਦੇ ਵਿੱਚ ਟਿਕ ਜਾਂਦੀ ਹੈ, ਕਮਾਈ ਕਰਦਿਆਂ ਕਰਦਿਆਂ ਗੁਰੂ ਗੁਰੂ ਦੇ ਜਾਪ ਨੂੰ ਜਪਦਿਆਂ ਜਪਦਿਆਂ ਤੇ ਬ੍ਰਹਮ ਗਿਆਨ ਵਿੱਚ ਪਹੁੰਚ ਜਾਂਦਾ ਹੈ, ਦੁਨਿਆਵੀ ਕਿਤਾਬਾਂ ਦਾ ਪੁਸਤਕਾਂ ਦਾ ਗਿਆਨ ਵੱਖਰਾ ਹੁੰਦਾ ਜੇ, ਪਰ ਜਿਹੜਾ ਬ੍ਰਹਮ ਦਾ ਗਿਆਨ ਹੈ ਅੰਦਰੋਂ ਨਿਕਲਦਾ ਹੈ, ਉਹ ਬ੍ਰਹਮ ਗਿਆਨ ਦੀ ਬਾਤ ਅੱਜ ਮੇਰੇ ਸੱਚੇ ਪਾਤਸ਼ਾਹ ਕਰਦੇ ਨੇ। ਤੁਸੀਂ ਬਹੁਤ ਪਿਆਰੇ ਗੁਰਸਿੱਖ ਹੋ, ਦੇਖੋ ਬਾਬਾ ਕਬੀਰ ਸਾਹਿਬ ਜੀ, ਬਾਬਾ ਰਵਿਦਾਸ ਜੀ, ਬਾਬਾ ਨਾਮਦੇਵ ਜੀ, ਬਾਬਾ ਸਦਨਾ ਜੀ, ਬਾਬਾ ਸੈਣ ਜੀ, ਜਿਹੜੇ ਜਿਹੜੇ ਬੋਲ ਉਹਨਾਂ ਨੇ ਸੁਭਾਵਕ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਨੇ, ਜਿਵੇਂ ਕੋਈ ਪ੍ਰੇਮੀ ਗੁਰਸਿੱਖ ਹੈ ਉਹਨਾਂ ਨਾਲ ਸੁਭਾਵਕ ਕੀਤੇ ਨੇ, ਤਾਂ ਗੁਰੂ ਸਵਾਰੀ ਸੰਗਤ ਜੀ ਉਹ ਬ੍ਰਹਮ ਦਾ ਗਿਆਨ ਬਣ ਗਏ। ਹੁਣ ਆਹ ਵੇਖੋ ਇੱਕ ਬੋਲ ਛੋਟਾ ਜਿਹਾ, ਤੁਸੀਂ ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਬਹੁਤ ਵਾਰ ਸੁਣਿਆ ਹੋਵੇਗਾ, ਛੋਟਾ ਨਹੀਂ, ਮੈਨੂੰ ਮਾਫ਼ ਕਰਿਓ, ਬਾਣੀ ਸਾਰੀ ਵੱਡੀ ਹੈ। ਜਦੋਂ ਤੁਸੀਂ

ਨਾਮ ਲਿਖ ਲਿਓ ਸਰੀਰੇ। ਮਾਂ ਪੁੱਤਰ ਦੀਆਂ ਗੱਲਾਂ ਨੇ, ਮਾਂ ਤੇ ਬਾਪ ਪੁੱਤਰ ਦੀਆਂ ਗੱਲਾਂ ਨੇ। ਉਬੇ ਸਾਹੇ ਲੈ ਕੇ ਰੋਂਦੀ ਹੈ, ਕਹਿੰਦੀ ਕਮਾਲ ਹੋ ਗਈ ਹੈ ਵੀ ਇਹਨੇ ਤਾਂ ਘਰ ਬਾਰ ਦਾ ਕੰਮ ਧੰਦਾ ਹੀ ਛੱਡ ਦਿੱਤਾ ਹੈ, ਇਹ ਤੇ ਕੇਵਲ ਨਾਮ ਦੇ ਵੱਲੇ ਹੀ ਲੱਗਾ ਰਹਿੰਦਾ ਹੈ, ਇਹਨੂੰ ਹੋਰ ਕੋਈ ਬਾਤ ਹੀ ਨਹੀਂ ਸੁੱਝਦੀ। ਮੁਸ ਮੁਸ ਰੋਵੈ ਹੁਬੇ ਸਾਹੇ ਲੈ ਕੇ ਰਿੰਦ ਰੋਂਦੀ ਹੈ, ਮੁਸ ਮੁਸ ਰੋਵੈ ਕਬੀਰ ਕੀ ਮਾਏ, ਇਹ ਬਾਰਕ ਕੈਸੇ ਜੀਵੈ ਰਘੁਰਾਏ, ਤੰਦਨਾ ਬੁੰਦਨਾ ਸਭ ਤਜੇ ਹੋਇਆ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਤੇ ਕਬੀਰ ਸਾਹਿਬ ਜੀ ਜਵਾਬ ਦਿੰਦੇ ਨੇ, ਮਾਂ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੇ ਰਾਮ ਸਨੇਹੀ, ਓਛੀ ਮਤ ਮੇਰੀ ਜਾਤ ਜੁਲਾਹ, ਹਰ ਕਾ ਨਾਮ ਲਹਿਓ ਮੈਂ ਲਾਹ। ਜਾਂ ਤੁਸੀਂ ਆਹ ਸ਼ਬਦ ਪੜ੍ਹਦੇ ਹੋ, ਨਿਤ ਉੱਠ ਕੋਰੀ ਗਾਗਰ ਆਨੈ, ਲੀਪਤ ਜੀਓ ਗਯੋ ਤਾਨਾ ਬਾਨਾ, ਕਛੂ ਨਾ ਸੂਜੈ ਹਾਰ ਹਾਰ ਰਸ ਲਪਟਯੋ, ਹਮਾਰੇ ਕੁਲ ਕੌਨੇ ਰਾਮ ਕਯੋ। ਦੇਖੋ ਕਮਾਲ ਦੇ ਬੋਲ ਨੇ, ਜਬ ਕੀ ਮਾਲਾ ਲਈ ਨਪੂਤੇ, ਤਬ ਤੇ ਸੋਖਣਾ ਭਯੋ। ਕਹਿ ਲੱਗੀ ਸੁਣੋ ਜਠਾਨੀ ਸੁਣੋ ਦਰਾਨੀ, ਅਚਰਜ ਏਕ ਭਯੋ, ਸਾਤ ਸੂਤ ਇਨ ਮੁੰਡੀਏ ਖੋਏ। ਇਹ ਮੁੰਡੀਆ ਮੁੰਡਾ, ਇਹ ਮੁੰਡੇ ਨੇ ਸਭ ਕੁਝ ਗਵਾ ਦਿੱਤਾ, ਇਹ ਮੁੰਡੀਆ ਕਿਉਂ ਨਾ ਮੋਇਓ, ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਇਓ। ਕਬੀਰ ਸਾਹਿਬ ਜੀ ਕਹਿੰਦੇ, ਮਾਂ ਜਿਹੜਾ ਸਾਰੇ ਸੁੱਖਾਂ ਦਾ ਮਾਲਕ ਗੁਰੂ ਦਾ ਨਾਮ ਹੈ ਨਾ, ਮੈਨੂੰ ਉਹ ਮਿਲ ਗਿਆ, ਹੁਣ ਮੈਨੂੰ ਬਾਹਰ ਦੀ ਲੋੜ ਨਹੀਂ ਰਹਿ ਗਈ। ਤੇ ਜਿਸ ਵੇਲੇ ਉਸ ਨਾਮ ਦੀ ਕਮਾਈ ਕੀਤੀ ਤੇ ਬ੍ਰਹਮ ਦੇ ਵਿੱਚ ਪਹੁੰਚ ਗਏ ਤੇ ਅੰਦਰੋਂ ਬਾਹਰੋਂ ਇੰਨੇ ਨਿਰਮਲ ਹੋ ਗਏ ਨੇ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੀਓ ਨਿਰਮਲ ਬਾਰਹੋ, ਨਿਰਮਲ ਬਾਰਹੋ ਤਾਂ ਨਿਰਮਲ, ਜੀਓ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ। ਕਿਉਂਕਿ ਗੁਰੂ ਘਰ ਦੇ ਵਿੱਚ ਕਰਨੀ ਨੂੰ ਪ੍ਰਧਾਨਤਾ ਹੀ ਦਿੱਤੀ ਹੈ, ਕਮਾਈ ਕਰਨ ਵਾਲਾ। ਤੁਸਾਂ ਨੇ ਇੱਕ ਬਿੱਤ ਬੜੇ ਵਾਰ ਕਥਾ ਵਾਚਕਾ ਤੋਂ ਸੁਣਿਆ, ਜੇ ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ, ਤੁਸਾਂ ਨੇ ਬਹੁਤ ਵਾਰ ਬਿੱਤ ਸੁਣਿਆ, ਬਾਣੀ ਕਦੇ ਪੁਰਾਣੀ ਨਹੀਂ ਹੈ। ਖੰਡ ਖੰਡ ਕਹਿਣ ਦੇ ਨਾਲ ਜ਼ਬਾਨ ਤੇ ਮਿਠਾਸ ਪੈਦਾ ਨਹੀਂ ਹੁੰਦੀ, ਉਹਨੂੰ ਮੂੰਹ ਚ ਪਾਉਣ ਨਾਲ ਮਿਠਾਸ ਆਉਂਦੀ ਹੈ। ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ, ਅਗਣ ਅਗਣ ਕਹੇ ਸੀਤ ਨਾ ਬਿਨਾਸ ਹੈ। ਹੁਣ ਬਾਹਰ ਤੇ ਬਰਫ਼ ਪੈ ਰਹੀ ਹੋਵੇ ਤੇ ਆਪਾਂ ਹੀਟ ਚਲਾਈਏ ਕੋਈ ਨਾ ਤੇ ਕਹੀਏ ਅੱਗ ਚੱਲਦੀ ਹੈ, ਹੀਟ ਚੱਲ ਰਹੀ ਹੈ, ਏਦਾਂ ਬਾਤ ਨਹੀਂ ਬਣਨੀ, ਕਮਾਈ ਕਰਨ ਦੀ ਲੋੜ ਪੈਣੀ ਹੈ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੂ ਆਵੇ, ਅਗਣ ਅਗਣ ਕਹੇ ਸੀਤ ਨਾ ਬਿਨਾਸ ਹੈ, ਬੈਦ ਬੈਦ ਕਹੇ ਰੋਗ ਨਾ ਮਿੱਟਤ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ। ਰੋਗ ਵੱਧ ਚੁੱਕਾ ਹੈ ਤੇ ਘਰ ਬੈਠਾ ਡਾਕਟਰ ਡਾਕਟਰ ਕਵੇ ਤੇ ਰੋਗ ਥੋੜੀ ਹਟਣਾ ਹੈ, ਹੋਵੇ ਤਾਂ ਚਾਰ ਕੌਡੀਆਂ ਕੋਲ ਨਹੀਂ ਕਹਿੰਦਾ ਜੀ ਮੇਰੇ ਵਰਗਾ ਧਨਾੜ ਕੋਈ ਨਹੀਂ ਹੈ। ਬੈਦ ਬੈਦ ਕਹੇ ਰੋਗ ਨਾ ਮਿੱਟਤ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ। ਚੰਦਨ ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ, ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਬਾਸ ਬਾਸ। ਤੁਸੀਂ ਸਮਝਦਾਰ ਪਿਆਰੇ ਗੁਰਸਿੱਖੋ, ਦੁਰਗੰਧੀ ਵਾਲੀ ਜਗ੍ਹਾ ਤੇ ਖੜ ਕੇ ਤੇ ਕਵੇ ਜੀ ਸੁਗੰਧੀ ਮਹਿਕਾਂ ਆ ਰਹੀਆਂ, ਚੰਦਨ ਦੀ ਖੁਸ਼ਬੋ ਆ ਰਹੀ ਹੈ, ਅਤਰ ਦੀ ਖੁਸ਼ਬੋ ਆ ਰਹੀ, ਉਹ ਬਾਤ ਏਦਾਂ ਨਹੀਂ ਬਣਦੀ। ਮੱਸਿਆ ਵਾਲੀ ਰਾਤ ਹੋਵੇ ਜੇ ਤੇ ਕਵੇ ਜੀ ਆਹ ਸਾਹਮਣੇ ਪੁੰਨਿਆਂ ਦਾ, ਆਖੋ ਸਤਨਾਮ ਸ਼੍ਰੀ, ਬੋਲੋ ਗੱਜ ਕੇ ਸਤਨਾਮ ਸ਼੍ਰੀ। ਮੱਸਿਆ ਦੀ ਰਾਤ ਹੋਵੇ, ਹਾਂਜੀ ਮੱਸਿਆ ਦੀ, ਧਿਆਨ ਦਿਓ, ਮੱਸਿਆ ਦੀ ਰਾਤ ਹੋਵੇ ਤੇ ਕਵੇ ਆਹ ਸਾਹਮਣੇ ਪੁੰਨਿਆਂ ਦਾ ਚੰਦਰਮਾ ਚੜਿਆ, ਇਹ ਬਾਤ ਨਹੀਂ ਨਾ ਬਣਨੀ, ਅਧੂਰੀ ਹੈ ਨਾ, ਕਿਉਂਕਿ ਮੱਸਿਆ ਵਾਲੀ ਰਾਤ ਬਿਲਕੁਲ ਘੋਪਾ ਹਨੇਰਾ ਹੁੰਦਾ ਹੈ। ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਭਾ ਸੁਭਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ, ਤੈਸੇ ਗਿਆਨ ਗੋਸ਼ਟ ਕਹਿ ਤਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਮੇਰੇ ਨਾਨਕ ਜੀ ਦੇ ਘਰ ਵਿੱਚ ਗੁਰੂ ਖਾਲਸਾ ਜੀ ਕਰਨੀ ਨੂੰ ਪ੍ਰਧਾਨਤਾ ਹੀ ਦਿੱਤੀ ਹੈ, ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਕਿਰਪਾਲੂ ਜੀ ਕਹਿੰਦੇ ਮਨ ਨੂੰ ਹਲ ਬਣਾ, ਹਲ ਹਲ ਜ਼ਿਮੀਦਾਰ ਜੋੜਦੇ ਸੀ, ਜਿਸ ਵੇਲੇ ਬੈਲ ਦਾ ਬਹੁਤਾਂ ਦੇ ਨਾਲ ਜੋੜਿਆ ਜਾਂਦਾ, ਹਲ ਦਾ ਕੰਮ ਕੀ ਹੈ,
ਘਾ ਲਿੱਦਰ ਸਾਰੇ ਦਾ ਸਾਰਾ ਪੱਟਿਆ ਜਾਣਾ, ਜਿਹੜੇ ਵਿਕਾਰ ਨੇ ਉਹਨਾਂ ਨੂੰ ਜੜੋਂ ਪੱਟ ਦੇ ਜੜੋਂ, ਮਨ ਹਾਲੀ ਕਰਸਾਣੀ ਕਰਨੀ, ਤੇ ਜਿਹੜੀ ਉੱਚੀ ਕਰਨੀ ਹੈ ਨਾ ਇਹ ਤੇਰੀ ਕਰਸਾਣੀ ਬਣ ਜਾਵੇ, ਮਨ ਤੇਰਾ ਹਲ ਬਣ ਜੇ ਹਲ, ਤੇ ਜਿਹੜੀ ਉੱਚੀ ਕਰਨੀ ਹੈ ਇਹ ਤੇਰੀ ਜਿਮੀਦਾਰੀ ਬਣ ਜਾਵੇ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਤਨ ਤਨ ਇਹ ਸਰੀਰ ਜ਼ਮੀਨ ਬਣਾ ਲਾ, ਜ਼ਮੀਨ ਬੀਜ ਕਾਹਦੇ ਚ ਬੀਜਿਆ ਜਾਂਦਾ ਜੇ, ਹਾਂਜੀ ਕਾਹਦੇ ਚ ਬੀਜਿਆ ਜਾਂਦਾ ਬੋਲੋ, ਖੇਤ ਵਿੱਚ ਬੀਜਿਆ ਜਾਣਾ ਨਾ ਜ਼ਮੀਨ ਦੇ ਵਿੱਚ, ਜ਼ਮੀਨ ਤੋਂ ਬਿਨਾਂ ਥੋੜੀ ਬੀਜ ਬੀਜਿਆ ਜਾਣਾ। ਤਾਂ ਗੁਰੂ ਬਾਬਾ ਜੀ ਕਹਿੰਦੇ ਆ ਖੇਤ ਤੇਰਾ ਸਰੀਰ ਜਿਹੜਾ ਹੈ ਇਹ ਖੇਤ ਬਣ ਜੇ ਖੇਤ, ਬਾਹਰਲੇ ਹੁਣ ਜ਼ਮੀਨ ਦੀ ਬਾਤ ਛੱਡ ਦੇ, ਤਨ ਸਰੀਰ ਖੇਤ ਬਣ ਗਿਆ ਹੈ ਤੇ ਪਾਣੀ ਦੇਣਾ ਪੈਂਦਾ ਖੇਤ ਨੂੰ। ਸਰਮ ਸੱਸਾ ਰਾਰਾ ਮੰਮਾ ਸਰਮ, ਸਰਮ ਵੈਰਾਗ, ਸਰਮ ਗਿਆਨ, ਤੇ ਗੁਰੂ ਦੇ ਸ਼ਬਦ ਦਾ ਗਿਆਨ ਦਾ ਪਾਣੀ ਦੇ ਇਸ ਖੇਤ ਨੂੰ, ਸਰਮ ਪਾਣੀ ਤਨ ਖੇਤ, ਤੇ ਵੱਤ ਲੱਗ ਜਾਵੇਗੀ, ਵੱਤ ਲੱਗੀ ਸੱਚੇ ਨਾਮ ਕੀ, ਤੇ ਜਦੋਂ ਵੱਤ ਲੱਗ ਜੇ ਨਾ ਬੀਜ ਬੀਜਣ ਦੀ, ਤਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਫਿਰ

ਬੀਜਤਾ ਜਾਵੇ ਸੁਹਾਗਾ ਨਾ ਫੇਰੀਏ। ਸੂਰਜ ਦੀਆਂ ਕਿਰਨਾਂ ਬਹੁਤੀਆਂ ਪੈਂਦੀਆਂ ਨੇ, ਜ਼ਮੀਨ ਖੁਸ਼ਕ ਹੋ ਜਾਂਦੀ ਹੈ, ਤੁਹਾਨੂੰ ਜ਼ਿਆਦਾ ਪਤਾ ਹੈ। ਫਿਰ ਕਾਂ ਚਿੜੀਆਂ ਵੀ ਜੇ ਸੁਹਾਗਾ ਨਾ ਫੇਰਿਆ ਜਾਵੇ ਤੇ ਬੀਜ ਚੁੱਗ ਜਾਂਦੇ ਨੇ ਜਾਨਵਰ। ਸਾਹਿਬ ਜੀ ਕਹਿੰਦੇ ਸੰਤੋਖ ਦਾ ਸੁਹਾਗਾ ਫੇਰਦੀ, ਕਿਧਰੇ ਕਾਮ ਕ੍ਰੋਧ ਲੋਹ ਮੋਹ ਹੰਕਾਰ ਜਾਨਵਰ ਤੇਰਾ ਬੀਜ ਨਾ ਚੁੱਗ ਜਾਣ, ਕਿਉਂਕਿ ਉਹ ਵੀ ਤੇ ਸਰੀਰ ਖੇਤ ਅੰਦਰ ਹੀ ਹੈ ਨਾ, ਇਹ ਸਰੀਰ ਅੰਦਰ ਉਹ ਵੀ ਮੌਜੂਦ ਹੀ ਨੇ। ਨੌ ਨੇ ਜਿੱਥੇ ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨੇ ਬੂਝੈ ਕੋਈ ਨਾ ਸੁਣੈ ਪੁਕਾਰਾ। ਇੱਕ ਦੀਵਾਰ ਹੈ ਨਾ, ਇੱਕ ਪਾਸੇ ਇਹ ਵਸਤੂਆਂ ਨੇ, ਹੋਂ ਹੋਂ ਭੀਤ ਦੀਵਾਰ ਹੈ, ਇੱਕ ਪਾਸੇ ਨਾਮ ਹੈ। ਤਾਂ ਸਾਹਿਬ ਜੀ ਕਹਿੰਦੇ ਖੇਤ ਸਰੀਰ ਰੂਪੀ ਖੇਤ ਵਿੱਚ ਨਾਮ ਦਾ ਬੀਜ ਬੀਜ ਕੇ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਦੇ ਦੀ ਤੇ ਨਾਮ ਬੀਜ ਕੇ ਹੰਕਾਰੀ ਨਾ ਬਣ ਜਾਵੀ। ਇਹ ਕਰਨੀ ਹੂੰ, ਇਹਦੇ ਨਾਲ ਤੇਰਾ ਨਿਰਮਲ ਹੋ ਜਾਣਾ, ਅੰਦਰੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ। ਰੱਖ ਗਰੀਬੇ ਵੇਸ ਅੰਮ੍ਰਿਤ ਵੇਲਾ ਸੰਭਾਲ ਕੇ ਗੁਰਦੁਆਰਾ ਸਾਹਿਬ ਆ ਕੇ ਲੰਗਰਾਂ ਵਿੱਚ ਸੇਵਾ ਕਮਾ ਕੇ ਲੋੜਵੰਦਾਂ ਦੀ ਸਹਾਇਤਾ ਕਰਕੇ ਤੇ ਕਹਿਣਾ ਹੈ ਮੈਂ ਨਾ ਹੀ ਕਸ਼ ਹੋ ਨਹੀਂ, ਸਭ ਕੁਝ ਕਰਕੇ ਕਰ ਦੇਣੀ।

ਤੂੰ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ, ਹੂੰ ਤਾਂ ਖਤਮ ਹੋ ਗਿਆ ਨਾ। ਜਦੋਂ ਆਪਣਾ ਪਰਾਇਆ ਮਿਟ ਗਿਆ ਜੇ, ਬ੍ਰਹਮ ਗਿਆਨ ਦੀਆਂ ਅੱਖਾਂ ਆ ਗਈਆਂ ਜੇ ਗਿਆਨ ਤੇ ਵਿਰਾਗ ਦੀਆਂ, ਫਿਰ ਮਹਾਰਾਜ ਕਹਿੰਦੇ ਜਿੱਧਰ ਵੇਂਦਾ ਉਧਰ ਤੇ ਤੂੰ ਹੀ ਤੂੰ ਨਜ਼ਰ, ਰੱਬ ਹੀ ਨਜ਼ਰ ਆਉਂਦਾ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਮਤ ਹੀ ਜਾਹੇ। ਚਾਕੀ ਚਾਟੇ ਚੂਣ ਚਾਕੀ ਚਾਟੇ ਚਾਕੀ ਕਾ ਚੀਥਰਾ ਕਹਾਂ ਲੈ ਜਾਹੇ, ਛੀਕੇ ਪਰ ਤੇਰੀ ਬਹੁਤ ਡੀਠ, ਮਤ ਲੱਕਰੀ ਸੋਟਾ ਤੇਰੀ ਭਰੈ ਪੀਠ। ਬ੍ਰਹਮ ਗਿਆਨ ਵਿੱਚ ਸਭ ਕੁਝ ਰੱਬ ਹੀ ਦਿਸਦਾ ਹੈ। ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂਛਟ ਉੱਪਰ ਚਮਕਵਾਲ। ਇਸ ਘਰ ਮੈਂ ਹੋ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਮਤ ਹੀ ਜਾਹੇ। ਕਬੀਰ ਸਾਹਿਬ ਜੀ ਕਹਿੰਦੇ ਇਹ ਕੁਕਰ ਹੋਰ ਕਿਸੇ ਘਰ ਵਿੱਚ ਨਾ ਜਾਵੀ, ਉਹਦੇ ਵਿੱਚ ਵੀ ਤੇ ਰੱਬ ਹੀ ਨਜ਼ਰ ਆ ਗਿਆ ਨਾ। ਜਦੋਂ ਕਹਿੰਦੇ ਜਰੇ ਜਰੇ ਵਿੱਚ, ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਤਾਂ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਉਹਦਾ ਵੇਖਣਾ, ਉਹਦਾ ਬੋਲਣਾ, ਉਹਦਾ ਸੁਣਨਾ, ਉਹਦੇ ਹੱਥ ਪੈਰ ਸਾਰੇ ਪਵਿੱਤਰ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ। ਕਿਉਂ? ਨਾਮ ਦੁਆਰੇ ਉਹਦੀ ਕਰਨੀ ਐਸੀ ਹੈ ਜੈਸੇ ਜਿਵੇਂ ਮੈਲ ਨਾ ਲਾਗੇ ਜਲਾ, ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਤੇਵੇਂ ਬ੍ਰਹਮ ਗਿਆਨ ਵਾਲੇ ਪਿਆਰੇ ਨੂੰ ਵਿਕਾਰਾਂ ਦੀ ਮੈਲ ਪੂੰਹਦੀ ਨਹੀਂ ਹੈ।

ਮਹਾਂਪੁਰਸ਼ ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ ਭਾਈ ਬ੍ਰਹਮ ਗਿਆਨੀ ਦੇ ਅੰਦਰ ਇਉਂ ਪ੍ਰਕਾਸ਼ ਹੋ ਜਾਂਦਾ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਆਉਂਦੇ ਨੇ, ਚਾਂਦਨਾ ਚਾਂਦਨ ਆਂਗਣ ਪ੍ਰਭ ਜੀਉ ਅੰਤਰ ਚਾਂਦਨਾ, ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਲੀ ਨੀਕਾ ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ, ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਣਾ, ਚਾਂਦਨਾ ਚਾਂਦਨ ਆਂਗਣ ਪ੍ਰਭ ਜੀਉ ਅੰਤਰ ਚਾਂਦਨਾ, ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਕਹਿੰਦੇ ਅੰਦਰ ਪ੍ਰਕਾਸ਼ ਪੁੰਨਿਆ ਵਰਗਾ ਹੋ ਗਿਆ ਹੈ, ਉਹ ਕਾਹਦੇ ਨਾਲ ਹੋਇਆ ਹੈ? ਆਰਾਧਨਾ ਆਰਾਧਨ ਨੀਕਾ, ਨੀਕਾ ਤੋਂ ਭਾਵ ਚੰਗਾ, ਉਹਨੇ ਸੁਰਤ ਨੂੰ ਜੋੜ ਕੇ ਮੇਰੇ ਵਾਹਿਗੁਰੂ ਜੀ ਦੇ ਨਾਮ ਦੀ ਆਰਾਧਨਾ ਕੀਤੀ ਹੈ। ਹੁਣ ਇੱਕ ਸਵਾਲ ਪੈਦਾ ਹੋ ਗਿਆ ਜੀ, ਆਖੋ ਸਤਨਾਮ ਸ਼੍ਰੀ, ਪਿੱਛੋਂ ਦੀ ਆਵਾਜ਼ ਆ ਗਈ ਗੁਰਮੁਖਾਂ ਦੀ ਪਰ ਅਗਲਿਆਂ ਵਾਲੇ ਦੀ ਕੋਈ ਨੀ ਜੇ ਆਈ। ਆਖੋ ਸਤਨਾਮ ਸ਼੍ਰੀ, ਸੋਣਾ ਨਹੀਂ ਹੈ, ਜਾਗਦੇ ਰਹਿਣਾ ਜੇ, ਤੁਹਾਨੂੰ ਸ਼ਬਦ ਯਾਦ ਆ ਜਾਣਾ ਜੇ ਆਰਾਧਨਾ। ਤੁਸੀਂ ਸੋਧਰ ਦਾ ਪਾਠ ਪੜ੍ਹਦੇ ਹੋ ਨਾ, ਤਾਂ ਪੰਚਮ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਉਹ ਤੁਹਾਨੂੰ ਬਖਸ਼ਿਸ਼ਾਂ ਇੱਥੇ ਮਿਲ ਰਹੀਆਂ ਨੇ ਗੁਰਦੁਆਰਾ ਸਾਹਿਬ ਵਿੱਚ। ਸਾਹਿਬ ਜੀ ਕਹਿੰਦੇ ਅੰਤਰ ਗੁਰ, ਗੱਜ ਕੇ ਬੋਲੋ ਹੁਣ ਤੁਹਾਨੂੰ ਆਉਂਦਾ, ਹੁਣ ਸੰਗਿਓ ਨਾ ਜੇ, ਅੰਤਰ ਗੁਰ ਆਰਾਧਨਾ। ਤੁਸੀਂ ਬਾਹਰ ਤੁਰਦੇ ਫਿਰਦੇ ਗੱਡੀ ਮੋਟਰ ਕਾਰ ਤੇ ਆਉਂਦੇ ਜਾਂਦੇ ਸੈਰ ਕਰਦੇ ਸਭ ਕੁਝ ਕਿਰਿਆ ਪਾਣੀ ਕਰਦੇ ਕਰਦੇ ਆਪਣੇ ਅੰਦਰ ਪਰਮਾਤਮਾ ਨੂੰ ਆਰਾਧ ਸਕਦੇ ਜੇ? ਪਹਿਲਾ ਕੁਐਸਚਨ ਦਾ ਆਂਸਰ ਨਾਲ ਆ ਗਿਆ। ਤੁਸੀਂ ਬਾਹਰ ਜਾਂਦੇ ਫਿਰਦੇ ਤੁਰਦੇ ਫਿਰਦੇ ਘਰ ਵਿੱਚ ਕਾਰੋਬਾਰ ਕਰਦੇ ਆਪਣੇ ਅੰਦਰ ਅੰਤਰ ਅੰਦਰ ਜੋ ਕਰਨਾ ਤੇ ਸਰੀਰ ਜਿੱਥੇ ਜਾਵੇਗਾ ਅੰਦਰ ਜਪੀ ਜਾਣਾ ਅੰਤਰ ਗੁਰ ਆਰਾਧਨਾ। ਦੂਜਾ ਬੋਲ, ਜਿਹਵਾ ਜਪ ਗੁਰ ਨਾਓ, ਤੁਸੀਂ ਜਿੱਥੇ ਵੀ ਹੋਵੋਗੇ ਜਿੱਥੇ ਮਰਜ਼ੀ ਹੋਵੋਗੇ ਤੇ ਤੁਸੀਂ ਜ਼ੁਬਾਨ ਦੇ ਨਾਲ ਜਿਹਵਾ ਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਪ ਸਕਦੇ ਹੋ, ਅੰਦਰ ਵੀ ਰਹਿ ਸਕਦੇ ਹੋ ਤੇ ਜ਼ੁਬਾਨ ਨਾਲ ਵੀ ਜਪ ਸਕਦੇ ਹੋ। ਤੇ ਤੀਜਾ ਤੇ ਚੌਥਾ ਜਿਹੜਾ ਬੋਲ ਹੈ ਨਾ, ਉਹ ਪ੍ਰਾਪਤ ਕਰਨ ਵਾਸਤੇ ਗੁਰਦੁਆਰੇ ਆਉਣਾ ਪੈਣਾ, ਅੰਦਰ ਆਰਾਧਨਾ ਵੀ ਜਾਣਾ ਤੇ ਜ਼ੁਬਾਨ ਨਾਲ ਬਾਹਰ ਜਪਿਆ ਵੀ ਜਾਣਾ। ਤੇ ਜਿਹੜੇ ਅਗਲੇ ਦੋ ਬਚਨ ਆ ਨਾ ਮੇਰੇ ਸਾਹਿਬਾਂ ਦੇ, ਉਹ ਪ੍ਰਾਪਤ ਕਰਨ ਵਾਸਤੇ ਤੇ ਗੁਰਦੁਆਰੇ ਆਉਣਾ ਪੈਣਾ, ਉਹ ਤੁਹਾਨੂੰ ਯਾਦ ਨੇ, ਨੇਤਰੀ ਸਤਿਗੁਰ ਦੇਖਣਾ, ਮੇਰੇ ਗੁਰੂ ਦੇ ਦੀਦਾਰ ਕਰਨ ਵਾਸਤੇ ਗੁਰਦੁਆਰੇ ਆਉਣਾ ਪੈਣਾ। ਤੇ ਅਗਲਾ ਬੋਲ ਹੋਰ ਬੜਾ ਪਿਆਰਾ ਜੇ, ਸਰਵਣੀ ਸੁਣਨਾ ਗੁਰ ਨਾਓ, ਤੇ ਗੁਰਦੁਆਰੇ ਬੈਠ ਕੇ ਗੁਰੂ ਦਾ ਸ਼ਬਦ ਸੁਣਨਾ ਪੈਣਾ। ਦੇਖੋ ਇਹ ਤੁਹਾਨੂੰ ਹੁਣ ਚਾਰ ਹੀ ਮਿਲ ਰਹੇ ਜੇ, ਇਹ ਚਾਰ ਹੀ ਬਖਸ਼ਿਸ਼ਾਂ ਮਿਲ ਰਹੀਆਂ ਜੇ। ਗੁਰਦੁਆਰੇ ਬੈਠਿਆ ਗੁਰੂ ਦੇ ਦੀਦਾਰ ਵੀ ਹੋ ਰਹੇ ਆ ਨਾ ਨੇਤਰਾਂ ਨਾਲ, ਤੇ ਕੰਨਾਂ ਨਾਲ ਸੁਣ ਵੀ ਰਹੇ ਹੋ, ਤੇ ਜਦੋਂ ਦਾਸ ਕਹਿੰਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਤੇ ਬੋਲ ਵੀ ਰਹੇ ਹੋ ਤੇ ਤੁਹਾਡੇ ਅੰਦਰ ਵੀ ਸ਼ਬਦ ਚੱਲ ਰਿਹਾ, ਚਾਰੇ ਹੀ ਮਿਲ ਗਏ ਨਾ। ਇਹੀ ਤਾਂ ਸੰਗਤ ਦੀ ਵਡਿਆਈ ਹੈ, ਇਹ ਚਾਰੇ ਹੀ ਮਿਲ ਗਏ ਨੇ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਵ।

0: ਤੇ ਬੈਠੇ ਨੇ ਸਾਡੇ ਤੇ ਸਾਰਿਆਂ ਤੇ ਗੁਰੂ ਦੀ ਕਿਰਪਾ ਹੋ ਗਈ ਹੈ।
1: ਕਿਉਂ ਇਹ ਕਿਰਪਾ ਹੋ ਰਹੀ ਹੈ ਤੇ ਸੰਗਤ ਵਿੱਚ ਬੈਠੇ ਆ ਨਾ। ਕਹੋ ਨਾਨਕ ਕਿਰਪਾ ਕਰੇ
0: ਜਿਸ ਨੂੰ ਇਹ ਵੱਥ ਦੇ, ਜਿਸ ਨੂੰ ਇਹ ਵੱਥ, ਇਹ ਵਸਤੂ, ਇਹ ਪਦਾਰਥ ਜਿਹਨੂੰ ਮਿਲ ਗਏ ਨੇ, ਚਾਰੇ ਮਿਲ ਗਏ ਜੇ, ਅੰਦਰ ਵੀ ਜਾਪ, ਰਸਨਾ ਤੇ ਵੀ ਜਾਪ, ਕੰਨਾਂ ਚ ਵੀ ਬਾਣੀ ਤੇ ਨੇਤਰਾਂ ਨਾਲ ਵੀ ਗੁਰੂ ਦੇ ਦੀਦਾਰ, ਤਾਂ ਸਾਹਿਬ ਕਹਿੰਦੇ ਕਿਰਪਾ ਇਹਦੋਂ ਵੱਡੀ ਕਿਰਪਾ ਕਿਹੜੀ ਹੋਣੀ ਹੈ।
1: ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀ ਹੈ।

0: ਇਕੱਲਿਆਂ ਵਿੱਚੋਂ ਆਪਾਂ ਸਾਰੇ ਸ਼ਾਮਿਲ ਹੋ ਗਏ ਆ। ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਪਿਆਰਾ ਗੁਰਸਿੱਖ ਅਰਾਧਦਾ ਹੈ ਨਾ, ਅੰਦਰ ਚਾਨਣਾ, ਅੰਦਰ ਉਹਦੇ ਪ੍ਰਕਾਸ਼ ਗਿਆਨ ਦਾ ਹੋ ਜਾਂਦਾ ਹੈ। ਜਿਵੇਂ ਧਰਤੀ ਦੇ ਉੱਤੇ ਸੂਰਜ ਚੜ ਗਿਆ ਹੈ, ਸੂਰਜ ਚੜਨ ਦੇ ਨਾਲ ਸਭ ਜਗ੍ਹਾ ਤੇ ਚਾਨਣ ਹੀ ਚਾਨਣ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਤਾਂ ਮਹਾਰਾਜ ਕਹਿੰਦੇ ਫਿਰ ਉਹਦੇ ਅੰਦਰ ਤਾਂ ਬਾਹਰ ਇੱਕ ਬਰਾਬਰ ਪ੍ਰਕਾਸ਼ ਹੁੰਦਾ। ਜੈਸੇ ਧਾਰ ਉੱਪਰ ਆਕਾਸ਼, ਧਰਤੀ ਤੇ ਆਕਾਸ਼ ਤੇ ਪ੍ਰਕਾਸ਼ ਹੈ। ਇਹ ਬਚਨਾਂ ਦੀ ਕਮਾਈ ਕਰਦਾ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਸਾਹਿਬ ਜੀ ਕਹਿੰਦੇ ਉਹਦੇ ਕੋਲ ਵੈਰੀ ਆ ਜਾਵੇ, ਉਹਦੀ ਨਿਗਾਹ ਚ ਵੈਰੀ ਕੋਈ ਨਹੀਂ ਹੈ, ਉਹਦੀ ਨਿਗਾਹ ਚ ਉਹਦਾ ਕੋਈ ਮਿੱਤਰ ਕੋਈ ਨਹੀਂ ਹੈ, ਉਹ ਸਾਰਿਆਂ ਨੂੰ ਇੱਕ ਬਰਾਬਰ ਜਾਣਦਾ ਹੈ। ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਬੱਤਰ ਪੂਰਨ, ਗਿਆਨੰਗ ਸਮ ਦੁੱਖ ਸੁਖੰਗ ਸੁਖਤ ਨਿਰਮਲ ਨਿਰਵੈਰ, ਦਯਾਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਤ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ, ਉਪਦੇਸੰ ਸਾ ਮਿੱਤਰ ਸਤਰ, ਭਗਵੰਤ ਭਗਤ ਭਾਵਣੀ ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣ ਕਹ, ਨਾਨਕ ਖੱਟ ਲਖਿਅਨ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਣ ਹੈ। ਉਪਦੇਸੰ ਸਮ ਮਿੱਤਰ ਸਤਰ, ਮਿੱਤਰ ਆ ਗਿਆ ਹੈ, ਦੁਸ਼ਮਣ ਆ ਗਿਆ ਹੈ, ਉਹਨੂੰ ਇੱਕ ਬਰਾਬਰ ਹੈ, ਤੇ ਉਹਨੂੰ ਆਉਂਦੇ ਨੂੰ ਇੱਕੋ ਹੀ ਗੱਲ ਕਹਿੰਦਾ ਵੀ ਜਪਣਾ ਚਾਹੀਦਾ ਸਤਨਾਮ ਸ਼੍ਰੀ ਵਾਹਿਗੁਰੂ। ਅੰਦਰ ਭਾਵਣੀ ਹੈ, ਉਹ ਨਿਗਾਹ ਵਿੱਚ ਕਿਸੇ ਨਾਲ ਵੈਰ ਭਾਵ ਨਹੀਂ ਰੱਖਦਾ, ਨਾ ਹੀ ਅਭਿਮਾਨ। ਤਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਅਭਿਮਾਨ ਦਾ ਅਰਥ ਤੁਹਾਨੂੰ ਪਤਾ ਹੈ, ਹੰਕਾਰ। ਉਹ ਹੰਕਾਰ ਨਹੀਂ ਕਰਦਾ, ਹੰਕਾਰ ਕਾਹਦਾ ਕਰਨਾ ਹੈ। ਪਾਤਸ਼ਾਹ ਜੀ ਕਹਿੰਦੇ ਹੰਕਾਰ ਬੜਾ ਚੰਦਰਾ ਹੈ, ਇਹਦੇ ਕਰਕੇ ਜੰਮਣ ਮਰਨ ਦਾ ਮੂਲ ਬਣ ਜਾਂਦਾ ਹੈ। ਮੈਨੂੰ ਇੱਕ ਮਸਕੀਨ ਸਾਹਿਬ ਜੀ ਦਾ ਬਚਨ ਯਾਦ ਆਇਆ। ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਤੇ ਬੰਦਾ ਨਿਮਰਤਾ ਜਨਾਉਂਦਾ ਹੈ, ਉਹਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ। ਜਦੋਂ ਉਹਨਾਂ ਨੇ ਕਥਾ ਕੀਤੀ ਨਾ, ਹੇ ਜਨਮ ਮਰਨ ਮੂਲ ਹੰਕਾਰ ਪਾਪਾਤਮਾ, ਉਹਦੇ ਵਿੱਚ ਇੱਕ ਛੋਟਾ ਜਿਹਾ ਉਹਨਾਂ ਨੇ ਬਚਨ ਸੁਣਾਇਆ ਹੈ, ਸਤਿਕਾਰਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਹੋਰਾਂ ਨੇ ਉਹ ਬਚਨ ਕੀ ਸੁਣਾਇਆ। ਕਹਿੰਦੇ ਇੱਕ ਸਾਧੂ ਜਿਹੜਾ ਹੈ ਨਾ, ਉਹ ਜੰਗਲ 'ਚ ਤਪੱਸਿਆ ਕਰ ਰਿਹਾ ਹੈ। ਇੱਕ ਉਹਦਾ ਸਾਧੂ ਹੋਰ ਮਿੱਤਰ ਹੈ, ਉਹਦੀ ਝੌਂਪੜੀ ਦੂਸਰੇ ਪਾਸੇ, ਉਹਦੀ ਇੱਕ ਪਾਸੇ ਹੈ। ਇੱਕ ਦਿਨ ਸੁਭਾਵਕ ਜਿਹੜਾ ਸ਼ਹਿਰ ਦਾ ਰਾਜਾ ਸੀ ਨਾ, ਉਹ ਸਾਧੂ ਦੀ ਮਹਿਮਾ ਸੁਣ ਕੇ ਤੇ ਸਾਧੂ ਦੇ ਦਰਸ਼ਨ ਕਰਨ ਵਾਸਤੇ ਐਤਕ ਬਹੁਤ ਸੋਹਣੀ ਪੁਸ਼ਾਕ ਲੈ ਕੇ ਆਇਆ। ਪੁਸ਼ਾਕ ਚੋਗਾ ਚੋਲਾ, ਜਿਹਦੇ ਵਿੱਚ ਹੀਰੇ ਮੋਤੀ ਜਵਾਹਰ ਜੜੇ ਹੋਏ ਨੇ, ਤੇ ਉਹ ਰਾਜੇ ਨੇ ਲਾਗੇ ਰੱਖ ਕੇ ਤੇ ਮੱਥਾ ਟੇਕਿਆ, ਮਹਾਂਪੁਰਖ ਆ ਪੁਸ਼ਾਕ ਤੁਹਾਡੀ ਹੈ। ਤੇ ਉਹ ਮਹਾਂਪੁਰਖ ਕਹਿਣ ਲੱਗਾ ਵੀ ਰਾਜਨ, ਆਹ ਪੁਸ਼ਾਕ ਸਾਡੇ ਕਾਹਦੀ ਕੰਮ ਦੀ ਹੈ, ਜੰਗਲ ਵਿੱਚ ਰਹਿਣ ਵਾਲੇ ਬੰਦੇ ਆ, ਰੁੱਖ ਰੋਟੀ ਟੁੱਕ ਖਾ ਕੇ ਤੇ ਰੱਬ ਰੱਬ ਕਰਦੇ, ਕਿਸੇ ਬਾਹਰ ਹੋਰ ਨੂੰ ਦੇ ਦੇ। ਰਾਜਾ ਕਹਿੰਦਾ ਨਾ ਭਾਈ, ਅਸੀਂ ਤੁਹਾਡੇ ਵਾਸਤੇ ਲੈ ਆਏ ਹਾਂ, ਜਿਵੇਂ ਦੀ ਭੇਟਾ ਲਿਆਏ ਆ ਮਹਾਂਪੁਰਖੋ, ਹੁਣ ਪ੍ਰਵਾਨ ਕਰ ਲਓ। ਤੇ ਉਹ ਸੱਤ ਬਚਨ ਕਹੀ ਕਿ ਉਹ ਕਹਿਣ ਲੱਗੇ ਮਹਾਂਪੁਰਖ, ਕੋਈ ਗੱਲ ਨੀ ਭਾਈ ਰਾਜਨ, ਸਾਡੇ ਕੰਮ ਦੀ ਤੇ ਹੈ ਕੋਈ ਨਹੀਂ ਹੈ, ਤੇ ਜੇ ਤੂੰ ਲੈ ਆਇਆ ਤੇ ਇੱਥੇ ਰੱਖ ਦੇ। ਉਹ ਰੱਖ ਕੇ ਚਲਾ ਗਿਆ। ਇੰਨੇ ਚਿਰ ਨੂੰ ਨਾਲ ਦੀ ਕੁਟੀਆ ਵਾਲਾ ਸਾਧੂ ਜਿਹੜਾ ਸੀ ਨਾ, ਉਹ ਅਚਾਨਕ ਉਹਦੀ ਝੌਂਪੜੀ 'ਚ ਆ ਗਿਆ। ਝੌਂਪੜੀ 'ਚ ਆਇਆ, ਸੱਤ ਕਰਤਾਰ ਹੋਈ ਤੇ ਉਹ ਸੀ ਤੇ ਸਾਧੂ ਕੋਲ ਪੁਸ਼ਾਕ ਆਈ ਸੀ ਨਾ, ਉਹ ਕਹਿਣ ਲੱਗਾ ਵੀ ਅੱਜ ਫਲਾਨੇ ਜਰਨੈਲ ਸੋਂ ਦੇ ਘਰ ਸਾਡਾ ਲੰਗਰ ਹੈ, ਕਿਸੇ ਨਾਂ ਜਿੱਦਾਂ ਮਰਜ਼ੀ ਲੈ ਦਿਓ, ਉਹਦੇ ਘਰ ਸਾਡਾ ਲੰਗਰ ਹੈ, ਤੇ ਲੰਗਰ ਛਕਣ ਤੂੰ ਵੀ ਨਾਲ ਚੱਲ। ਉਹ ਕਹਿੰਦਾ ਜੀ ਸੱਤ ਬਚਨ, ਮੈਂ ਵੀ ਤੁਹਾਡੇ ਨਾਲ ਚੱਲ ਪਵਾਂਗਾ ਜੇ ਤੁਸੀਂ ਜਾਣਾ ਮੈਨੂੰ ਕਹਿੰਦੇ ਹੋ। ਤੇ ਜਿਹਦੇ ਸਾਧੂ ਕੋਲ ਪੁਸ਼ਾਕ ਆਈ ਸੀ, ਉਹ ਕਹਿੰਦਾ ਪੁਸ਼ਾਕ ਰਾਜ ਆਇਆ ਸੀ ਮੈਨੂੰ ਦੇ ਗਿਆ, ਤੇ ਮੇਰੇ ਤੇ ਕੰਮ ਕੋਈ ਨਹੀਂ ਹੈ, ਤੂੰ ਪਾਲਾ। ਤੇ ਕਹਿੰਦਾ ਜੀ ਸੱਤ ਬਚਨ, ਉਹਨੇ ਸੱਤ ਬਚਨ ਕਹਿ ਕੇ ਪੁਸ਼ਾਕ ਪਾਲੀ ਜਿਹੜਾ ਨਾਲ ਦੀ ਕੁਟੀਆ ਵਾਲਾ ਆਇਆ ਸੀ। ਜਦੋਂ ਜੰਗਲ 'ਚੋਂ ਸ਼ਹਿਰ ਨੂੰ ਤੁਰੇ ਨਾ, ਸ਼ਹਿਰ ਨੂੰ ਤੁਰੇ ਲੰਗਰ ਛਕਣ ਵਾਸਤੇ, ਤੇ ਅੱਗੇ ਤੇ ਜਦੋਂ ਇਕੱਲਾ ਜਾਂਦਾ ਸੀ ਵੀ ਸਾਰੇ ਹੀ ਲੋਕੀ ਉਹਨੂੰ ਨਮਸਕਾਰਾਂ ਕਰਦੇ ਸੀ, ਤੇ ਅੱਜ ਜਿਹੜਾ ਨਾਲ ਨਵੀਂ ਨਵੀਂ ਪੁਸ਼ਾਕ ਵੱਲੇ ਜਾ ਰਿਹਾ ਪਾ ਗਏ, ਤੇ ਅੱਜ ਸਾਰੇ ਹੀ ਨਮਸਕਾਰਾਂ ਉਦੋਂ ਕਰਦੇ ਨੇ, ਕਹਿੰਦਾ ਚੰਗਾ ਪੁਸ਼ਾਕ ਦੇ ਕੇ ਸਿਆਪਾ ਪਾਲਿਆ, ਅੱਗੇ ਮੈਨੂੰ ਮੱਥੇ ਟੇਕਦੇ ਸੀ ਅੱਜ ਇਹਨੂੰ ਟੇਕੀ ਜਾਂਦੇ ਨੇ।
1: ਅੱਜ ਇਹਨੂੰ ਅੰਦਰ ਸੋਚੀ ਜਾਂਦਾ, ਸੋਚਦਿਆਂ ਸੋਚਦਿਆਂ ਘਰ ਪਹੁੰਚ ਗਏ। ਜਿਸ ਵੇਲੇ ਘਰ ਵਾਲਿਆਂ ਨੇ ਆਓ ਭਗਤ ਕੀਤੀ ਨਾ, ਤੇ ਉਹ ਕਹਿੰਦੇ ਵੀ ਇਹ ਕੌਣ ਨੇ? ਕਹਿਣ ਲੱਗਾ ਵੀ ਇਹ ਮੇਰਾ ਮਿੱਤਰ ਯਾਰ ਦੋਸਤ ਹੈ, ਪਰ ਪੁਸ਼ਾਕ ਮੇਰੀ ਆ। ਆਖੋ ਸਤਨਾਮ ਸ਼੍ਰੀ, ਪੁਸ਼ਾਕ ਮੇਰੀ ਕੀ ਹੈ? ਅਭਿਮਾਨ ਆ ਗਿਆ। ਉਹ ਸਾਧੂ ਕਹਿਣ ਲੱਗਾ ਵੀ ਇਹਦੇ ਤੋਂ ਮੈਂ ਉਦਾਂ ਹੀ ਚਲੇ ਜਾਂਦਾ ਜਿਵੇਂ ਦੇ ਮੇਰੇ ਕੋਲ ਕੱਪੜੇ ਸਨ, ਤੂੰ ਤੇ ਸਾਹਮਣੇ ਮੈਨੂੰ ਮਾਰ ਦਿੱਤਾ ਹੀ। ਕਹਿਣ ਲੱਗਾ ਵੀ ਗੱਲ ਕੋਈ ਨੀ, ਜੋ ਮੈਥੋਂ ਹੋ ਗਿਆ ਹੈ ਹੁਣ ਤੂੰ ਉਹ ਗੱਲ ਨਾ ਕਰ, ਛੱਡ ਦੇ, ਕੱਲ ਨੂੰ ਆਪਾਂ ਫੇਰ ਜਾਣਾ, ਪੁਸ਼ਾਕ ਤੇ ਤੇਰੀ ਹੈ। ਅਗਲੇ ਦਿਨ ਫਿਰ ਚੱਲ ਪਏ। ਜਦੋਂ ਅਗਲੇ ਦਿਨ ਫਿਰ ਕਿਸੇ ਦੇ ਘਰ ਛਕਿਆ ਲੰਗਰ, ਉਹਨਾਂ ਦੇ ਬੜਾ ਖੁਲਾਸਾ ਕੀਤਾ। ਮੈਂ ਸੰਕੋਚ ਰਿਹਾ ਉਹਨਾਂ ਬੋਲਾਂ ਨੂੰ, ਸੰਤ ਸਿੰਘ ਜੀ ਮਸਕੀਨ, ਤੁਸੀਂ ਉਹਨਾਂ ਦੀ ਟੇਪ ਕੱਢ ਕੇ ਸੁਣ ਲਿਓ, ਮੈਂ ਉਹਨਾਂ ਦਾ ਬੋਲ ਸੁਣਾ ਰਿਹਾ। ਜਿਸ ਵੇਲੇ ਅਗਲੇ ਦਿਨ ਕਿਸੇ ਦੇ ਘਰ ਗਏ, ਫਿਰ ਉਹਨਾਂ ਨੇ ਆਓ ਭਗਤ ਬੜੀ ਕੀਤੀ। ਜਿਸ ਵੇਲੇ ਆਓ ਭਗਤ ਕੀਤੀ ਤੇ ਕਹਿੰਦੇ ਇਹ ਕੌਣ ਹੈ? ਕਹਿਣ ਲੱਗਾ ਜੀ ਇਹ ਮੇਰਾ ਮਿੱਤਰ ਦੋਸਤ ਹੈ, ਤੇ ਉਹ ਪੁਸ਼ਾਕ ਵੱਲੇ ਵੇਖੀ ਜਾਣ, ਤੇ ਉਹਨਾਂ ਵੱਲੇ ਵੇਖ ਕੇ ਕਹਿੰਦਾ ਪੁਸ਼ਾਕ ਮੇਰੀ ਨਹੀਂ ਹੈ, ਪੁਸ਼ਾਕ ਮੇਰੀ ਨਹੀਂ ਹੈ। ਜਦੋਂ ਮੇਰੀ ਨਹੀਂ ਕਿਹਾ ਤੇ ਉਹਦੇ ਵਿੱਚ ਮੇਰੀ ਆ ਗਈ, ਉੱਥੇ ਫਿਰ ਹੰਕਾਰ ਆ ਗਿਆ। ਤੀਜੇ ਦਿਨ ਫਿਰ ਗਏ, ਮੁੱਕਦੀ ਗੱਲ ਕਰਾਂ, ਤੇ ਉੱਥੇ ਜਾ ਕੇ ਕਹਿੰਦਾ ਅੱਜ ਮੈਂ ਪੁਸ਼ਾਕ ਦੀ ਗੱਲ ਹੀ ਨਹੀਂ ਕਰਨੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜਿਹੜਾ ਬਿਮਾਨ ਹੈ ਨਾ, ਇਹ ਕਈ ਵਾਰ ਨਿਮਰਤਾ ਜਨਾਉਂਦਿਆਂ ਜਨਾਉਂਦਿਆਂ ਵੀ ਆ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੰਕਾਰ ਸਾਧੂ ਦੇ ਅੰਦਰ, ਬ੍ਰਹਮ ਗਿਆਨੀ ਦੇ ਅੰਦਰ ਨਹੀਂ ਹੁੰਦਾ, ਕਿਸੇ ਦੇ ਅੰਦਰ ਨਹੀਂ ਹੋਣਾ ਚਾਹੀਦਾ। ਕੱਢ ਦੇਵੇ ਗੁਰੂ। ਇੱਕ ਦੋ ਬਚਨ ਸਾਂਝੇ ਕਰ ਲਈਏ।

ਗੁਰੂ ਸਵਾਰੀ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲਿਓ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਪਿਆਰ ਵਿੱਚ ਆਖੋ ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਪੰਚ ਸ਼ਬਦ ਤਿਤ ਕਰ ਸੁਭਗ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ।

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ

ਨਿਉ ਟਿਉ ਕਿਉਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ, ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਆਪ ਜੀ ਕੇ ਦਰ ਕਰਦੇ ਪ੍ਰੀਤਵਾਨ ਭਾਈ ਮੋਹਨ ਸਿੰਘ ਜੀ ਬਡਵਾਲ, ਤਿਨਾਂ ਦੀ ਤੰਦਰੁਸਤੀ ਵਾਸਤੇ ਮਹਾਰਾਜ ਕੜਾ ਪ੍ਰਸ਼ਾਦੀ ਦੇਗ ਦੀ ਪਰਿਵਾਰ ਵੱਲੋਂ ਸੇਵਾ ਹੈ। ਭਾਈ ਹਰਵਿੰਦਰ ਸਿੰਘ ਜੀ, ਬੀਬੀ ਬਲਜੀਤ ਕੌਰ, ਤਿਨਾਂ ਵੱਲੋਂ ਬੀਬੀ ਸਿਮਰਨ ਕੌਰ ਪਾਵਾ ਦੇ ਵਿਆਹ ਕਾਰਜਾਂ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ, ਦੋਵਾਂ ਹੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ, ਆਰੰਭੇ ਹੋਏ ਕਾਰਜ ਨਿਰਵਿਘਨਤਾ ਸਹਿਤ ਸਫਲੇ ਅਤੇ ਸੁਹੇਲੇ ਕਰਨੇ, ਆਉਣ ਵਾਲੇ ਸਮੇਂ ਵਿੱਚ ਆਰੰਭਣ ਜਾ ਰਹੇ ਕਾਰਜਾਂ ਵਿੱਚ ਸਫਲਤਾਈਆਂ ਵਰਕਤਾਂ ਵਾਧੇ ਬਖਸ਼ਿਸ਼ ਕਰਨੇ, ਕਾਮਯਾਬੀਆਂ ਬਖਸ਼ਣੀਆਂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਗੁਰੂ ਘਰ ਦਾ ਪਿਆਰ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ। ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਤਸ਼ਾਹ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ

ਵਾਹਿਗੁਰੂ ਜੀ ਕਾ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਲੜੀਵਾਰ ਆਪ ਜੀ ਨੂੰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਕੇਵਲ 10 ਕੁ ਦਿਨ ਸਾਡੇ ਪਾਸ, ਉਹਨਾਂ ਦੇ ਹੋਰ ਬਾਕੀ ਹਨ। ਸੋ ਇਸੇ ਤਰ੍ਹਾਂ ਆਪ ਜੀਆਂ ਨੇ ਸਵੇਰ, ਦੁਪਹਿਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਉਹਨਾਂ ਦੀ ਮੁਬਾਰਕ ਰਸਨਾ ਤੋਂ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜੋ 1 ਅਗਸਤ ਵਾਲੇ ਦਿਨ ਗੁਰੂ ਘਰ ਵਿਖੇ ਕੀਰਤਨ ਨਿਭਾਉਂਦੇ ਹੋਏ 1 ਰਾਗੀ ਸਿੰਘ ਜੀ ਚੜ੍ਹਾਈ ਕਰ ਗਏ ਸਨ, ਕਾਫੀ ਲੰਬੇ ਸਮੇਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਹੈ। ਸੋ ਜਿਹੜੀਆਂ ਵੀ ਸੰਗਤਾਂ ਉਹਨਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀਆਂ ਇੱਛੁਕ ਹੋਣ, ਠੀਕ 1 ਵਜੇ ਕੰਟਰੀ ਹਿੱਲ ਫਿਊਨਰਲ ਹੋਮ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ। ਉਪਰੰਤ ਗੁਰੂ ਘਰ ਵਿਖੇ 2 ਵਜੇ ਦੇ ਕਰੀਬ ਮੁੱਖ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਸਮਾਗਮ ਹੋਣਗੇ। ਸੋ ਆਪ ਸੰਗਤਾਂ ਨੇ ਭਾਈ ਸਤਨਾਮ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ, ਤਿੰਨਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਓ ਗੁਰਬਾਣੀ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲਹਿਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੇ ਮਹਾਂਵਾਕਾਂ ਅਨੁਸਾਰ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ, ਸ਼ਹੀਦ ਜਹਿਦਾਰ ਡਾਕਟਰ ਪ੍ਰੀਤਮ ਸਿੰਘ ਜੀ ਸ਼ੇਖੋਂ, ਸ਼ਹੀਦ ਭਾਈ ਗੁਰਦੀਪ ਸਿੰਘ ਜੀ ਹੇਰਾਂ ਵਾਲੇ, ਅਤੇ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦੇ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 20 ਸਤੰਬਰ ਦਿਨ ਐਤਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਗਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਬਾਣੀ ਗੁਰੂ

ਸਾਰੀ ਸੰਗਤ ਰਲ ਮਿਲ ਕਰਕੇ ਗੁਰੂ ਫਤਿਹ ਨਾਲ ਸਾਂਝ ਪਾਓ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰਾਜਾਨ ਰਾਜ ਪਹਾਨ ਹਾਨ ਪਹਾਨ ਦੀਵਾਨ ਦੇਵ ਉਪਮਾ ਮਹਾਨ ਪੂਰੇ ਸਤਿਗੁਰੂ ਜਗਤ ਗੁਰੂ ਵਾਲੀਏ ਕੁਲ ਆਲਮ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੈ ਬੇਅੰਤ ਸੰਗਤਾਂ ਸਤਿਗੁਰੂ ਜੀ ਨੂੰ ਨਤਮਸਤਕ ਹੋ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ। ਗੁਰੂ ਸਵਾਰਿਆਂ ਨੂੰ ਜੀਵਨ ਦੇ ਲਕਸ਼ ਦਾ ਜੋ ਅਸਲੀ ਮਨੋਰਥ ਹੈ, ਜਿਸ ਵਾਸਤੇ ਜੀਵਨ ਮਿਲਿਆ ਹੈ, ਜਿਹਨੂੰ ਗਰੀਬ ਨਿਵਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਚਨ ਬਖਸ਼ੇ ਨੇ, ਸਾਧ ਸੰਗਤ ਭੱਜ ਕੇਵਲ ਨਾਮ। ਜੀਵਨ ਦਾ ਅਸਲੀ ਮਨੋਰਥ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦਾ ਹੈ, ਨਾਮ ਦਾ ਹੈ। ਕਿਉਂਕਿ ਜੀਵਨ ਦਾ ਪਾਰ ਉਤਾਰਾ ਜਿਹੜਾ ਹੈ ਉਹ ਨਾਮ ਦੁਆਰੇ ਆਉਣਾ ਹੈ। ਔਰ ਜ਼ਿੰਦਗੀ ਜਿਹੜੀ ਹੈ ਸਦੀਵ ਕਾਲ ਵਿਖੇ ਮਾਤ ਲੋਕ ਵਿੱਚ ਰਹਿਣ ਵਾਲੀ ਨਹੀਂ। ਬਹੁਤ ਵਾਰ ਗਹਿਰਾਈ ਨਾਲ ਦੇਖਣ ਵਿੱਚ ਆਇਆ ਹੈ, ਬਹੁਤ ਵਾਰ ਗਹਿਰਾਈ ਨਾਲ ਜਦੋਂ ਤੱਕੀਏ ਦੇਖੀਏ, ਸਰੀਰ ਬਿਰਧ ਹੁੰਦਾ ਹੈ, ਸਹਿਜੇ ਸਹਿਜੇ ਐਸੀ ਬਾਤ ਬਣਦੀ ਹੈ, ਅੱਖਾਂ ਚੋਂ ਨੀਰ ਵਗਦਾ ਹੈ, ਸਿਰ ਕੰਬਦਾ ਹੈ, ਹਿਲਦਾ ਹੈ, ਅੱਖਾਂ ਚੋਂ ਪਾਣੀ ਵਗਦਾ ਹੈ, ਸਿਰ ਕੰਬਦਾ ਹੈ, ਸਿਰ ਦੀ ਬਾਤ ਛੱਡਦੀ ਹੈ, ਸਾਰਾ ਸਰੀਰ ਜਿਹੜਾ ਹੈ ਉਹ ਹਰਕਤ ਕਰਦਾ ਹੈ, ਝਨਾਹਟ ਛੱਡਦਾ ਹੈ। ਪਰ ਜਿਸ ਪੁਰਸ਼ ਨੇ ਜਵਾਨੀ ਵੇਲੇ ਜਿਸ ਵੇਲੇ ਜੁਬਾ ਅਵਸਥਾ ਸੀ, ਸਰੀਰ ਨਾਮ ਜਪ ਸਕਦਾ ਸੀ, ਉਦੋਂ ਨਹੀਂ ਜਪਿਆ, ਹੁਣ ਬਿਰਧ ਅਵਸਥਾ ਵਿੱਚ ਵੀ ਉਹਨੂੰ ਨਾਮ ਦਾ ਆਨੰਦ ਪ੍ਰਾਪਤ ਨਹੀਂ ਹੋ ਸਕਦਾ, ਨਹੀਂ ਲੈਂਦਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ

ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਬਾਣੀ ਜੁਗੋ ਜੁਗ ਅਟਲ ਹੈ। ਕਿਰਪਾਲੂ ਜੀ ਕਿਰਪਾ ਕਰਦੇ ਸਿਰ ਕੰਪਿਓ। ਤੁਸਾਂ ਨੇ ਕਈ ਵਾਰ ਦੇਖਿਆ ਹੋਵੇਗਾ ਜਦੋਂ ਬਜ਼ੁਰਗ ਅਵਸਥਾ ਹੈ ਉਦੋਂ ਸਰੀਰ ਜਿਹੜਾ ਸਿਰ ਕੰਬਦਾ, ਕਈਆਂ ਨੂੰ ਐਸੀ ਬਿਮਾਰੀ ਲੱਗ ਜਾਂਦੀ ਹੈ, ਵਾਹਿਗੁਰੂ ਕਿਰਪਾ ਕਰੇ ਦੇਹ ਰੋਗਤਾ ਦੀ ਦਾਤ ਬਖਸ਼ੇ। ਸਿਰ ਕੰਪਿਓ ਪੱਗ ਡਗਮਗੇ, ਪੱਗ ਪੱਗ ਪੈਰ ਡਗਮਗ ਡਗਮਗ ਕਰਦੇ ਨੇ ਭਾਵ ਕੇ ਡਾਵਾਂ ਡੋਲ ਹੁੰਦੇ ਨੇ। ਸਿਰ ਕੰਪਿਓ ਪੱਗ ਡਗਮਗੇ, ਪਹਿਲਾਂ ਸਿਰ ਦਾ ਬੋਲ ਕਹਿ ਦਿੱਤਾ ਸਿਰ ਕੰਬਦਾ ਹੈ, ਦੂਜਾ ਬਚਨ ਗਰੀਬ ਨਿਵਾਜ ਨੇ ਪੈਰਾਂ ਦਾ ਕਹਿ ਦਿੱਤਾ ਹੈ, ਤੀਜਾ ਬਚਨ ਕਿਰਪਾਲੂ ਜੀ ਨੇ ਕਿਰਪਾ ਕੀਤੀ ਨੈਣ ਜੋਤ ਤੇ ਹੀਣ। ਫਿਰ ਸੁਰਤ ਵਿੱਚ ਪੱਕਾ ਬੋਲ ਰੱਖਿਓ, ਪਹਿਲਾਂ ਸਿਰ ਕੰਬਦਾ ਹੈ, ਫਿਰ ਪੈਰ ਜਿਹੜੇ ਡਗਮਗ ਡਗਮਗ ਕਰਦੇ ਨੇ, ਤੇ ਤੀਜਾ ਬਚਨ ਸਾਹਿਬ ਕਹਿੰਦੇ ਨੈਣ ਅੱਖਾਂ ਦੀਦੇ ਜਿਨ੍ਹਾਂ ਦੁਆਰੇ ਜਹਾਨ ਵੇਖ ਰਹੇ ਹਾਂ। ਮਹਾਰਾਜ ਕਹਿੰਦੇ ਉਹਨਾਂ ਅੱਖਾਂ ਦੀ ਨੇਤਰਾਂ ਦੀ ਜੋਤ ਵੀ ਧੀਮੀ ਪੈ ਜਾਂਦੀ ਹੈ, ਦੂਰੋਂ ਬੜੇ ਗੋਹ ਨਾਲ ਐਨਕਾਂ ਲਾ ਕੇ ਵੀ ਜੀਵ ਪਛਾਣਿਆ ਨਹੀਂ ਜਾਂਦਾ, ਇੱਥੋਂ ਤੱਕ ਬਾਤ ਬਣ ਜਾਂਦੀ ਹੈ, ਨੇੜੇ ਆਉਣ ਤੇ ਵੀ ਪਛਾਣ ਨਹੀਂ ਹੁੰਦੀ, ਆਵਾਜ਼ ਕਰਕੇ ਪਛਾਣ ਹੁੰਦੀ। ਫਿਰ ਹਾਂ ਬੰਦਾ ਕਹਿੰਦਾ ਜੀ ਮੈਂ ਤੁਹਾਨੂੰ ਆਵਾਜ਼ ਤੋਂ ਪਛਾਣਿਆ ਹੈ। ਨੈਣ ਜੋਤ ਤੇ ਹੀਣ ਕਹੋ ਨਾਨਕ ਇਹ ਬਿਧ ਭਈ। ਮਹਾਰਾਜ ਕਹਿੰਦੇ ਸਰੀਰ ਦੀ ਇਉਂ ਦੀ ਹਾਲਤ ਬਣ ਗਈ ਹੈ, ਤਉ ਤਦੋਂ ਨਾ ਹਰ ਰਸ ਲੀਨ। ਹੁਣ ਵੀ ਹਰ ਰਸ ਨਾਮ ਦਾ ਆਨੰਦ ਨਹੀਂ ਆਉਂਦਾ, ਕਿਉਂ ਨਹੀਂ ਆਉਂਦਾ? ਉਹਦਾ ਕਾਰਨ ਇਹ ਹੈ ਵੀ ਜਿਸ ਵੇਲੇ ਜਪਣ ਯੋਗ ਸਰੀਰ ਹਰਕਤ ਵਿੱਚ ਸੀ ਉਸ ਵੇਲੇ ਇਸ ਜਵਾਨੀ ਨੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਣ ਕਰਕੇ ਕੱਢ ਦਿੱਤਾ ਹੈ, ਕਿਉਂਕਿ ਇਹ ਤੇ ਏਦਾਂ ਹੀ ਨਿਕਲ ਜਾਂਦੇ ਨੇ ਜਿਵੇਂ ਫੁੱਲ ਹੁੰਦਾ ਹੈ, ਧਨ ਜੋ ਬਿਨਾਂ ਫੁੱਲੜਾ ਨਾਠੀ ਅੜੇ ਦਿਨ ਚਾਰ। ਉਸ ਵੇਲੇ ਗੁਰੂ ਗੁਰੂ ਦੇ ਜਾਪ ਨੂੰ ਜਪਿਆ ਨਹੀਂ ਹੈ। ਨੈਣ ਜੋਤ ਤੇ ਹੀਣ ਕਹੋ ਨਾਨਕ ਇਹ ਬਿਧ ਭਈ ਤਉ ਨਹਾਰ ਸਲੀਨ। ਇੱਕ ਬੋਲ ਸਾਹਿਬਾਂ ਨੇ ਹੋਰ ਬੜਾ ਪਿਆਰਾ ਸਾਨੂੰ ਬਖਸ਼ਿਆ ਹੈ। ਸਾਹਿਬ ਜੀ ਕਹਿੰਦੇ ਬਾਲ ਜਵਾਨੀਅਰ ਬਿਰਧ ਫੁੱਲ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਣ ਬਿਰਥਾ ਸਭ ਹੀ ਮਾਣ। ਬਾਲ ਸਭ ਤੋਂ ਪਹਿਲਾਂ ਬਾਲਕ ਅਵਸਥਾ ਹੈ, ਫਿਰ ਜਵਾਨੀ ਹੈ, ਫਿਰ ਬਿਰਧ ਹੈ। ਤਿੰਨ ਅਵਸਥਾ ਜਿਹੜੀਆਂ ਨੇ ਹਰ ਇੱਕ ਪ੍ਰਾਣੀ ਤੇ ਆਉਂਦੀਆਂ ਨੇ, ਬਾਕੀ ਇਹ ਸਵਾਸਾਂ ਦੀ ਬਾਤ ਹੁੰਦੀ ਹੈ। ਮੇਰੇ ਵਾਹਿਗੁਰੂ ਜੀ ਨੇ ਕਿੰਨੇ ਜ਼ਿੰਦਗੀ ਦੇ ਸਵਾਸ ਲਿਖੇ ਨੇ ਕਿ ਬਾਲਕ ਅਵਸਥਾ ਵਿੱਚ ਚਲੇ ਜਾਂਦੇ ਨੇ ਜਾਂ ਜਵਾਨੀ ਵਿੱਚ ਜਾਂ ਬੁਢਾਪੇ ਵਿੱਚ, ਤਾਂ ਫਿਰ ਜਾਣੇ ਹੀ ਜਾਣੇ ਨੇ, ਪੱਕੀ ਵੱਡਨ ਹਾਰ। ਬਾਲ ਅਵਸਥਾ ਬਿਰਧ ਪੁੰਨ ਤੀਨ ਅਵਸਥਾ ਜਾਣ, ਬਾਲ ਜਵਾਨੀਅਰ ਬਿਰਧ ਪੁੰਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਣ ਬਿਰਥਾ ਸਭ ਹੀ ਮਾਣ। ਕਹਿੰਦੇ ਭਜਨ ਤੋਂ ਬਿਨਾਂ, ਨਾਮ ਤੋਂ ਬਿਨਾਂ ਸਾਰੇ ਦਾ ਸਾਰਾ ਬਿਅਰਥ ਚਲੇ ਜਾਂਦਾ ਹੈ। ਖਿਆਲ ਕਰ ਪਿਆਰਿਆ, ਬੀਤ ਜਹ ਹੈ, ਬੀਤ ਜਹ ਹੈ ਜਨਮ ਅਕਾਜ ਰੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੈਤ ਸ੍ਰੀ ਰਾਗ ਦੇ ਵਿੱਚ ਅੰਮ੍ਰਿਤ ਬਚਨ ਸਾਨੂੰ ਬਖਸ਼ਦੇ ਨੇ। ਕਹਿੰਦੇ ਸਮਾਂ ਲੰਘਦਾ ਜਾ ਰਿਹਾ ਹੈ, ਸਮਾਂ ਗੁਜ਼ਰਦਾ ਜਾ ਰਿਹਾ ਹੈ, ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜ ਰੇ। ਜਨਮ ਮਿਲਿਆ ਹੈ ਅਕਾਜ, ਐੜਾ ਨਾਲ ਲੱਗਾ ਅਕਾਜ, ਅਕਾਜ ਦਾ ਭਾਵ ਹੈ ਬਿਅਰਥ। ਜੇ ਕੱਲਾ ਕੱਕਾ ਹੀ ਲੱਗਾ ਹੁੰਦਾ ਕੱਕੇ ਨੂੰ, ਕੰਨਾ ਕਾਜ ਫਿਰ ਅਰਥ ਬਣ ਜਾਣਾ ਸੀ ਵੀ ਕਿਸੇ ਨਾ ਕਿਸੇ ਕੰਮ ਆਏ, ਪਰ ਇਹ ਕੰਮ ਨਹੀਂ ਹੈ। ਹੱਡ ਵੀ ਮਾਸ ਵੀ ਸਭ ਕੁਛ ਸੜ ਕੇ ਖਾਕ ਬਣ ਜਾਂਦਾ ਹੈ। ਬੀਤ ਜਹ ਹੈ, ਬੀਤ ਜਹ ਹੈ ਜਨਮ ਅਕਾਜ ਰੇ। ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਣ, ਕਾਲ ਤੋਂ ਪਹੁੰਚਿਓ ਆਣ ਕਹਾਂ ਜਹ ਹੈ ਭਾਜ ਰੇ। ਨਿਸ ਰਾਤ ਦਿਨ ਦਿਨ ਵੇਲੇ ਕਥਾ ਕਹਾਣੀਆਂ ਸੁਣੀਆਂ ਨੇ, ਕਈਆਂ ਨੇ ਸੁਣਾਈਆਂ ਨੇ, ਸੁਣੀਆਂ ਵੀ ਨੇ, ਪਰ ਸਾਹਿਬ ਜੀ ਕਹਿੰਦੇ ਸਮਝਤ ਨਹਿ ਰੇ ਅਜਾਣ। ਕਹਿਣ ਵਾਲਾ ਸੁਣਨ ਵਾਲੇ
ਤੁਸੀਂ ਤਾਂ ਸਮਝ ਸਕਦੇ ਹੋ ਮੇਰੇ ਵਰਗੇ ਦੀ ਹਾਲਤ ਇੱਦਾਂ ਦੀ ਹੈ, ਬਿਲਕੁਲ ਅਜਾਣ ਬਣ ਰਿਹਾ ਹੈ, ਬੇਸਮਝ ਹੋ ਰਿਹਾ ਹੈ, ਸੋਝੀ ਨਹੀਂ ਆ ਰਹੀ। ਕਥਾ ਕਹਾਣੀਆਂ ਗੁਰੂ ਕੀ ਬਾਣੀ ਬਾਰੰਗ ਬਾਰ ਉਪਦੇਸ਼ ਇਹ ਦੇ ਰਹੀ ਹੈ, ਬਾਰੰਗ ਬਾਰ ਬਾਰ ਪ੍ਰਭ ਜਪੀ ਹੈ। ਗੁਰੂ ਕੀ ਬਾਣੀ ਸਾਨੂੰ ਬਾਰ ਬਾਰ ਪੁਕਾਰ ਕਰਦੀ ਹੈ, ਬਾਰੰਗ ਬਾਰ ਬਾਰ ਪ੍ਰਭ ਜਪੀ ਹੈ, ਵੀ ਬਾਰ ਬਾਰ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਗੁਰੂ ਗੁਰੂ ਗੁਰੂ ਗੁਰੂ ਨੂੰ ਜਪ। ਕਿਧਰੇ ਉਹ ਘੜੀ ਆ ਜਾਵੇ ਜਿਹਨੂੰ ਗਰੀਬ ਰਿਵਾਜ ਕਹਿੰਦੇ ਨੇ, ਏਕ ਚਿੱਤ ਇੱਕ ਛਿਨ ਜਿਣ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਉਹ ਛਿਨ ਲਿਆਉਣ ਵਾਸਤੇ, ਉਹ ਛਿਨ ਪ੍ਰਾਪਤ ਕਰਨ ਵਾਸਤੇ ਬਾਰੰਗ ਬਾਰ ਬਾਰ ਪ੍ਰਭ ਜਪੀਏ। ਉਹ ਛਿਨ ਤਾਂ ਹੀ ਤਾਂ ਆਵੇਗੀ ਨਾ ਜਦੋਂ ਆਪਾਂ ਬਾਰ ਬਾਰ ਬਾਰ ਬਾਰ ਨਾਮ ਦਾ ਅਭਿਆਸ ਕਰਾਂਗੇ। ਕਿਧਰੇ ਉਹ ਛਿਨ ਸਾਨੂੰ ਮਿਲ ਗਈ, ਉਹ ਇੱਕ ਸਕਿੰਟ ਮਿਲ ਗਿਆ, ਤਾਂ ਮਹਾਰਾਜ ਕਹਿੰਦੇ ਨੇ ਉਸ ਸਕਿੰਟ ਦੇ ਵਿੱਚ ਤੇਰੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਤਾਂ ਮਹਾਰਾਜ ਕਹਿੰਦੇ ਇੱਕ ਚਿੱਤ, ਉਹ ਕਿਧਰੇ ਇੱਕ ਚਿੱਤ ਟਿਕ ਜਾਵੇਗਾ, ਇੱਦਾਂ ਨਹੀਂ ਟਿਕਣਾ, ਬਾਰ ਬਾਰ ਜਪਣ ਨਾਲ ਟਿਕਣਾ ਹੈ। ਬੀਤ ਜਹ ਹੈ ਬੀਤ ਜਹ ਹੈ ਜਨਮ ਆਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਣ, ਕਾਲ ਤੋਂ ਪਹੁੰਚਿਓ ਆਣ ਕਹਾਂ ਜਹ ਹੈ ਭਾਜ ਰੇ। ਕਹਿੰਦੇ ਕਾਲ ਤੇ ਤੇਰੇ ਨੇੜੇ ਤੋਂ ਨੇੜੇ ਹੈ, ਤੂੰ ਭੱਜ ਕੇ ਉੱਤੋਂ ਜਾ ਨਹੀਂ ਸਕਦਾ। ਬੰਦਾ ਕੋਈ ਕਵੇ ਵੀ ਮੈਂ ਮੌਤ ਤੋਂ ਦੌੜ ਜਾਵਾਂ ਕਾਲ ਤੋਂ ਬਚ ਜਾਵਾਂ, ਬਿਲਕੁਲ ਕਦਾਚਿਤ ਨਹੀਂ। ਕਹਿੰਦੇ ਕੋਈ ਰੱਬ ਦੇ ਪਿਆਰਿਆਂ ਦਾ ਚੇਲਾ ਹੈ, ਉਹ ਕਿਧਰੇ ਬਾਹਰ ਨੂੰ ਸੈਰ ਨੂੰ ਗਿਆ, ਤਾਂ ਜਿਸ ਵੇਲੇ ਬਾਹਰ ਇਕੱਲਾ ਗਿਆ ਤੇ ਕਾਲ ਨੇ ਮੌਤ ਨੇ ਆ ਕੇ ਉਹਦੇ ਮੋਢੇ ਤੇ ਹੱਥ ਫੇਰਿਆ, ਉਹਨੂੰ ਥਾਪੜਾ ਦਿੱਤਾ। ਮੌਤ ਦੀ ਕਲਾ ਪੁਸਤਕ ਵਿੱਚ ਇਹ ਬੱਚਾ ਲਿਖੇ ਨੇ, ਗਿਆਨੀ ਸੰਤ ਰੇ ਉਹਨਾਂ ਨੇ ਪੁਸਤਕ ਨੂੰ ਲਿਖਿਆ ਹੈ ਮੌਤ ਦੀ ਕਲਾ। ਉਹ ਤੁਰਿਆ ਜਾਂਦਾ ਹੈ, ਕਾਲ ਨੇ ਮੌਤ ਨੇ ਆ ਕੇ ਉਹਦੇ ਮੋਢੇ ਤੇ ਹੱਥ ਲਾਇਆ ਜ਼ੋਰ ਦੀ, ਪਛਾਣੂ ਪਰਤਿਆ ਕਾਲ ਨਜ਼ਰਾਂ, ਕਹਿੰਦਾ ਕੌਣ ਹੈ? ਕਹਿੰਦਾ ਮੈਂ ਕਾਲ ਹੈ। ਕਾਹਦੇ ਵਾਸਤੇ? ਕਹਿਣ ਲੱਗਾ ਸ਼ਾਮ ਨੂੰ ਮੈਂ ਤੈਨੂੰ ਲੈ ਚੱਲਣਾ ਹੈ, ਬਸ ਤੇਰੀ ਜ਼ਿੰਦਗੀ ਕੋਈ 6-7 ਘੰਟਿਆਂ ਦੀ ਬਾਕੀ ਬਚੀ ਹੈ, ਮੈਂ ਤੈਨੂੰ ਆ ਕੇ ਪਹਿਲਾਂ ਖਬਰ ਕਰ ਦਿੱਤੀ ਹੈ, ਅਗਰ ਜੇ ਤੂੰ ਬਚਣਾ ਚਾਹਵੇਂ ਤੇ ਤੇਰੇ ਕੋਲ 6-7 ਘੰਟਿਆਂ ਦਾ ਸਮਾਂ ਹੈ, ਤੂੰ ਆਪਣਾ ਬਚਾਅ ਕਰ ਲਾ, ਪਰ ਮੈਂ ਤੈਨੂੰ ਸ਼ਾਮ ਤੱਕ ਲੈ ਜਾਵਾਂਗਾ, ਤੈਨੂੰ ਮੈਂ ਆ ਕੇ ਪਹਿਲਾਂ ਖਬਰ ਕਰ ਦਿੱਤੀ ਹੈ। ਜਿਸ ਵੇਲੇ ਉਹਨੇ ਖਬਰ ਸੁਣੀ, ਕੋਈ ਵੀ ਪੁਰਾਣੀ ਹੈ, ਜਦੋਂ ਮੌਤ ਦੀ ਬਾਤ ਪੈਂਦੀ ਹੈ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕਦੀ ਹੈ, ਭੂਚਾਲ ਵਾਂਗੂ ਹਿੱਲਦਾ ਹੈ, ਸਭ ਮਕਾਨ ਹਿੱਲਦੇ ਨੇ, ਭੂਚਾਲ ਆਉਣ ਦੇ ਨਾਲ ਹਿੱਲ ਗਿਆ, ਇੱਕਦਮ ਪਿਛਾਂ ਨੂੰ ਪਰਤਿਆ। ਜਿਹੜੇ ਰੱਬ ਦੇ ਪਿਆਰੇ ਜਿਹਨਾਂ ਕੋਲ ਰਹਿੰਦਾ ਸੀ ਉਹਨਾਂ ਨੂੰ ਆ ਕੇ ਕਹਿੰਦਾ, ਦੌੜ ਕੇ ਆ ਕੇ, ਰੱਬ ਦੇ ਪਿਆਰੇ ਹੋ, ਅੱਜ ਮੈਨੂੰ ਮੌਤ ਮਿਲੀ ਹੈ, ਕਾਲ ਮਿਲਿਆ ਹੈ, ਔਰ ਮੈਨੂੰ 6-7 ਘੰਟੇ ਉਹਨਾਂ ਨੇ ਦਿੱਤੇ ਨੇ, ਮੈਂ ਤੁਹਾਨੂੰ ਇੱਕ ਬਿਨੈ ਕਰਦਾ ਵੀ ਤੁਹਾਡੇ ਤਬੇਲੇ ਦੇ ਵਿੱਚ ਇੱਕ ਬਹੁਤ ਸੁੰਦਰ ਘੋੜਾ, ਤੇਜ਼ ਦੌੜਨ ਵਾਲਾ, ਉਹ ਤੁਹਾਡੇ ਕੋਲ ਬੱਝਾ ਹੋਇਆ ਹੈ, ਕਿੱਲੇ ਨਾਲ ਬੱਝਾ ਹੋਇਆ ਹੈ, ਅਗਰ ਜੇ ਮੇਰੇ ਤੇ ਪਰਉਪਕਾਰ ਕਰੋ ਤਾਂ ਮੈਨੂੰ ਉਹ ਘੋੜਾ ਦੇ ਦਿਓ, ਮੈਂ ਇਸ ਮੌਤ ਤੋਂ ਬਚਣ ਵਾਸਤੇ ਘੋੜ ਤੇ ਸਵਾਰ ਹੋ ਕੇ ਦੂਰ ਨਿਕਲ ਜਾਵਾਂਗਾ। ਉਹ ਕਾਲ ਤਾਂ ਮੌਤ ਤਾਂ ਇਸ ਏਰੀਏ ਚ ਫਿਰ ਰਿਹਾ ਹੈ ਨਾ, ਤਾਂ ਮੈਂ ਦੂਰ ਚਲਾ ਜਾਵਾਂਗਾ, ਮੇਰੇ ਕੋਲ ਟਾਈਮ 6-7 ਘੰਟੇ ਦਾ ਹੈ, ਮੈਂ ਦੂਰ ਨਿਕਲ ਜਾਵਾਂਗਾ, ਉੱਥੇ ਮੈਂ ਦੱਸਾਂਗਾ ਨੀ ਉਹਨੂੰ, ਮੇਰਾ ਬਚਾਅ ਹੋ ਜਾਵੇਗਾ। ਕਈ ਵਾਰ ਬੰਦਾ ਸੋਚਦਾ ਹੀ ਆ ਨਾ, ਅਗਰ ਜੇ ਮੈਂ ਇੱਧਰ ਨਾ ਜਾਵਾਂ ਤਾਂ ਆਹ ਕੰਮ ਨਹੀਂ ਹੋ ਸਕਦਾ, ਤੁਸੀਂ ਮੈਨੂੰ ਘੋੜਾ ਦੇ ਦਿਓ, ਮੈਂ ਘੋੜੇ ਤੇ ਸਵਾਰ ਹੋ ਜਾਵਾਂਗਾ, ਦੂਰ ਦਰੇਡੇ ਨਿਕਲ ਜਾਵਾਂਗਾ, ਤਾਂ ਮੈਂ ਇਹਨੂੰ ਨਜ਼ਰ ਹੀ ਨਹੀਂ ਪਵਾਂਗਾ, ਮੇਰਾ ਬਚਾਅ ਹੋ ਜਾਵੇਗਾ। ਉਹ ਸੱਤ ਪੁਰਸ਼ ਕਹਿਣ ਲੱਗੇ ਵੀ ਘੋੜਾ ਲੈ ਜਾ, ਅਗਰ ਜੇ ਕਿਧਰੇ ਉਹ ਕਹਿੰਦਾ ਰੱਬ ਦੇ ਪਿਆਰਿਓ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਨਾਮ ਰੂਪੀ ਘੋੜਾ ਦੇ ਦਿਓ, ਆਖੋ ਸਤਨਾਮ ਸ਼੍ਰੀ। ਹੁਣ ਨਾਮ ਰੂਪੀ ਘੋੜਾ ਤੇ ਉਹੀ ਮੰਗੇਗਾ ਨਾ ਜਿਹੜਾ ਗੁਰੂ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਜਪੇਗਾ, ਨਾਮ ਤੇ ਉਹੀ ਮੰਗੇਗਾ। ਕਈ ਵਾਰ ਕੋਲ ਰਹਿੰਦਿਆਂ ਦੀਵੇ ਥੱਲੇ ਵੀ ਹਨੇਰਾ ਹੀ ਛਾ ਜਾਂਦਾ ਹੈ,
ਦੀਵਾ ਪ੍ਰਕਾਸ਼ ਤਾਂ ਕਰਦਾ ਹੈ ਪਰ ਕਹਿਣ ਵਾਲੇ ਹਨੇਰੇ ਵਿੱਚ ਰਹਿ ਜਾਂਦੇ ਨੇ, ਬਹੁਤ ਵਾਰ ਹੋਇਆ ਹੈ। ਉਹਨਾਂ ਨੇ ਘੋੜਾ ਦੇ ਦਿੱਤਾ, ਮੁੱਕ ਦੀ ਗੱਲ ਕਰੀਏ, ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਅੱਡੀ ਲਾਈ ਦੂਰ ਨਿਕਲ ਗਿਆ, ਬਹੁਤ ਪੈਂਡਾ ਸਫ਼ਰ ਕੀਤਾ, ਬਹੁਤ ਪੈਂਡਾ ਤੈਅ ਕੀਤਾ, ਇੱਕ ਸੰਘਣੇ ਬਾਗ ਵਿੱਚ ਪਹੁੰਚ ਗਿਆ। ਜਦੋਂ ਬਾਗ ਦੇ ਵਿੱਚ ਘੋੜੇ ਨੇ ਪੌੜ ਪਏ, ਟਾਪਾਂ ਪਈਆਂ ਤਾਂ ਖੁਸ਼ ਹੋ ਰਿਹਾ ਅੰਦਰੋਂ, ਹੁਣ ਤਾਂ ਮੈਂ ਬਹੁਤ ਦੂਰ ਆ ਗਿਆ ਹਾਂ, ਹੁਣ ਮੈਨੂੰ ਮੌਤ ਕੁਝ ਕਰ ਨਹੀਂ ਸਕਦੀ। ਜਿਸ ਵੇਲੇ ਘੋੜੇ ਤੋਂ ਉਤਰ ਕੇ ਤੇ ਘੋੜੇ ਨੂੰ ਥਾਪੜਾ ਦੇਣ ਲੱਗਾ, ਉਹਦਾ ਧੰਨਵਾਦ ਕਰਨ ਲੱਗਾ, ਤਾਂ ਮੌਤ ਦੇ ਫਰਿਸ਼ਤੇ ਨੇ ਆ ਕੇ ਉਹਦਾ ਹੱਥ ਪਕੜ ਕੇ ਕਹਿਣ ਲੱਗਾ, ਉਹ ਸੱਜਣਾ ਥਾਪੜਾ ਤੂੰ ਨਾ ਦੇ ਇਹਨੂੰ, ਘੋੜੇ ਨੂੰ ਥਾਪੀ ਮੈਂ ਦਿਆਂਗਾ, ਥਾਪੀ ਤੂੰ ਨਾ ਦੇ, ਤੂੰ ਇਹਦਾ ਧੰਨਵਾਦ ਨਾ ਕਰ, ਧੰਨਵਾਦ ਮੈਂ ਇਹਦਾ ਕਰਾਂਗਾ। ਕਿਉਂ ਮੈਂ ਧੰਨਵਾਦ ਦਾ ਤਾਂ ਕਰਾਂਗਾ, ਤੇਰੀ ਮੌਤ ਹੀ ਇਸ ਬਾਗ ਵਿੱਚ ਲਿਖੀ ਹੋਈ ਸੀ, ਅਗਰ ਜੇ ਘੋੜਾ ਤੈਨੂੰ ਇੱਥੇ ਨਾ ਲੈ ਕੇ ਆਉਂਦਾ ਤੇ ਤੂੰ ਜਾਣਾ ਕਿਵੇਂ ਸੀ। ਆਖੋ ਸਤਨਾਮ ਸ਼੍ਰੀ, ਸਮਝ ਆਈ, ਤੇਰੀ ਲਿਖਿਆ ਹੀ ਇੱਥੇ ਹੋਇਆ ਸੀਗਾ, ਥਾਪੀ ਮੈਂ ਇਹਨੂੰ ਦੇਵਾਂਗਾ, ਤੂੰ ਇਹ ਨਾ ਸੋਚ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੰਸਾਰ ਵੱਲੇ ਗਹੁ ਨਾਲ ਤੱਕਿਆ ਜਾਵੇ, ਸੋਧਤ ਸੋਧਤ ਤਤ ਵਿਚਾਰਾ, ਬਿਨ ਹਰ ਭਜਣ ਨਾਹੀ ਛੁਟਕਾਰਾ। ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਮੈਂ ਬਚਨ ਪੜ੍ਹ ਰਿਹਾ ਸੀ, ਬੀਤ ਜਹ ਹੈ, ਬੀਤ ਜਹ ਹੈ, ਜਨਮ ਆਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਣ, ਕਾਲ ਤੋਂ ਪਹੁੰਚਿਓ ਆਣ, ਕਹਾਂ ਜਹੇ ਭਾਜ ਰੇ। ਕਿੱਥੇ ਭੱਜ ਕੇ ਜਾਵੇਗਾ, ਕਿੱਥੇ ਦੌੜ ਕੇ ਜਾਵੇਗਾ, ਦੌੜ ਨਹੀਂ ਸਕਦਾ। ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਏ ਹੈ ਖੇਹ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਦੇਹੀ ਨੂੰ ਤੂੰ ਅਸਥਿਰ ਮੰਨੀ ਬੈਠਾ ਹੈ, ਵੀ ਰਹਿਣ ਸਦਾ ਰਹਿਣ ਵਾਲੀ ਹੈ, ਕਾਇਮ ਦਾਇਮ ਹੈ। ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੋ ਤੇਰੋ ਹੋਏ ਹੈ ਕਿ ਸੋ, ਉਹ ਦੇਹ ਜਿਹੜੀ ਹੈ ਉਹ ਖੇਹ ਹੋ ਜਾਣੀ ਹੈ। ਹੱਡ ਜਲੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹੋ ਜਗ ਜਰਤਾ ਦੇਖ ਕੇ ਕਹਿਓ ਭਇਓ ਕਬੀਰ ਉਦਾਸ। ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਹੁਨ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਅਸਥਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਏ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੇਹ। ਕਿਉਂ ਕਿਉਂ ਨਹੀਂ, ਕਿਉਂ ਉਹਨੂੰ ਜਪ ਲੈ ਉਹਦੇ ਨਾਮ ਨੂੰ, ਕਿਉਂ ਨਾ ਹਰ ਕੋ ਨਾਮ ਲੇਹ, ਮੂਰਖ ਨਿਲਾਜ ਰੇ, ਹੇ ਨਿਲਾਜ ਮੂਰਖ ਉਹਦੇ ਨਾਮ ਨੂੰ ਲੈ। ਕਿਉਂ ਨਾ ਹਰ ਕੋ ਨਾਮ ਲੇਹ, ਮੂਰਖ ਨਿਲਾਜ ਰੇ। ਰਾਮ ਭਗਤ ਹੀ ਏ ਆਣ, ਛਾੜ ਦੈ ਤੇ ਮਨ ਕੋ ਮਾਣ, ਨਾਨਕ ਜਨ ਇਹ ਬਖਾਣ, ਜਗ ਮਹਿ ਬਿਰਾਜ ਰੇ। ਰਾਮ ਭਗਤ ਹੀ ਏ ਆਣ, ਹੀਏ ਹਿਰਦੇ ਵਿੱਚ ਰਮੇ ਹੋਏ ਰਾਮ ਜੀ ਦੀ ਭਗਤੀ ਨੂੰ ਗ੍ਰਹਿਣ ਕਰ ਲਾ, ਛਾੜ ਦੈ ਤੈ ਮਨ ਕੋ ਮਾਣ, ਤੇ ਜਿਹੜਾ ਅੰਦਰ ਦਾ ਹੰਕਾਰ ਹੈ ਉਹਨੂੰ ਤਿਆਗ ਦੇ। ਰਾਮ ਭਗਤ ਹੀਏ ਆਣ, ਛਾੜ ਦੈ ਤੇ ਮਨ ਕੋ ਮਾਣ, ਨਾਨਕ ਜਨ ਇਹ ਬਖਾਣ, ਜਗ ਮੈਂ ਬਿਰਾਜ ਰੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਗ ਦੀ ਰਚਨਾ ਐਸੀ ਹੈ, ਤਾਂ ਇੱਕ ਵਾਰ ਬਚਨ ਕਹੋ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਜਿਸ ਵੇਲੇ ਕਥਾ ਦੀ ਸਮਾਪਤੀ ਹੋਈ ਸੀ ਸਵੇਰੇ ਅੰਮ੍ਰਿਤ ਵੇਲੇ, ਮੁੱਖ ਵਾਕ ਹੁਕਮਨਾਮਾ ਹੋਇਆ ਅਰਦਾਸ ਤੋਂ ਉਪਰੰਤ, ਤਾਂ ਗੁਰੂ ਕੇ ਗ੍ਰੰਥੀ ਸਿੰਘ ਸਾਹਿਬਾਨ ਜੀ ਨੇ ਇੱਕ ਬਚਨ ਕੀਤਾ ਵੀ ਕੁਝ ਸਮਾਂ ਗੁਰੂ ਕੇ ਕੀਰਤਨੀ ਸਿੰਘ ਸਾਹਿਬਾਨ ਇੱਥੇ ਕੀਰਤਨ ਕਰਨ ਵਾਸਤੇ ਆਏ, ਜਿਵੇਂ ਅਸੀਂ ਕਥਾ ਕਰਨ ਵਾਸਤੇ ਆਏ ਹਾਂ, ਹੋਰ ਵੀ ਗੁਰੂ ਕੇ ਕੀਰਤਨੀ ਸਿੰਘ ਸਾਹਿਬਾਨ ਜੀ, ਢਾਡੀ ਸਿੰਘ ਸਾਹਿਬਾਨ ਜੀ ਕੀਰਤਨ ਢਾਡੀ ਵਾਰਾਂ ਸੁਣਾਉਣ ਵਾਸਤੇ ਆਉਂਦੇ ਨੇ, ਪਰ ਮੇਰੇ ਵਾਹਿਗੁਰੂ ਜੀ ਦਾ ਭਾਣਾ ਅੱਜ ਤੋਂ ਕਹਿੰਦੇ ਇੱਕ ਮਹੀਨਾ ਪਹਿਲਾਂ ਭਾਈ ਸਤਨਾਮ ਸਿੰਘ ਜੀ ਔਰ ਰਾਗੀ ਸਿੰਘ ਸਾਹਿਬਾਨ ਜੀ
मेरे वाहिगुरु जी दे हुक्म मुताबक जेहा चीरी लिखिया तेहा हुक्म कमाए कले आवै नानका सदे उठी जाहे। उन्हां दी जिहड़ी अंतली अरदास सी इह चित चेता नहीं, उन्हां नूं याद नहीं है, परिवार नूं याद नहीं होवेगा, बच्चियां नूं याद नहीं होवेगा, भी साडे बाप दी पत्नी नूं याद नहीं होवेगा, भी मेरे धर्म पति दी अंतली अरदास जिहड़ी है उह कैलगरी गुरुद्वारा साहिब विखे होवेगी। इस गल नूं कौन जाने, केवल मेरा गुरु जानता है। इस गल नूं कोई नहीं जान सकता, इस शरीर ने कित्थे खाक दी ढेरी हो जाना है। वो ते वड्डियां भागां वाले ने जिहड़े गुरु चरणां च समा गए ने, जिन्हां दी अरदास मेरे साहबां दे चरणां च हो जानी है, सहज पाठ हो जाने ने, सारा ही कुछ उहदी कृपा वरत जानी है, इह केवल बाणी दा प्रताप हुंदा है। तां महाराज कहिंदे ने हर जस रीमणा गाए लै जो संगी है तेरो, औसर बीतियो जात है कहो मान लै मेरो। कहया साहब जी कहिंदे मेरा मन लै ते जपया कर सतनाम श्री वाहिगुरु। गुरु सवारी संगत जी रोजाना श्री माण भाई साहब भाई गुरुदास साहब जी दे कवितां दी सांझ बनती है, गुरमत विचारां हुंदियां ने, भाई गुरुदास साहब जी दे कवित दी सांझ बनती है। अज दा कवित भाई गुरुदास साहब जी ने पूरियां गुरां वास्ते सानू बख्शिश कीता है। पूरे गुरु ही ज्ञान करवाउंदे ने। आओ जिवें बचन आ रहे ने सांझ करिए।

खेत न परत सब चरत अघाए कै। जैसे जिवें गोवाला गौआं मझियां चारण वाला नूं गोवाला कह दिंदे ने, गौआं नूं चारण वाला। कृष्ण जी नूं गोवाला कहा जांदा सी, गोकल विखे गौआं चारदे सन, उहनूं गोवाला कहा जांदा, गावां नूं चारण वाला। भाई साहब जी कहिंदे ने जिवें गोवाला गौआं चारण वाला, एक बाणी च वी बोल आया जे गोयल आया गोयली, उत्थे वी गोयल शब्द आ, उह गोवाले दा ही अर्थ है। जिवें रेगिस्तान दे इलाके विच जदों मीह नहीं पैंदा, औड़ लग जांदी है और पशु चारा खत्म हो जांदा है, और उधर दे लोक रहण वाले गोवाले जिहड़े ने गौईआं मझियां चारण वाले उस इलाके विच आ के वसेबा कर लैंदे ने, जिथे हरिया हरिया घा पट्ठा होवे उत्थे अपने तंबू ला लैंदे ने, पर जदों उत्थे आ के बैठदे ने उत्थे पक्कियां मल्लां नहीं मारदे। उन्हां नूं पता है असां वापस अपने देश परत जाणा है, जदों उधर चारा पट्ठा हो गया असीं इन्हां गाईआं मझियां नूं उधर उस तरफ लै चलांगे। उत्थे आ के उह पक्की मल मार के नहीं बैठदे, ਉਹ ਤੰਬੂ ਤੰਬੂ ਜਿਹਾ ਲਾ ਲੋ ਕੇ ਥੋੜਾ ਜਿਹਾ ਸਮਾਂ ਉੱਥੇ ਗੁਜ਼ਾਰ ਲੈਂਦੇ ਨੇ, ਫਿਰ ਗਾਹ ਤੁਰ ਜਾਂਦੇ ਨੇ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਉਹ ਪੱਕੀ ਮੱਲ ਨਹੀਂ ਮਾਰਦੇ, ਹੇ ਜੀਵ ਤੂੰ ਵੀ ਇੱਕ ਗਵਾਲਿਆਂ ਦੀ ਤਰ੍ਹਾਂ ਹੀ ਇਸ ਮਾਤ ਲੋਕ ਵਿੱਚ ਆਇਆ ਹੈ, ਪਰ ਸਾਡੇ ਵਰਗਿਆਂ ਨੇ ਤੇ ਪੱਕੀਆਂ ਮੱਲਾਂ ਮਾਰ ਲਈਆਂ ਨੇ। ਮੈਂ ਤਾਂ ਸਦਾ ਹੀ ਇਸ ਸੰਸਾਰ ਵਿੱਚ ਰਹਿਣ ਵਾਲਾ, ਗੋਇਲ ਆਇਆ ਗੋਇਲ ਹੀ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਤੂੰ ਆਪਣੇ ਘਰ ਨੂੰ ਯਾਦ ਰੱਖਦਾ ਹੈ, ਉਹ ਗਵਾਲਾ ਜਿਹੜਾ ਵੀ ਮੈਂ ਵਾਪਸ ਆਪਣੇ ਘਰ ਨੂੰ ਚਲੇ ਜਾਣਾ ਹੈ। ਇਸੇ ਤਰ੍ਹਾਂ ਜੀਵ ਗਵਾਲਾ ਹੈ, ਇਹ ਸਮਾਤ ਲੋਕ ਵਿੱਚ ਆਇਆ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਅਸਲੀ ਘਰ ਹੈ ਨਾ, ਜਿੱਥੇ ਵਾਪਸ ਪਰਤਣਾ ਹੈ, ਜਿਹਨੂੰ ਗਰੀਬ ਨਿਵਾਸ ਜੀ ਕਹਿੰਦੇ ਨੇ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਜਿਹੜੇ ਘਰ ਬਾਹਰ ਅਸਾਂ ਨੇ ਛੱਡ ਜਾਣੇ ਨੇ ਉਹ ਸਾਨੂੰ ਬੜੇ ਚੰਗੇ ਲੱਗਦੇ ਨੇ, ਬੜੇ ਚੰਗੇ ਲੱਗਦੇ ਨੇ, ਬਹੁਤ ਚੰਗੇ ਲੱਗਦੇ ਨੇ, ਪਰ ਜਿੱਥੇ ਜਾ ਕੇ ਕਿਧਰੇ ਰਹਿਣਾ ਹੈ ਉਹਦੀ ਕਦੀ ਯਾਦ ਹੀ ਨਹੀਂ ਆਈ, ਉਸ ਘਰ ਨੂੰ ਕਦੇ ਚੇਤੇ ਨਹੀਂ ਕੀਤਾ। ਸਾਹਿਬ ਜੀ ਕਹਿੰਦੇ ਤੂੰ ਸੰਭਲ, ਸਾਧ ਕਰ ਉਸ ਘਰ ਵੱਲੇ ਵੀ ਮੈਂ ਉਸ ਘਰ ਜਾਣਾ ਹੈ। ਗੋਇਲ ਆਇਆ ਗੋਇਲ ਹੀ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਾਰ ਗੁਣ ਗਾਓ ਮਣਾ ਸਤਿਗੁਰ ਸੇਵ ਪਿਆਰ। ਪਿਆਰ ਵਿੱਚ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ। ਕਿਆ ਥੋੜੀ ਬਾਤ ਗੁਮਾਨ, ਕਿ ਥੋੜੀਆਂ ਥੋੜੀਆਂ ਗੱਲਾਂ ਦਾ ਹੰਕਾਰ ਕਰਦਾ ਹੈ। ਕਿਆ ਥੋੜੀ ਬਾਤ ਗੁਮਾਨ, ਫਿਰ ਬੜੇ ਪਿਆਰ ਵਿੱਚ ਸਾਹਿਬਾਂ ਨੇ ਸਮਝਾਇਆ, ਕਹਿੰਦੇ ਜੈਸੇ ਜਿਵੇਂ ਰੈਣ ਰਾਤ ਪਰਾਹੁਣੇ ਗਸ਼ਟ ਆ ਜਾਂਦੇ ਨੇ, ਸੱਜਣ ਮਿੱਤਰ ਆ ਜਾਂਦੇ, ਉਹਨਾਂ ਨੂੰ ਆਪਾਂ ਕਹਿੰਦੇ ਪ੍ਰਾਹੁਣੇ ਆਏ ਜੀ ਹੈ, ਸਾਡੇ ਘਰ ਪ੍ਰਾਹੁਣੇ ਆ ਗਏ ਨੇ। ਕਈ ਵਾਰ ਤਾਂ ਇੱਦਾਂ ਹੁੰਦਾ ਹੈ ਪ੍ਰਾਹੁਣੇ ਘਰ ਆ ਜਾਂਦੇ, ਗੁਰਦੁਆਰੇ ਭੁੱਲ ਜਾਂਦਾ ਹੈ। ਮਹਾਰਾਜ ਕਹਿੰਦੇ ਪ੍ਰਾਹੁਣੇ ਥੋੜ੍ਹੀ ਆ ਗਏ, ਉਹ ਤਾਂ ਜਾਮੀ ਆ ਗਏ ਨੇ, ਜਿਨ੍ਹਾਂ ਨੇ ਗੁਰਦੁਆਰੇ ਤੋਂ ਹੀ ਰੱਖ ਲਿਆ। ਮੀਤ ਸੱਜਣ ਸਭ ਜਾਮ ਹੈ ਤੇ ਮਿੱਤਰ ਨੇ, ਪਰ ਜੰਮ ਬਣ ਕੇ ਆ ਗਏ ਨੇ, ਸੰਗਤ ਰਹਿ ਗਈ, ਗੁਰਦੁਆਰਾ ਭੁੱਲ ਗਿਆ, ਪ੍ਰਾਹੁਣੇ ਥੋੜ੍ਹੀ ਆਏ। ਜਿਵੇਂ ਘਰ ਵਿੱਚ ਪ੍ਰਾਹੁਣੇ ਆਉਂਦੇ ਨੇ ਉਹ ਰਾਤ ਸੇਵਾ ਕਰਦੇ ਨੇ, ਪਰ ਉਹ ਪੱਕੀ ਮੱਲ ਨਹੀਂ ਮਾਰਦੇ। ਆਓ ਭਗਤ ਉਹਨਾਂ ਦੀ ਹੁੰਦੀ ਹੈ, ਉਹਨਾਂ ਨੂੰ ਪਤਾ ਜ਼ਰੂਰ ਹੈ ਰਾਤ ਕੱਟਾਂਗੇ ਕੱਲ ਸਵੇਰੇ ਚਲੇ ਜਾਣਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਮਾਤ ਲੋਕ ਦੇ ਵਿੱਚ ਭਾਈ ਤੂੰ ਪ੍ਰਾਹੁਣਿਆਂ ਦੀ ਤਰ੍ਹਾਂ ਆਇਆ ਹੈ, ਉਮਰਾ ਰੂਪੀ ਰਾਤ ਕੱਟ ਕੇ ਜਦੋਂ ਅੰਤ ਵਾਲਾ ਦਿਨ ਚੜੇਗਾ ਤੂੰ ਚਲਾ ਜਾਵੇਂਗਾ। ਜੈਸੇ ਰਹਿਣ ਪ੍ਰਾਹੁਣੇ, ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉਂ, ਸਭ ਫੁੱਲਾਂ ਕੀ ਬਾਗਾਤ। ਫੁੱਲਾਂ ਦੀਆਂ ਬਗੀਚੀਆਂ ਬਹੁਤਾ ਚਿਰ ਨਹੀਂ ਰਹਿੰਦੀਆਂ, ਫੁੱਲ ਖਿੜਦੇ ਨੇ, ਸੂਰ ਚੜ੍ਹਦਾ ਹੈ, ਮੁਰਝਾ ਜਾਂਦੇ ਨੇ, ਕੁਝ ਖਿੜ ਜਾਂਦੇ ਨੇ ਇੱਧਰ ਉੱਧਰ, ਸੁਗੰਧੀਆਂ ਵੀ ਖਤਮ ਹੋ ਜਾਂਦੀਆਂ ਨੇ। ਸੰਸਾਰਕ ਮੈਕੀ ਪਦਾਰਥ ਜਿਹੜੇ ਨੇ, ਧੀਆਂ ਪੁੱਤਰ ਮਹਿਲ ਮਾੜੀਆਂ ਧਨ ਦੌਲਤ, ਇਹ ਫੁੱਲਾਂ ਵਰਗਾ ਹੈ, ਇਹਨੂੰ ਜਾਂਦਿਆਂ ਬਹੁਤੀ ਦੇਰੀ ਨਹੀਂ ਲੱਗਦੀ। ਜੈਸੇ ਰਹਿਣ ਪ੍ਰਾਹੁਣੇ,
ਉੱਠ ਚਲਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ, ਸਾ ਫੁੱਲਾਂ ਕੀ ਬਾਗਾਤ। ਸਾਹਿਬ ਕਹਿੰਦੇ ਮੇਰੀ ਮੇਰੀ ਕਿਆ ਕਰ ਹੈ, ਵੀ ਮੇਰੀ ਮੇਰੀ ਕਰਦਾ ਹੀ ਰਹਿਣਾ, ਮੇਰੀ ਮੇਰੀ ਕੀ ਕਰਦਾ ਹੈ, ਤੇਰਾ ਨਹੀਂ ਕੁਝ ਵੀ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਮੇਰੀ ਮੇਰੀ ਕਿਆ ਕਰਾਂ, ਜਿਣ ਦੀਆ ਸੋ ਪ੍ਰਭ ਲੋੜ, ਜਿਹਨੇ ਤੈਨੂੰ ਸਰੀਰ ਦਿੱਤਾ ਹੈ, ਪਦਾਰਥ ਦਿੱਤੇ ਨੇ, ਲੋੜ ਉਹਨੂੰ ਪਾਉਣ ਦੀ ਇੱਛਾ ਰੱਖ, ਵੀ ਮੈਨੂੰ ਗੁਰੂ ਮਿਲ ਜੇ, ਮੈਨੂੰ ਸ਼ਬਦ ਮਿਲ ਜੇ, ਮੈਨੂੰ ਸੰਗਤ ਮਿਲ ਜੇ, ਨਾਮ ਮਿਲ ਜੇ। ਮੇਰੀ ਮੇਰੀ ਕਿਆ ਕਰਾਂ, ਜਿਣ ਦੀਆ ਸੋ ਪ੍ਰਭ ਲੋੜ, ਸਰ ਪਰ ਜ਼ਰੂਰ ਬਰ ਜ਼ਰੂਰ, ਉੱਠੀ ਚੱਲਣਾ ਉੱਠ ਵੰਝ ਵਟਾਉੜਿਆ ਤੈ ਕਿਆ ਚਿਰ ਲਾਇਆ। ਵੰਝ ਵੰਝ ਜਾਣਾ, ਤੁਰ ਪੈਣਾ ਹੈ, ਉੱਥੇ ਦੇਰੀ ਨਹੀਂ ਹੋਵੇਗੀ। ਜੈਸੇ ਰਹਿਣ ਪ੍ਰਾਹੁਣੇ, ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ, ਸਾ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰਾਂ, ਜਿਣ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਵਾਹਿਗੁਰੂ, ਛੱਡ ਜਾਸੀ ਲੱਖ ਕਰੋੜ। ਲੱਖਾਂ ਹੀ ਕਰੋੜਾਂ ਦੀ ਧਨ ਦੌਲਤ ਹੈ, ਪਰ ਨਾਲ ਜਾਂਦੀ ਨਹੀਂ ਵੇਖੀ, ਛੱਡ ਜਾਸੀ ਲੱਖ ਕਰੋੜ। ਫਿਰ ਸਾਹਿਬ ਜੀ ਕਹਿੰਦੇ ਲੱਖ ਚੁਰਾਸੀ ਭਰਮਤ ਆਂ, ਦੁਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ ਏ। ਲੱਖ ਚੁਰਾਸੀ ਜੂਨਾਂ ਪਾਉਂਦਿਆਂ ਪਾਉਂਦਿਆਂ ਇਹ ਦੁਰਲੱਭ ਦੇਹ ਦੀ ਦਾਤ ਪ੍ਰਾਪਤ ਹੋਈ ਹੈ, ਨਾਨਕ ਨਾਮ ਸੰਭਾਲ ਤੂੰ, ਗੁਰੂ ਦੇ ਨਾਮ ਨੂੰ ਚੇਤੇ ਕਰ, ਸੋ ਦਿਨ ਨੇੜਾ ਆਇਓ ਏ। ਉਹ ਦਿਨ ਨੇੜੇ ਆ ਰਹੇ ਨੇ, ਜਿਵੇਂ ਇੱਕ ਗਵਾਲਾ ਕਿਧਰੇ ਗਊਆਂ ਨੂੰ ਚਰਾਉਣ ਵਾਸਤੇ ਜਾਂਦਾ ਹੈ, ਬਨ ਜੰਗਲ ਵਿੱਚ ਬੜਾ ਸਾਵਧਾਨ ਹੈ, ਲਾਗੇ ਹੋਰ ਖੇਤੀਆਂ ਵੀ ਨੇ, ਖੇਤ ਨਾ ਪਰਤ ਸਭ ਚਰਤ ਅਘਾਇਕ ਹੈ। ਉਹ ਗਵਾਲਾ ਚਰਾਉਣ ਕਿਉਂ ਗਿਆ, ਉਹਦਾ ਕਾਰਨ ਇਹ ਸੀ ਵੀ ਮੇਰੀਆਂ ਗਾਈਆਂ ਜਿਹੜੀਆਂ ਨੇ ਕਿਸੇ ਹੋਰ ਖੇਤ ਵਿੱਚ ਕਿਸੇ ਦੀ ਫਸਲ ਨਾ ਉਜਾੜਨ, ਕਿਸੇ ਦੀ ਹੋਰ ਫਸਲ ਵਿੱਚ ਆਪਣਾ ਮੂੰਹ ਨਾ ਮਾਰਨ, ਉਹ ਰਾਖੀ ਕਰਦਾ ਹੈ ਔਰ ਆਪਣੇ ਖੇਤ ਵਿੱਚ ਉਹਨਾਂ ਨੂੰ ਚਰਨ ਦਿੰਦਾ ਹੈ, ਉੱਥੇ ਉਹ ਰੱਜ ਜਾਂਦੀਆਂ, ਤ੍ਰਿਪਤ ਹੋ ਜਾਂਦੀਆਂ ਨੇ। ਤੇਵੇਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੂੰ ਇੱਕ ਗਵਾਲੇ ਦੀ ਤਰ੍ਹਾਂ ਸਾਵਧਾਨ ਰਹਿਣਾ ਹੈ, ਮੇਰਾ ਮਨ ਰੂਪੀ ਗਾਂ ਜਿਹੜੀ ਹੈ ਕਿਧਰੇ ਵਿਸ਼ਿਆਂ ਵਕਾਰਾਂ ਦੇ ਖੇਤ ਨੂੰ ਚਰਨਾ ਜਾਵੇ, ਸਾਵਧਾਨੀ ਵਰਤਣੀ ਹੈ। ਜਿਵੇਂ ਉਹ ਗਵਾਲਾ ਸਾਵਧਾਨ ਰਹਿੰਦਾ ਹੈ, ਉਹਨਾਂ ਨੂੰ ਮੋੜ ਕੇ ਰੱਖਦਾ ਹੈ, ਤੇਵੇਂ ਮਨ ਨੂੰ ਮੋੜਨਾ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਜੋੜੀਐ, ਮਨ ਚਿਤਵੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਐ। ਜਿਵੇਂ ਉਹ ਗਵਾਲਾ ਉਹਨਾਂ ਨੂੰ ਰੋਕਦਾ ਹੈ, ਮੋੜਦਾ ਹੈ, ਤੇਵੇਂ ਮਨ ਨੂੰ ਵਾਰ ਵਾਰ ਗੁਰੂ ਦੇ ਸ਼ਬਦ ਦੁਆਰੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੋੜਨਾ ਹੈ, ਮਨ ਅਮੋੜ ਚੱਲ ਰਿਹਾ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਰੋਲੈ ਨੀਰ। ਕਬੀਰ ਸਾਹਿਬ ਜੀ ਕਹਿੰਦੇ ਮਨ ਦੀ ਹਾਲਤ ਇੱਕ ਐਸਾ ਅਚਰਜ ਕੌਤਕ ਵੇਖਿਆ, ਦਹੀਂ ਨੂੰ ਤੇ ਰਿੜਕਿਆ ਮੱਖਣ ਮਿਲ ਸਕਦਾ ਹੈ, ਪਰ ਪਾਣੀ ਨੂੰ ਰਿੜਕਣ ਨਾਲ ਕੁਝ ਨਹੀਂ ਮਿਲਣਾ, ਪਰ ਬਾਤ ਉਲਟ ਹੋ ਰਹੀ ਹੈ। ਇੱਕ ਬਜ਼ੁਰਗ ਮਾਈ ਦਹੀਂ ਦੇ ਭੁਲੇਖੇ ਪਾਣੀ ਨੂੰ ਰਿੜਕੀ ਜਾਂਦੀ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਧਾ ਚਰੈ, ਨਿਤ ਉੱਠ ਹਾਸੈ ਹੀ ਗੈ ਮਰੈ। ਹਰੀ ਅੰਗੂਰੀ, ਜਿਵੇਂ ਅੰਗੂਰੀ ਚਰੀ ਫੁੱਟੀ ਹੋਵੇ, ਚਰ ਫੁੱਟਿਆ ਹੋਵੇ, ਔੜ ਤੋਂ ਬਾਅਦ ਉਹਦੇ ਜ਼ਹਿਰ ਭਰ ਜਾਂਦਾ ਹੈ, ਜਿਹੜਾ ਪਸ਼ੂ ਉਹਨੂੰ ਖਾ ਜਾਵੇ ਉਹਨੂੰ ਅਫਰੇਵਾ ਹੋ ਜਾਂਦਾ, ਉਹਦੇ ਨਾਲ ਮੌਤ ਹੋ ਜਾਂਦੀ ਹੈ। ਮਨ ਰੂਪੀ ਗਧਾ ਜਿਹੜਾ ਹੈ ਉਹ ਵਿਸ਼ਿਆਂ ਵਕਾਰਾਂ ਦੀ ਅੰਗੂਰੀ ਖਾ ਰਿਹਾ ਹੈ, ਫਿਰ ਵਿਸ਼ਿਆਂ ਵਕਾਰਾਂ ਨੂੰ ਭੋਗ ਕੇ ਕਹਿੰਦਾ ਮੇਰੇ ਵਰਗੇ ਕੰਮ ਕਿਸੇ ਨਹੀਂ ਕੀਤੇ, ਉਹਦੇ ਵਿੱਚ ਹੀ ਮੌਤ ਹੋ ਜਾਂਦੀ ਹੈ। ਹਰੀ ਅੰਗੂਰੀ ਗਧਾ ਚਰੈ, ਨਿਤ ਉੱਠ ਹਾਸੈ ਹੀਂਗੈ ਮਰੈ, ਮਾਤਾ ਭੈਸਾ ਅਮੂਹਾਂ ਜਾਏ, ਅਮੋੜ ਝੋਟੇ ਵਾਂਗੂ ਮਣ ਜਾ ਰਿਹਾ ਹੈ। ਕੁੱਧ ਕੁੱਧ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੌ ਚੁੰਘੈ ਨਿਤ ਭੇਡ। ਕਮਾਲ ਹੈ, ਹਮੇਸ਼ਾ ਲੇਲੇ ਨੇ ਭੇਡ ਨੂੰ ਚੁੰਘਣਾ ਹੈ,
ਪਰ ਭੇਡ ਜਿਹੜੀ ਉਹ ਲੇਲੇ ਚੁੰਘ ਰਹੀ ਹੈ। ਮਨ ਲੇਲਾ ਹੈ, ਬੁੱਧੀ ਭੇਡ ਹੈ, ਜੋ ਮਨ ਕਹਿ ਰਿਹਾ ਹੈ ਉਹ ਸਾਡੀ ਬੁੱਧੀ ਕਰੀ ਜਾ ਰਹੀ ਹੈ। ਬਾਤ ਉਲਟ ਹੈ, ਮਨ ਦੇ ਹਾਲਾਤ ਨੇ। ਸਾਹਿਬ ਜੀ ਕਹਿੰਦੇ ਸਾਵਧਾਨ ਹੋ ਕੇ ਮਨ ਤੇ ਪਹਿਰਾ ਦੇ। ਅਗਲਾ ਬੋਲ ਹੋਰ ਬੜਾ ਪਿਆਰਾ ਹੈ।

ਬਸਤ ਸੁਖ ਪਾਏਕੈ। ਜਿਵੇਂ ਦੇਸ਼ ਦਾ ਰਾਜਾ ਧਰਮੀ ਹੋਵੇ, ਪ੍ਰਜਾ ਦੀ ਰਾਖੀ ਕਰਨ ਵਾਲਾ ਹੋਵੇ, ਰਾਜਾ ਇੱਦਾਂ ਦਾ ਨਾ ਹੋਵੇ ਜਿਹਨੂੰ ਸਾਹਿਬ ਕਹਿੰਦੇ ਨੇ ਰਾਜੇ ਸ਼ੀਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤੇ ਹੋ ਚੱਟ ਜਾਓ। ਇੱਦਾਂ ਦਾ ਰਾਜਾ ਨਾ ਹੋਵੇ ਜਿਹਨੂੰ ਕਹਿੰਦੇ ਨੇ ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਰਾਜਾ ਧਰਮੀ ਹੋਵੇ, ਜਿਵੇਂ ਪ੍ਰਥਰੀ ਰਾਜਾ ਧਰਮੀ ਸੀ, ਉਹਦੇ ਵਰਗਾ ਰਾਜਾ ਧਰਮੀ ਹੋਵੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੋਵੇ। ਰਾਜਨੀਤ ਵਿਖੇ, ਰਾਜਨੀਤ ਦੇ ਵਿੱਚ ਜਿਵੇਂ ਉਹ ਰਾਜ ਭਾ ਕਮਾਉਂਦਾ ਹੈ, ਤਾਂ ਕਿ ਦੇਸ਼ ਪ੍ਰਜਾ ਬਸਤ ਸੁੱਖ ਪਾਏ ਕਹਿ। ਤੇ ਜਿਹੜਾ ਰਾਜਾ ਧਰਮਾਤਮਾ ਹੋਵੇਗਾ ਉਹਦੀ ਪ੍ਰਜਾ ਵੀ ਸੁਖੀ ਹੋਵੇਗੀ, ਉਹਦੀ ਪ੍ਰਜਾ ਸੁੱਖ ਆਨੰਦ ਵਿੱਚ ਹੋਵੇਗੀ, ਕਿਉਂਕਿ ਰਾਜਾ ਧਰਮੀ ਹੈ, ਲੋੜਵੰਦਾਂ ਦੀ ਮਦਦ ਕਰਦਾ ਹੈ, ਗਰੀਬਾਂ ਦੀ ਸਹਾਇਤਾ ਕਰਦਾ ਹੈ, ਤੇ ਉਹਦੀ ਪ੍ਰਜਾ ਸੁੱਖ ਆਨੰਦ ਵਿੱਚ ਹੋਵੇਗੀ। ਤਾਂ ਮਹਾਰਾਜ ਕਹਿੰਦੇ ਨੇ ਜਿਹਦਾ ਮਨ ਧਰਮੀ ਰਾਜਾ ਬਣ ਗਿਆ ਹੈ, ਜਿਹਦਾ ਮਨ ਧਰਮੀ ਬਣ ਗਿਆ ਹੈ, ਜਿਵੇਂ ਇੱਕ ਬਾਹਰਲਾ ਰਾਜਾ ਰਾਜ ਕਮਾਉਂਦਾ ਹੈ, ਤਿਵੇਂ ਮਨ ਵੀ ਸਾਡਾ ਰਾਜਾ ਹੈ। ਤਹਿ ਮਨ ਮਾ ਵਾਸੀ ਰਾਜਾ, ਉਹ ਦੂਸਰਾ ਬੋਲ ਹੈ, ਆ ਕੀ ਹੋ ਕੇ ਰਾਜ ਕਮਾਉਂਦਾ ਹੈ। ਅਗਰ ਧਰਮੀ ਰਾਜਾ ਮਨ ਬਣ ਗਿਆ ਹੈ, ਤੇ ਮਨ ਦੀ ਪ੍ਰਜਾ ਜਿਹੜੀ ਹੈ ਉਹ ਸਾਡੀਆਂ ਅੱਖੀਆਂ ਨੇ, ਉਹ ਸਾਡੇ ਕੰਨ ਨੇ, ਉਹ ਸਾਡਾ ਮੂੰਹ ਹੈ, ਇਹ 10 ਇੰਦਰੇ ਨੇ, ਇਹਦੀ ਪ੍ਰਜਾ ਹੈ, ਮਨ ਦੀ ਪ੍ਰਜਾ ਹੈ। ਮਨ ਦੇ ਅੰਦਰੋਂ ਫੁਰਨਾ ਫੁਰਦਾ ਹੈ ਤਾਂ ਅੱਖਾਂ ਪਰ ਰੂਪ ਨੂੰ ਵਿਕਾਰ ਨਾਲ ਵੇਖਦੀਆਂ ਨੇ, ਮਨ ਦੇ ਅੰਦਰੋਂ ਫੁਰਨਾ ਚੱਲਦਾ ਹੈ ਤੇ ਕੰਨ ਗੰਦ ਮੰਦ ਸੁਣਦੇ ਨੇ, ਮਨ ਦੇ ਅੰਦਰੋਂ ਫੁਰਨਾ ਚੱਲਦਾ ਹੈ, ਜ਼ਬਾਨ ਜਿਹੜੀ ਹੈ ਝੂਠ ਬੋਲਦੀ ਹੈ, ਬਹੁਤ ਕੁਝ ਕਰਦੀ ਹੈ, ਇਹ ਮਨ ਦਾ ਹੁਕਮ ਚੱਲ ਰਿਹਾ ਹੈ। ਜਿਵੇਂ ਰਾਜੇ ਦਾ ਪ੍ਰਜਾ ਤੇ ਹੁਕਮ ਚੱਲਦਾ ਹੈ, ਤਿਵੇਂ ਮਨ ਰੂਪੀ ਰਾਜੇ ਦਾ ਇਹ ਸਰੀਰ ਤੇ ਵੀ ਹੁਕਮ ਚੱਲਦਾ ਹੈ। ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਗੁਰਦੁਆਰੇ ਬੈਠਿਆਂ ਬੈਠਿਆਂ, ਅਜੇ ਸੋਚਿਆ ਸੀ ਘਰੋਂ ਵੀ ਘੰਟਾ ਬਹਿਣਾ ਹੈ, 2 ਮਿੰਟਾਂ 'ਚ ਕਹਿੰਦਾ ਚੱਲ ਚੱਲੀਏ, ਲੰਗਰ ਵੱਲੇ ਲੈ ਜਾਂਦਾ ਦੌੜ ਕੇ, ਹੁਕਮ ਕਰ ਦਿੰਦਾ ਹੈ। ਬੜੇ ਬੜੇ ਜਿਹੜੇ ਜਿੱਤਣ ਵਾਲੇ ਨੇ ਉਹ ਮਨ ਰੂਪੀ ਰਾਜੇ ਤੋਂ ਹਾਰ ਗਏ ਨੇ, ਸਿਕੰਦਰ ਵਰਗੇ ਹਾਰੇ ਨੇ। ਗੁਰੂ ਨਾਨਕ ਮਹਾਰਾਜ ਨੇ ਇਹੀ ਤਾਂ ਬੋਲ ਕਹੇ ਸੀ, ਮਨ ਜੀਤਾ ਜਗ ਜੀਤ, ਜਿਹਨੇ ਅੰਦਰ ਨੂੰ ਜਿੱਤ ਲਿਆ ਹੈ ਉਹਨੇ ਸੰਸਾਰ ਨੂੰ ਜਿੱਤਿਆ ਹੈ, ਹਾਰ ਗਏ ਨੇ। ਸਾਹਿਬ ਜੀ ਕਹਿੰਦੇ ਜਿਹਦਾ ਜਿਵੇਂ ਧਰਮੀ ਰਾਜਾ ਹੈ ਉਹਦੀ ਪ੍ਰਜਾ ਸੁਖੀ ਹੈ, ਜਿਹਦਾ ਮਨ ਰੂਪੀ ਰਾਜਾ ਧਰਮੀ ਹੋ ਗਿਆ ਹੈ ਉਹਦੇ ਇੰਦਰੇ ਸਭ ਸੁਖੀ ਨੇ, ਉਹ ਜਿੰਨੇ ਵੀ ਇੰਦਰੇ ਨੇ ਉਹ ਨਾਮ ਦੇ ਵਿੱਚ ਲੱਗੇ ਹੋਏ ਨੇ, ਰੋਮ ਰੋਮ ਚੋਂ ਉਹਨਾਂ ਦੇ ਗੁਰੂ ਗੁਰੂ ਗੁਰੂ ਗੁਰੂ ਸ਼ਬਦ ਚੱਲਦਾ ਹੈ। ਤੀਜਾ ਬੋਲ ਕਹਿੰਦੇ ਨੇ

ਜਿਵੇਂ ਕੋਈ ਨੌਕਾ ਬੇੜਾ ਚਲਾਉਣ ਵਾਲਾ ਜਿਸ ਬੇੜੇ ਤੇ ਸਵਾਰੀਆਂ ਬੈਠ ਕੇ ਦਰਿਆ ਸਮੁੰਦਰ ਪਾਰ ਹੁੰਦੀਆਂ ਨੇ, ਅਗਰ ਉਹ ਨੌਕਾ ਚਲਾਉਣ ਵਾਲਾ ਜਿਹਨੂੰ ਮਲਾਹ ਕਿਹਾ ਜਾਂਦਾ ਹੈ, ਗੁਰਸੰਗਤ ਜੀ, ਉਹ ਬੇਸਲਾ ਹੋ ਜਾਵੇ, ਉਹਨੂੰ ਨੀਂਦ ਆ ਜਾਵੇ, ਸੁਸਤੀ ਪੈ ਜਾਵੇ, ਬੇੜਾ ਵਿਚਕਾਰ ਗਿਆ ਹੈ, ਤਾਂ ਬੇੜਾ ਬੰਨੇ ਨਹੀਂ ਲੱਗਣਾ, ਉਹ ਬੇੜਾ ਡੁੱਬ ਸਕਦਾ ਹੈ, ਕਿਉਂਕਿ ਉਹ ਸੁਸਤ ਹੋ ਗਿਆ ਹੈ, ਆਲਸੀ ਬਣ ਗਿਆ ਹੈ। ਅਗਰ ਉਹ ਸਾਵਧਾਨ ਰਹੇ, ਚੱਪੂ ਲਾਈ ਚੱਲੇ, ਬੜਾ ਖਿਆਲ ਰੱਖਣਾ ਪੈਂਦਾ ਹੈ, ਫਿਰ ਉਹ ਬੇੜਾ ਜਿਹੜਾ ਹੈ ਉਹ ਪਾਰ ਲੱਗ ਜਾਂਦਾ ਹੈ। ਸਾਵਧਾਨੀ ਤੋਂ ਬਿਨਾਂ ਬੇੜਾ ਪਾਰ ਨਹੀਂ ਲੰਘਦਾ। ਤਾਂ ਮਹਾਰਾਜ ਕਹਿੰਦੇ ਨੇ ਜਿਵੇਂ ਉਹ ਸਾਵਧਾਨੀ ਦੇ ਨਾਲ ਚੱਪੂ ਲਾਉਂਦਾ ਹੋਇਆ ਬਾਹਰਲਾ ਬੇੜਾ ਬੰਨੇ ਲਾ ਲੈਂਦਾ ਹੈ, ਮਨ ਇੱਕ ਮਲਾਹ ਦੀ ਨਿਆਈ ਹੈ, ਸ਼ਬਦ ਦਾ ਚੱਪੂ ਲਾਉਂਦਾ ਚੱਲੇ, ਸਾਵਧਾਨ ਹੋ ਕੇ ਗੁਰੂ ਗੁਰੂ ਸ਼ਬਦ ਦੇ ਜਪ ਨੂੰ ਜਪਦਾ ਚੱਲੇ, ਸਾਵਧਾਨ ਹੋ ਕੇ ਗੁਰੂ ਦੇ ਸ਼ਬਦ ਨੂੰ ਜਪਦਾ ਜਾਵੇ ਤੇ ਸਰੀਰ ਰੂਪੀ ਬੇੜਾ ਜਿਹੜਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਅਗਰ ਜੇ ਮਨ ਰੂਪੀ ਮਲਾਹ ਅਵੇਸਲਾ ਹੋ ਗਿਆ, ਆਲਸੀ ਹੋ ਗਿਆ, ਤਾਂ ਫਿਰ ਇਹ ਸਰੀਰ ਰੂਪੀ ਬੇੜਾ ਸੰਸਾਰ ਸਮੁੰਦਰ ਚ ਡੁੱਬ ਜਾਵੇਗਾ। ਤਾਂ ਮਹਾਰਾਜ ਕਹਿੰਦੇ ਨੇ ਪਹਿਲਾ ਬੋਲ ਦਿੱਤਾ ਸੀ ਗਵਾਲਿਆਂ ਦਾ, ਉਹ ਸਾਵਧਾਨ ਹੋ ਕੇ ਚਾਰਦਾ ਹੈ, ਦੂਜਾ ਬੋਲ ਰਾਜੇ ਦਾ ਦਿੱਤਾ ਹੈ, ਤੀਜਾ ਬੋਲ ਮਲਾਹ ਦਾ ਦਿੱਤਾ ਹੈ। ਜਿਵੇਂ ਮਲਾਹ ਸਾਵਧਾਨ ਹੁੰਦਾ ਹੈ ਬੇੜਾ ਬੰਨੇ ਲੱਗ ਜਾਂਦਾ ਹੈ, ਇਸੇ ਤਰ੍ਹਾਂ ਜੀ ਦਾ ਮਨ ਸਾਵਧਾਨ ਹੋ ਕੇ ਭਾਵ ਗੁਰੂ ਗੁਰੂ ਦੇ ਜਾਪ ਨੂੰ ਜਪਦਾ ਹੈ, ਸਰੀਰ ਰੂਪੀ ਬੇੜਾ ਜਿਹੜਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਅੰਤਲੇ ਬਚਨ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਤੈਸੇ ਗੁਰ ਉਨ ਮਨ ਮਗਨ ਬ੍ਰਹਮ ਜੋਤ, ਜੀਵਨ ਮੁਕਤ ਕਰੇ ਸਿੱਖ ਸਮਝਾਏ ਕਹਿ। ਗੁਰੂ ਹਮੇਸ਼ਾ ਹੀ ਜੀਵਨ ਮੋਕਸ਼ ਦੀ ਦਾਤ ਦਿੰਦੇ ਨੇ ਜਿਹੜਾ ਵੀ ਪ੍ਰਾਣੀ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਸਤਿਗੁਰਾਂ ਦੀ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਨ ਮਨ ਮਗਨ, ਸੰਸਾਰ ਵੱਲੋਂ ਉਸ ਪਿਆਰੇ ਦਾ ਮਨ ਉਲਟਾ ਕੇ ਬਦਲ ਕੇ ਤੇ ਗੁਰੂ ਸ਼ਬਦ ਨਾਲ ਗੁਰੂ ਜੋੜਦਾ ਹੈ। ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ ਸੀ ਨਾ, ਤੁਹਾਨੂੰ ਯਾਦ ਆ ਜਾਣਾ ਹੈ, ਗੁਰ ਪੂਰ ਹੈ ਮੇਰੀ ਰਾਖ ਲਈ, ਜਦੋਂ ਨਾ ਸਮਾਪਤੀ ਕੀਤੀ ਹੈ, ਗੁਰ ਪੂਰ ਹੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਗੁਰੂ ਹਿਰਦੇ ਦੇ ਵਿੱਚ ਨਾਮ ਦਿੰਦਾ ਹੈ, ਉਸ ਨਾਮ ਦੇ ਨਾਲ ਜਨਮ ਜਨਮ ਕੀ, ਇੱਕ ਜਨਮ ਨਹੀਂ ਅਨੇਕਾਂ ਜਨਮਾਂ ਦੀ, ਜਨਮ ਜਨਮ ਕੀ ਮੈਲ ਗਈ, ਅਨੇਕਾਂ ਜਨਮਾਂ ਦੀ ਮੈਲ ਜਿਹੜੀ ਹੈ ਸ਼ਬਦ ਦੁਆਰੇ ਚਲੇ ਜਾਂਦੀ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੇ ਜਲਾ, ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਉਹ ਬ੍ਰਹਮ ਦੇ ਵਿੱਚ ਸਮਾ ਜਾਂਦਾ ਹੈ, ਉਹ ਪਾਣੀ ਵਾਂਗੂ ਨਿਰਮਲ ਨਿਰਮਲ ਹੋ ਜਾਂਦਾ ਹੈ। ਕਹੋ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਛੈ ਲਾਗੇ ਹਰ ਹਰ ਫਿਰੈ, ਕਹੋ ਕਬੀਰ ਕਬੀਰ। ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਬ੍ਰਹਮ ਜੋਤ ਮਗਨ, ਗੁਰੂ ਬ੍ਰਹਮ ਦੇ ਵਿੱਚ ਜੋਤ ਜਿਹੜੀ ਹੈ ਉਹ ਸਮਾ ਦਿੰਦਾ ਹੈ। ਜੀਵਨ ਮੁਕਤ ਕਰੇ ਸਿੱਖ ਸਮਝਾਏ ਕਹਿ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜਿਹੜਾ ਸਿੱਖ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਜੀ ਉਹਨੂੰ ਸੋਝੀ ਦਿੰਦੇ ਨੇ, ਗਿਆਨ ਦਿੰਦੇ ਨੇ, ਪ੍ਰੀਤਮ ਗੁਰੂ ਸੋਝੀ ਦੇਵੇਗਾ, ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦੇ ਹੋ, ਕੋ ਕਾਹੋ ਕੋ ਨਾਹੀ, ਆਪੇ ਸ਼ਬਦ ਵੱਲੇ ਆਵੇਗਾ, ਸੋਝੀ ਦੇਵੇਗਾ। ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ, ਬਿਪਤ ਭਰੀ ਸਭ ਹੀ ਸੰਗ ਛਾੜਤ, ਕਉ ਨ ਆਵਤ ਨੇਰਾ। ਫਿਰ ਸਾਹਿਬ ਜੀ ਕਹਿੰਦੇ ਘਰ ਕੀ ਨਾਰ, ਬਹੁਤ ਹਿੱਤ ਜਾ ਸਿਓ ਸਾਰਿਆਂ ਨਾਲੋਂ। ਬਚਪਨ ਚ ਮਾਂ ਬਾਪ ਨਾਲ ਪਿਆਰ ਹੁੰਦਾ ਹੈ, ਫਿਰ ਭੈਣ ਭਰਾਵਾਂ ਨਾਲ ਹੋ ਜਾਂਦਾ ਹੈ, ਸਾਕ ਸੰਬੰਧੀਆਂ ਨਾਲ ਹੁੰਦਾ ਹੈ, ਪਰ ਜਦੋਂ ਵਿਵਾਹ ਦਾ ਕਾਰਜ ਹੁੰਦਾ ਹੈ ਸਭ ਤੋਂ ਜ਼ਿਆਦਾ ਪਿਆਰ ਧਰਮ ਪਤਨੀ ਨਾਲ ਤੇ ਪਤਨੀ ਦਾ ਪਤੀ ਨਾਲ ਹੋ ਜਾਂਦਾ ਹੈ। ਪਰ ਅੰਤ ਨੂੰ ਮਹਾਰਾਜ ਕਹਿੰਦੇ ਨੇ ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਭੂਤ ਭੂਤ ਕੇ ਕਰਕੇ ਚਲੇ ਜਾਂਦੀ ਹੈ।
ਉਧਰ ਦੂਸਰੇ ਪਾਸੇ ਨਾਵੇਂ ਪਾਤਸ਼ਾਹ ਜੀ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇ ਰਹਿ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਾਬੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਗੁਰੂ ਨੇ ਗੱਲ ਸਮਝਾ ਦਿੱਤੀ ਸੱਜਣਾ ਅੰਤ ਤੋਂ ਜਦੋਂ ਤੇਰੇ ਸਰੀਰ ਜਾਵੇਗਾ ਨਾਮ ਤੋਂ ਬਿਨਾਂ ਕੋਈ ਕੰਮ ਨਹੀਂ ਆਵੇਗਾ ਕੇਵਲ ਨਾਮ ਪਰਲੋਕ ਦਾ ਸਹਾਈ ਹੋਵੇਗਾ ਆਓ 2-3 ਮਿੰਟ ਦਾ ਸਮਾਂ ਹੈ ਪਿਆਰ ਵਿੱਚ ਆਖੋ।

ਗੁਰੂ ਸਵਾਰੀ ਸੰਗਤ ਜੀ ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ, ਭੁੱਲਾਂ ਦੀਆਂ ਮਾਫੀਆਂ, ਅਗਲਾ ਜੋ ਵੀ ਦੀਵਾਨ ਚੱਲ ਰਿਹਾ ਗੁਰਮੁਖਾਂ ਪਾਸੋਂ ਸਰਵਣ ਕਰੋ, ਪਾਓ ਫਤਿਹ ਨਾਲ ਸਾਂਝ ਤਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Ouais.

ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸ਼ਬਦ ਦੇ ਵਿੱਚ ਕਿ ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੈ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੈ ਹਉਮੈ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹੂ ਸਿਰ ਸ਼ਹਿੰਦਾ ਸਾਹੂ। ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰਤਾਰੇ। ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਭਾਗ ਭਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ, ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਹਾਂਜੀ ਮੱਥਾ ਟੇਕੋ।

ਪ੍ਰਭੁ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ।

ਆਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ। ਹਾਂਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ
1: ਜੀਉ ਪਿੰਡ ਸਭ ਤੇਰੀ ਰਾਹ। ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਨੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੁਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਚਿੰਨਾਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚੇਤਾ ਮਣਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸ਼ੁਭ ਆਨੰਦ ਕਾ ਲੜਕਾ ਭਾਈ ਲਵਜੀਤ ਸਿੰਘ ਪਿਤਾ ਸਰਦਾਰ ਕਮਲਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਲੜਕੀ ਬੀਬਾ ਜਸ ਪਿੰਦਰ ਕੌਰ, ਸਪੁੱਤਰੀ ਸਰਦਾਰ ਮਨਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾਤਾ ਜੀ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣਾ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ ਜੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਕਿਰਪਾ ਕਰੋ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋ ਚਾਹ, ਰਾਜ ਕਰੇਗਾ ਖਾਲਸਾ। ਖਵਾਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰ ਜੀਅਰੇ ਇੱਕ ਟੇਕ ਤੂੰ ਲਾਹੀ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਧਰਨ ਸਵੰਨੀ ਖੜ ਰਤਨ ਜੜਾਮੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀਐ

ਸ਼ਾਹੂ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ।

0: ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਤਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸੁਪਾਕ ਪਰਿਜੋੜੀ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਣ। ਆਉਣ ਵਾਲਾ ਸਮਾਂ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਦਾ ਪਿਆਰ ਬਖਸ਼ਦੇ ਰਹਿਣ। ਦੋਨਾਂ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ, ਦੋਨਾਂ ਪਰਿਵਾਰਾਂ ਦੀ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਬਣੀ ਰਹੇ। ਸਾਡਾ ਵਿਸ਼ਵਾਸ, ਸਾਡੀ ਸ਼ਰਧਾ ਗੁਰੂ ਸਾਹਿਬ ਦੇ ਚਰਨਾਂ 'ਤੇ ਇਸੇ ਤਰ੍ਹਾਂ ਬਣੀ ਰਹੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਅੱਜ ਦੋ ਪਰਿਵਾਰ, ਦੋ ਕੁੜਮ ਸਾਹਿਬ, ਸਰਦਾਰ ਕਮਲਜੀਤ ਸਿੰਘ ਜੀ ਤੇ ਸਰਦਾਰ ਮਨਜੀਤ ਸਿੰਘ ਜੀ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਬੈਠੇ ਹੋ, ਔਰ ਅਰਦਾਸਾਂ ਬੇਨਤੀਆਂ ਕਰਦੇ। ਸਤਿਗੁਰੂ ਕਿਰਪਾ ਕਰਿਓ, ਕੁੜਮਾਚਾਰੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ। ਗੁਰੂ ਪਿਆਰਿਓ, ਸਾਨੂੰ 5-7 ਮਿੰਟ ਹੀ ਨਸੀਬ ਹੋਏ ਆ, ਤੇ ਸਾਨੂੰ ਤੁਹਾਡਾ ਮਾਹੌਲ ਜਿਹਾ ਦੇਖ ਕੇ ਲੱਗਣ ਲੱਗ ਪੈਂਦਾ ਵੀ ਹੁਣ ਤੁਹਾਡੇ ਵਿੱਚੋਂ ਅੱਧਿਆਂ ਕਦੇ ਗੋਡੇ ਦੁਖਣ ਲੱਗ ਪੈਣੇ ਆ ਵੀ ਬਾਬੇ 5 ਮਿੰਟ ਕਿਉਂ ਲਾ ਦਿੱਤੇ। ਗੁਰੂ ਮਹਾਰਾਜ ਕਿਰਪਾ ਕਰੇ, ਤੁਸੀਂ ਸਰਦਾਰ ਬੈਠੇ ਹੋ ਸਾਡੀ ਕੌਮ ਦੇ। ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਹਾਡੇ 5 ਮਿੰਟਾਂ ਦੇ ਵਿੱਚ ਕਿਸੇ ਦੇ ਗੋਡੇ ਨਾ ਦੇਖਣ, ਤੁਸੀਂ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਬਾਰ। ਗੁਰੂ ਬਹਾਨੇ ਹੁੰਦੇ ਆ, ਹੋਰ ਸਾਡੇ ਕੋਲ ਗੱਲ ਕੁਝ ਨਹੀਂ ਹੁੰਦੀ। 1 ਘੰਟਾ ਜਿੱਥੇ ਆਪਾਂ 1.25 ਘੰਟਾ ਬੈਠੇ ਹਾਂ, ਤੇ ਜੇ 5-7 ਮਿੰਟ ਹੋਰ ਬਹਿ ਗਏ ਤੇ ਉੱਥੇ ਕਿੰਨਾ ਕੁ ਫਰਕ ਪੈ ਚੱਲਿਆ। ਨਹੀਂ ਬਸ ਆਦਤ ਆਇਆ ਵੀ ਅੱਜ ਇੱਥੇ ਧਾਰਮਿਕ ਰੱਬ ਦੀ ਗੱਲ ਹੁੰਦੀ, ਉਹ ਤੇ ਸਾਡੇ ਕੋਲ ਬਹੁਤਾ ਬੈਠਣਾ ਮੁਸ਼ਕਿਲ ਹੋ ਜਾਂਦਾ। ਖੈਰ ਵੀਰੇ, ਮੈਂ ਇਹਨਾਂ ਨਾਲ ਬੱਚਿਆਂ ਨਾਲ ਗੱਲ ਕਰਨੀ, ਮਰਜ਼ੀ ਇਹਨੂੰ ਹੋਏਗਾ ਮਰਜ਼ੀ, ਪਲੀਜ਼। ਲਵਜੀਤ ਸਿੰਘ ਜੀ ਤੇ ਜਸਪਿੰਦਰ ਕੌਰ, ਅੱਜ ਦੋ ਬੱਚੇ ਸਾਡੀ ਕੌਮ ਦੇ, ਆਪਸ ਵਿੱਚ ਗ੍ਰਸਤ ਦੇ ਧਾਰਨੀ ਬਣ ਕੇ ਤੇ ਗੁਰੂ ਪਿਆਰਿਓ ਆਪਣੀ ਨਵੀਂ ਜ਼ਿੰਦਗੀ ਆਰੰਭ ਕਰਨ ਵਾਸਤੇ ਜਾ ਰਹੇ ਨੇ। ਸਤਿਗੁਰ ਕਿਰਪਾ ਕਰਨ ਬੱਚਿਆਂ ਦੇ ਉੱਤੇ, ਗੁਰੂ ਮਹਾਰਾਜ ਰਹਿਮਤ ਵਰਤਾਉਣ। ਅੱਜ ਤੁਸੀਂ ਇੱਕ ਦੂਜੇ ਦੇ ਲੜ ਲੱਗੇ ਹੋ ਜੀ। ਲਵਜੀਤ ਜੀ, ਭਾਈ ਸਾਹਿਬ ਸ਼ਬਦ ਪੜਿਆ ਹੋਣਾ ਵੀ ਅੱਜ ਲਵਜੀਤ ਦਾ ਪੱਲਾ ਜਸਪਿੰਦਰ ਨੂੰ ਫੜਾਇਆ ਜਾਵੇਗਾ ਨਾ, ਪਰ ਤੂੰ ਗੌਰ ਨਾ ਦੇਖੀ, ਤੂੰ ਵੀ ਜਸਪਿੰਦਰ ਦਾ ਪੱਲਾ ਫੜਿਆ। ਅੱਜ ਤੁਸੀਂ ਦੋਨੇ ਹੀ ਇੱਕ ਦੂਜੇ ਦੇ ਲੜ ਲੱਗੇ ਹੋ। ਅੱਜ ਤੁਹਾਡੀ ਹਰ ਖੁਸ਼ੀ, ਹਰ ਗਮੀ ਅੱਜ ਤੋਂ ਬਾਅਦ ਸਾਂਝੀ ਹੋ ਗਈ। ਗੁਰੂ ਮਹਾਰਾਜ ਕਿਰਪਾ ਕਰੇ, ਤੁਹਾਨੂੰ ਇਸੇ ਤਰ੍ਹਾਂ ਸਤਿਗੁਰੂ ਖੁਸ਼ੀਆਂ ਦੇ ਵਿੱਚ ਰੱਖਣ। ਤੇ ਹੁਣ ਮੈਂ ਤੁਹਾਡਾ ਜ਼ਿਆਦਾ ਟਾਈਮ ਨਾ ਲਵਾਂ, ਬੀਬੀਆਂ ਭੈਣਾਂ ਘੋੜੀਆਂ ਸੁਹਾਗ ਗਾਉਂਦੀਆਂ ਹੁੰਦੀਆਂ ਸੀ, ਸਾਡਾ ਸਮੇਂ ਚੱਲ ਗਿਆ। ਤੇ ਹੁਣ ਜੇ ਮਾੜਾ ਮੋਟਾ ਅੰਦਰ ਵੜ ਕੇ ਰੌਣਕ ਮੇਲਾ ਕਰ ਲੈਂਦੇ ਹੋ ਤੇ ਉਹ ਗੱਲਾਂ ਰਹਿ ਗਈਆਂ। ਮੈਂ ਸਰਦਾਰੋ ਤੁਹਾਡੀ ਦਾਤ ਦਿੰਦਾ ਕਿ ਤੁਸੀਂ ਅਸਲੀ ਵਿਆਹਾਂ ਦੀਆਂ ਪਰੰਪਰਾ ਨੂੰ ਸਾਂਭ ਕੇ ਰੱਖਿਆ। ਪੰਜਾਬ ਵਿੱਚ ਆਹ ਕੁਝ ਨਹੀਂ ਮਿਲ ਰਿਹਾ, ਆਹ ਅਸੀਂ ਦੇਖ ਕੇ ਪੰਜਾਬ ਵਿੱਚ ਰੌਲੀ ਪਾਈਦੀ ਹੈ। ਜੇ ਵਿਆਹਾਂ ਦੀਆਂ ਪਰੰਪਰਾ ਸਿੱਖਣੀਆਂ ਸਾਡੇ ਵਿਦੇਸ਼ਾਂ ਵਾਲੇ ਤੋਂ ਸਿੱਖ ਲਿਓ, ਤੁਸੀਂ ਇੰਗਲੈਂਡ ਅਮਰੀਕਾ ਕੈਨੇਡਾ ਵਿੱਚੋਂ ਸਾਰੀ ਜਗ੍ਹਾ ਤੋਂ ਆਏ ਹੋਣੇ ਹੋ ਤੇ ਅੱਜ ਗੁਰੂ ਦਰਬਾਰ ਦੇ ਵਿੱਚ ਬੜੀ ਭਾਵਨਾ ਦੇ ਨਾਲ ਬੈਠੋ। ਆਓ ਇਸ ਸਮੇਂ ਇੱਕ ਖੁਸ਼ੀ ਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਸ ਤੋਂ ਬਾਅਦ ਜਿੱਦਾਂ ਦਾ ਵਕਤ ਹੋਇਆ ਮੈਨੂੰ ਦੋ ਮਿੰਟ ਮਿਲੇ ਜੇ ਗੱਲਾਂ ਕਰ ਲਈ ਤੇ ਤੁਹਾਡੇ ਨਾਲ ਕਰ ਲਾਂਗੇ, ਨਹੀਂ ਤਾਂ ਇੱਕ ਕਵਿਤਾ ਪ੍ਰੇਮ ਦੇ ਨਾਲ ਸੁਣੋ।

0: बख्शी खुशियां खेड़े हाँ बख्शी खुशियां खेड़े हाँ बख्शी खुशियां खेड़े
1: ਵਿਆਹ ਦੇ ਸਮੇਂ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦੇ ਹਾਂ ਗੁਰੂ ਪਿਆਰਿਓ, ਮੈਂ ਅੱਧੇ ਇੱਕ ਮਿੰਟ ਦੀ ਤੁਹਾਡੇ ਨਾਲ ਗੱਲ ਕਰ ਲਵਾਂ ਜਦ ਤੱਕ ਪ੍ਰਸ਼ਾਦ ਪਾਣੀ ਵੰਡ ਹੁੰਦਾ। ਗੁਰੂ ਪਿਆਰਿਓ, ਸਾਡੇ ਕੋਲ ਗੱਲਾਂ ਬਹੁਤ ਹੁੰਦੀਆਂ ਪਰ ਤੁਹਾਡੇ ਕੋਲ ਸੰਗਤ ਕੋਲ ਵਕਤ ਘੱਟ ਹੁੰਦਾ, ਇਸ ਕਰਕੇ ਅਸੀਂ ਜਲਦੀ ਜਲਦੀ ਕਰਨ ਦਾ ਸਾਨੂੰ ਵੀ ਤਕੀਦ ਹੁੰਦੀ ਆ ਵੀ ਬਹੁਤਾ ਟਾਈਮ ਨਾ ਲਾਇਓ। ਹੁਣ ਪਿਆਰਿਓ, ਇਹ ਜਿਹੜੇ ਆਪਾਂ ਏਡੇ ਏਡੇ ਫੰਕਸ਼ਨ ਵੱਡੇ ਵੱਡੇ ਸਰਦਾਰ ਬੈਠੇ ਮੇਰੇ ਸਾਹਮਣੇ, ਔਰ ਇਹ ਮੈਂ ਗੱਲ ਕੋਮਨ ਕਰ ਰਿਹਾ ਕਿਸੇ ਇੱਕ ਪਰਿਵਾਰ ਵਾਸਤੇ ਵੀ ਤੁਸੀਂ ਆਏ ਆ ਖਰੇ, ਤੁਹਾਡੇ ਮੈਂ ਕੋਈ ਲਾ ਕੇ ਨਹੀਂ ਪਿਆ ਰਿਹਾ। ਅੱਜ ਗੌਰ ਕਰਿਓ ਵੀ ਜਦੋਂ ਅਸੀਂ ਆਪਣੇ ਧੀਆਂ ਪੁੱਤਾਂ ਦੇ ਵਿਆਹ ਤਕਰੀਬਨ 6-6 ਮਹੀਨੇ ਅੱਗੋਂ ਸਿਲੈਕਟ ਕਰ ਲੈਂਦੇ ਹਾਂ, ਕਿਉਂ ਸਰਦਾਰ ਜੀ ਕਰ ਲੈਂਦੇ ਹਾਂ ਨਾ, ਗੁਰਦੁਆਰਾ ਵੀ ਆਪਾਂ ਸਿਲੈਕਟ ਕਰ ਲਿਆ ਸਭ ਕੁਛ, ਔਰ ਬੰਦੇ ਦਾ ਜ਼ੋਰ ਪਤਾ ਕਿੱਥੇ ਲੱਗਿਆ ਹੁੰਦਾ ਵੀ ਉੱਦਣ ਨੂੰ ਆਪਾਂ ਲੀੜੇ ਕਿਹੜੇ ਪਾਉਣੇ ਆ, ਕੱਪੜੇ ਕਿੱਦਾਂ ਦੇ ਪਾਉਣੇ ਆ। ਇਹ ਹੁੰਦਾ ਨਾ, ਧੀਆਂ ਨੂੰ ਵੀ ਹੁੰਦਾ ਤੇ ਪੁੱਤਾਂ ਨੂੰ ਵੀ, ਸਾਨੂੰ ਸਾਰਿਆਂ ਨੂੰ ਹੁੰਦਾ ਵੀ ਆਪਾਂ ਇੱਕੋ ਜਿਹੀ ਯੂਨੀਫਾਰਮ ਪਾਉਣੀ ਆ। ਜ਼ਰੂਰੀ ਹੈ, ਚਲੋ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਸਾਰੀਆਂ ਯੂਨੀਫਾਰਮ, ਮਤਲਬ ਪਰ ਇਸ ਤੋਂ ਅੱਗੋਂ ਆਪਾਂ ਕਦੀ ਵਿਚਾਰਿਆ ਵੀ ਜੇ ਅਸੀਂ ਚਾਰ ਚਾਰ ਪੰਜ ਪੰਜ ਮਹੀਨੇ ਪਹਿਲਾਂ ਵਿਆਹਾਂ ਦੀਆਂ ਤਿਆਰੀਆਂ ਕਰ ਲੱਪੇ ਨੇ, ਹਲਵਾਈ ਕਰ ਲਿਆ, ਗਾਉਣ ਵਾਲੀ ਕਿਹੜੀ ਸੱਦਣੀ ਉਹ ਸਾਰਾ ਕੁਛ ਕਰ ਲਿਆ, ਪਰ ਕਦੀ ਬੱਚਿਆਂ ਨੂੰ ਦੱਸਿਆ ਵੀ ਜਿਹੜੀਆਂ ਚਾਰ ਲਾਵਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੋਣੀਆਂ, ਆਓ ਤੁਹਾਨੂੰ ਅਸੀਂ ਉਹਦੇ ਅਰਥ ਦੱਸੀਏ, ਉਹਦਾ ਮਤਲਬ ਕੀ ਹੈ ਬਣਦਾ। ਤੇ ਉਹ ਸਾਡੀ ਉਹ ਜ਼ਿੰਮੇਵਾਰੀ ਪਤਾ ਕਿਹਨਾਂ ਦੀ ਆ, ਉਹ ਬਾਬਿਆਂ ਦੀ। 15 ਮਿੰਟਾਂ 'ਚ ਬਾਬਾ ਜੀ ਤੁਸੀਂ ਸਮਝਾ ਦਿਓ, ਉਹ ਗੁਰੂ ਪਿਆਰਿਓ ਜਿਹਨਾਂ ਨੂੰ ਤੁਸੀਂ 25-30 ਸਾਲ ਨਹੀਂ ਸਮਝਾ ਸਕੇ ਤੇ ਅਸੀਂ 15 ਮਿੰਟਾਂ 'ਚ ਬਾਬਿਆਂ ਨੇ ਕੀ ਸਮਝਾ ਲੈਣਾ ਗੁਰੂ ਪਿਆਰਿਓ, ਜਦੋਂ ਆਪਾਂ ਆਪਣੇ ਬੱਤਿਆਂ ਦੇ ਆਨੰਦ ਕਾਰਜ ਕਰਨ ਵਾਸਤੇ ਆਉਂਦੇ ਹੋ ਨਾ। ਤੇ ਜ਼ਰੂਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਚਾਰ ਲਾਵਾਂ ਦੀ ਸਿੱਖਿਆ ਦੇ ਕੇ ਲੈ ਕੇ ਆਇਆ ਕਰੋ, ਤੇ ਵੱਧ ਤੋਂ ਵੱਧ ਇਹਨਾਂ ਨੂੰ ਕਹੋ ਘਰੇ ਜਾ ਕੇ ਫਿਰ ਉਹਨਾਂ ਦੀ ਸਟੱਡੀ ਕਰਿਆ ਕਰੋ, ਤੇ ਸਾਡਾ ਜਿਹੜਾ ਵਿਆਹਤਾ ਜੀਵਨ ਹੈ ਨਾ, ਇਹ ਗ੍ਰਹਿਸਤੀ ਜੀਵਨ ਹਮੇਸ਼ਾ ਖੁਸ਼ੀਆਂ ਭਰਿਆ ਰਹੇਗਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਦੱਸਦਾ ਢਾਡੀ ਜਥਾ ਤਕਰੀਬਨ 20 ਦਿਨ ਹੋ ਚੱਲੇ ਆ ਇਸ ਸਟੇਜ ਦੇ ਉੱਤੇ। ਹੁਣ ਗੁਰੂ ਪਿਆਰਿਓ, ਜਿਹੜੀਆਂ ਇਹ ਆਹੀ ਇੱਕ ਪਲੇਟਫਾਰਮ ਹੁੰਦਾ ਸਾਡੇ ਕੋਲ ਢਾਡੀਆਂ ਕੋਲ, ਜਿਹੜੀਆਂ ਆਪਦੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰ ਸਕੀਏ। ਹੁਣ ਚੌਂਕਾਂ 'ਚ ਜਾ ਕੇ ਤੇ ਅਸੀਂ ਇਹ ਦੱਸਣ ਰਹਿ ਵੀ ਜਿਹੜੀ ਸੰਗਤ ਇੱਥੇ ਆਉਂਦੀ ਆ ਕੋਸ਼ਿਸ਼ ਕਰੀਦੀ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ। ਤੇ ਇਸ ਪਾਸੇ ਜਿਹੜਾ ਇਸ ਮਾਈਕ ਦੇ ਉੱਤੇ ਮੁੰਡਾ ਗਾਉਂਦਾ ਸੀ ਜੱਸੀ ਸਿੰਘ, ਹਮੀਦੀ ਨਗਰ ਹੈ ਬਰਨਾਲੇ ਦੇ ਲਾਗੇ, ਤੇ ਇੱਧਰ ਦੂਸਰਾ ਨੌਜਵਾਨ ਸਾਡਾ ਛੋਟਾ ਵੀਰ ਕਿਸਮਤ ਸਿੰਘ ਬੀਲਾ, ਤੇ ਸਰੰਗੀ ਮਾਸਟਰ ਭਾਈ ਰਣਜੀਤ ਸਿੰਘ, ਦਾਸ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ ਰੇਲ ਕੋਚ ਫੈਕਟਰੀ ਕਪੂਰਥਲੇ ਦੇ ਲਾਗੇ ਮੇਰਾ ਨਗਰ ਹੈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋ ਇਹ ਸਤਿਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਜਿਨ੍ਹਾਂ ਨੇ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ, ਇਹ ਤਿੰਨਾਂ ਦਾ ਪਰਿਵਾਰਾਂ ਵੱਲੋਂ ਬਹੁਤ ਧੰਨਵਾਦ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ, ਉਸ ਤੋਂ ਬਾਅਦ ਜੋ ਸ਼ਗਨ ਦੀ ਰਸਮ ਹੈ ਉਹ ਮੇਨ ਹਾਲ ਦੇ ਵਿੱਚ ਲੜਕੇ ਲੜਕੀ ਦੇ ਮਾਤਾ ਪਿਤਾ ਨੇ ਹੀ ਪਾਉਣਾ ਹੈ, ਬਾਕੀ ਸੰਗਤ ਨੇ ਸ਼ਗਨ ਇੱਥੇ ਨਹੀਂ ਪਾਉਣਾ, ਬਾਹਰ ਟੈਂਟ ਵਿੱਚ ਪਾਉਣਾ ਹੈ, ਨਾਲੇ ਉੱਤੇ ਤੁਸੀਂ ਲੰਗਰ ਛਕਣਾ ਹੈ, ਇਹ ਬੇਨਤੀ ਪ੍ਰਵਾਨ ਕਰਨੀ। ਮੇਨ ਹਾਲ ਵਿੱਚ ਕੇਵਲ ਮਾਤਾ ਪਿਤਾ ਹੀ ਸ਼ਗਨ ਪਾਉਣਗੇ, ਬਾਕੀ ਨਹੀਂ ਪਾਉਣਗੇ। ਤੋ ਦੂਸਰੀ ਬੇਨਤੀ ਹੈ, ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ, ਗੱਲਾਂ ਨਹੀਂ ਕਰਨੀਆਂ ਕਿਉਂਕਿ ਗੱਲਾਂ ਗੁਰੂ ਸਾਹਿਬ ਦੇ ਚਰਨਾਂ ਵੀ ਕਰਦਿਆਂ ਚੰਗੀਆਂ ਨਹੀਂ ਲੱਗੀਦਾ। ਆਪਾਂ ਗੁਰੂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ, ਹਾਜ਼ਰ ਨਾਜ਼ਰ ਮੰਨਦੇ ਹਾਂ, ਗੱਲਾਂ ਆਪਾਂ ਬਾਹਰ ਵੀ ਕਰ ਸਕਦੇ ਹਾਂ ਪਰ ਗੁਰੂ ਸਾਹਿਬ ਦੇ ਸਾਹਮਣੇ ਚੰਗਾ ਨਹੀਂ ਲੱਗਦਾ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਹੁਣ ਇੱਥੇ ਹੀ ਵਿਆਹ ਦੇ ਸਮਾਗਮਾਂ ਦੀ ਸਾਰੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ। ਬਹੁਤ ਹੀ ਪੜ੍ਹੇ ਲਿਖੇ ਅਤੇ ਸਿਆਣੀ ਆਡੀਅੰਸ, ਸਿਆਣੇ ਸਰੋਤੇ ਮੇਰੇ ਸਾਹਮਣੇ ਬੈਠੇ ਨੇ ਗੁਰੂ ਪਿਆਰਿਓ, ਥੋੜ੍ਹਾ ਜਿਹਾ ਧਿਆਨ ਦੇ ਕੇ ਬੈਠਣਾ। ਅਵਲ ਦਾ ਮਤਲਬ ਹੈ ਸਭ ਤੋਂ ਪਹਿਲਾਂ, ਹਮਦ ਦਾ ਮਤਲਬ ਹੈ ਨਮਸਕਾਰ, ਅਤੇ ਜਨਾਬ ਆਖਿਆ ਉਸ ਵਾਹਿਗੁਰੂ ਪਰਮਾਤਮਾ ਨੂੰ। ਮੇਰੀ ਸਭ ਤੋਂ ਪਹਿਲੀ ਨਮਸਕਾਰ, ਮੇਰਾ ਸਭ ਤੋਂ ਪਹਿਲਾਂ ਸਜਦਾ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ। 14 ਤਪਕਾਂ ਦੀ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾ ਈ। ਸਫ਼ਾ ਪਿਛਲੀਆਂ ਸਭ ਪਲੇਟ ਲੈਂਦਾ, ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ। ਸ਼ਾਹ ਮੁਹੰਮਦ ਦਾ ਉਸ ਤੋਂ ਸਦਾ ਡਰੀਏ, ਜੋ ਬਾਦਸ਼ਾਹਾਂ ਤੋਂ ਭੀਖ ਮੰਗਵਾਉਂਦਾ ਈ। ਇੱਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ, ਇੱਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ। ਦਗੇ ਬਾਜਾਂ ਦਾ ਧਾਰ ਕੇ ਭੇਸਮੀਆਂ, ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ਼ਮੀਆਂ, ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ਼ਮੀਆਂ। ਸ਼ਾਹ ਮੁਹੰਮਦ ਦਾ ਸਦਾ ਨੀ ਰੂਪ ਦੁਨੀਆਂ, ਤੇ ਸਦਾ ਰਹਿਣੇ ਨੀ ਕਾਲੜੇ ਕੇਸਮੀਆਂ। ਇਹ ਜੱਗ ਸਰਾਏ ਮੁਸਾਫਰਾਂ ਦੀ, ਇਹ ਜੱਗ ਸਰਾਏ ਮੁਸਾਫਰਾਂ ਦੀ। ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਿਊਨ ਜੇ, ਦਾਵਾ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾਏ ਗਏ। ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ, ਵਾਜੇ ਕੂੜ ਦੇ ਕਈ ਵਜਾਏ ਗਏ। ਵਾਲੀਏ ਕੁੱਲ ਆਲਮ ਸਾਹਿਬੇ ਸਾਹਬਾ ਜ਼ੂਰੇ ਅਨਵਰ ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸ਼ਹਿਨਸ਼ਾਹ ਦੇ ਦੁਪਹਿਰਾਂ ਦੇ ਦੁਆਰ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਤੁਸੀਂ ਆਪਣੀ ਭਾਵਨਾ ਸ਼ਰਧਾ ਨੂੰ ਲੈ ਕੇ, ਆਪਣੇ ਅਕੀਦੇ ਨੂੰ ਲੈ ਕੇ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਆਇਓ, ਔਰ ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀਆਂ ਭਾਵਨਾਵਾਂ ਸੰਪੂਰਨ ਹੋਣ, ਆਪਣੇ ਦਰੋਂ ਘਰੋਂ ਰਹਿਮਤ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਤੇ ਗੁਰੂ ਪਿਆਰਿਓ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹਾਂ, ਬੱਚਿਆਂ ਦੀ ਤਰੱਕੀ ਵਾਸਤੇ ਔਰ ਬੱਚੇ ਕਾਰੋਬਾਰਾਂ ਦੇ ਵਿੱਚ ਸਫਲਤਾ ਉਹਨਾਂ ਨੂੰ ਮਿਲੇ, ਔਰ ਐਸੀਆਂ ਅਰਦਾਸਾਂ ਭਾਵਨਾ ਦੇ ਨਾਲ ਤੁਸੀਂ ਕਰਨ ਵਾਸਤੇ ਆਇਓ। ਸਤਿਗੁਰ ਕਿਰਪਾ ਕਰਨ ਜੀ ਆਇਆਂ ਨੂੰ, ਤੇ ਢਾਡੀ ਜਥੇ ਦਾ ਵਕਤ ਹੈ। ਆਪ ਸਿੱਖ ਸੰਗਤਾਂ ਦੇ ਨਾਲ ਇਤਿਹਾਸ ਦੀ ਲੜੀ ਆਰੰਭ ਕੀਤੀ ਹੋਈ ਹੈ, ਉਸੇ ਨੂੰ ਆਪਾਂ ਅੱਗੇ ਲਿਜਾਣ ਦਾ ਯਤਨ ਕਰੀਏ। ਮੈਂ ਜਿੱਥੇ ਕੱਲ੍ਹ ਲੜੀ ਛੱਡੀ ਸੀ ਉਸ ਤੋਂ ਇੱਕ ਟੂਕ ਮਾਤਰ ਪਹਿਲਾਂ ਤੁਹਾਡੇ ਨਾਲ ਇਸ ਲੜੀ ਨੂੰ ਜੋੜਨ ਦਾ ਕਰਕੇ, ਭਾਵੇਂ ਸੱਜਣ ਕੱਲ੍ਹ ਵੀ ਆਏ ਆ, ਪਰ ਜਦੋਂ ਇਹ ਲੜੀ ਜੁੜ ਜਾਵੇ ਨਾ ਫਿਰ ਪਤਾ ਲੱਗ ਜਾਂਦਾ ਹੈ ਬਈ ਹੁਣ ਗੁਰੂ ਪਿਆਰਿਓ। ਕਈ ਵਾਰ ਤਾਂ ਸਾਨੂੰ ਹੀ ਚੇਤਾ ਭੁੱਲ ਜਾਂਦਾ ਵੀ ਕੱਲ੍ਹ ਕੀ ਬੋਲਿਆ ਸੀ, ਤੇ ਕੁਦਰਤੀ ਹੈ ਸੰਗਤ ਇੰਨਾ ਕੁਝ ਸੁਣ ਕੇ ਜਾਂਦੀ ਹੈ, ਤੇ ਕੁਦਰਤੀ ਗੱਲ ਮਾੜਾ ਮੋਟਾ ਅੱਖਰ ਸ਼ਬਦ ਕੋਈ ਵੱਧ ਘੱਟ ਹੋ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਾਡੀ ਕੌਮ ਦੇ ਇੱਕ ਸੰਤ ਭਜਨੀਕ ਭਾਈ ਤਾਰਾ ਸਿੰਘ ਵਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਜੀ। ਇੱਕ ਸੰਤ ਸੀ, ਇੱਕ ਸੂਰਮਾ ਸੀ, ਸਿਪਾਹੀ ਸੀ ਉਹ, ਔਰ ਹਕੂਮਤ ਦੇ ਚਾਟੜਿਆਂ ਨੇ ਦੋਸ਼ ਲਾ ਦਿੱਤਾ ਵੀ ਤੇਰੇ ਡੇਰੇ ਦੇ ਵਿੱਚ ਚੋਰ ਰਹਿੰਦੇ ਆ, ਚੋਰ ਆਉਂਦੇ ਆ, ਸਰਦਾਰ ਬਘੇਲ ਸਿੰਘ ਹੁਣਾਂ ਦੇ ਉੱਤੇ ਇਹ ਦੋਸ਼ ਲਾ ਕੇ। ਤੇ ਇੱਥੇ ਟੱਕਰ ਹੁੰਦੀ ਹੈ, ਸੂਰਮੇ ਮਰਦਾਂ ਵਾਂਗ ਲੜਦੇ ਆ, ਜਿੱਥੇ 50-52 ਸਿੰਘ ਸ਼ਹੀਦ ਹੁੰਦੇ ਆ, ਉੱਥੇ ਤਕਰੀਬਨ 350-400 ਦੇ ਕਰੀਬ ਹਕੂਮਤ ਦੇ ਚਾਟੜਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਆ, ਤੇ ਇਤਿਹਾਸ ਦੇ ਅੰਦਰ ਆਪਣਾ ਨਾਮ ਉੱਚਾ ਕਰ ਜਾਂਦੇ ਆ। ਹੁਣ ਜਦੋਂ ਕਿਸੇ ਸੰਤ ਮਹਾਂਪੁਰਸ਼ ਦੇ ਉੱਤੇ ਹਕੂਮਤ ਦਾ ਜ਼ੋਰ ਵੱਧਦਾ ਹੈ ਨਾ, ਕੋਈ ਜ਼ੁਲਮ ਹੁੰਦਾ ਹੈ, ਤੇ ਗੁਰੂ ਪਿਆਰਿਓ ਉਸ ਵੇਲੇ ਫਿਰ ਧਰਤੀ ਤੇ ਰਹਿਣ ਵਾਲੇ ਯੋਧੇ ਜਿਹੜੇ ਉਹ ਆਪੇ ਤੋਂ ਬਾਹਰ ਹੋ ਜਾਂਦੇ ਆ। ਕਿਸੇ ਮਹਾਂਪੁਰਸ਼ ਦੇ ਉੱਤੇ ਪਾਪ ਹੋਵੇ ਤੇ ਜਿਹੜੀਆਂ ਜਿਉਂਦੀਆਂ ਕੌਮਾਂ ਉਹ ਬਰਦਾਸ਼ਤ ਨਹੀਂ ਕਰਦੀਆਂ। ਸਾਡੀ ਕੌਮ ਦੇ ਯੋਧੇ, ਭਾਵੇਂ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਹੋਇਆ 8 ਸਾਲ ਹੋ ਗਏ ਸਨ, ਹਲੇ ਕੋਈ ਹੋਰ ਚੰਗਾ ਲੀਡਰ ਜਿਹੜਾ ਉਹ ਕੌਮ ਦੀ ਅਗਵਾਈ ਕਰਨ ਵਾਲਾ ਨਹੀਂ ਸੀ ਮਿਲਿਆ, ਪਰ ਹੁਣ ਜਿੱਥੇ ਜਿੱਥੇ ਗੁਰੂ ਕੇ ਸਿੰਘ ਰਹਿੰਦੇ ਸਨ ਔਰ ਭੇਸ ਬਦਲ ਕੇ ਰਹਿੰਦੇ ਸੀ, ਜਾਨਾਂ ਲੁਕਾਉਣ ਲਈ ਵੀ ਕਈ ਵਾਰ ਏਦਾਂ ਦਾ ਵਕਤ ਪਏ, ਜਾਨਾਂ ਲੁਕਾਉਣ ਲਈ ਵੀ ਟਾਈਮ ਪਾਸ ਕਰਨਾ ਪੈਂਦਾ ਹੁੰਦਾ ਸੀ, ਪਰ ਸੂਰਮਿਆਂ ਕੋਲ ਰਿਹਾ ਨਾ ਗਿਆ। ਜਦੋਂ ਤਾਰਾ ਸਿੰਘ ਵਾਂ ਦੀ ਸ਼ਹੀਦੀ ਦਾ ਸੁਣਿਆ, ਜਿਹੜੇ ਪਹਾੜਾਂ ਵੱਲ ਗਏ ਹੋਏ ਸੀ, ਜਿਹੜੇ ਜੰਗਲਾਂ ਵੱਲ ਗਏ ਹੋਏ ਸੀ, ਉਹ ਛੋਟੇ ਛੋਟੇ ਜਥੇ ਬਣਾ ਕੇ ਤੇ ਪੰਜਾਬ ਦੀ ਧਰਤੀ ਨੂੰ ਲੁੱਟਣ ਵਾਸਤੇ ਆ ਗਏ ਨੇ, ਔਰ ਇੱਥੇ ਲੱਭ ਲੱਭ ਕੇ ਜਿਹਨਾਂ ਲੋਕਾਂ ਨੇ ਜ਼ੁਲਮ ਕੀਤੇ ਸਨ, ਸਤਾਇਆ ਸੀ ਇਹਨਾਂ ਸਿੰਘਾਂ ਨੂੰ, ਔਰ ਗਾਏ ਬਗਾਏ ਜਿਹੜੇ CID ਦੇ ਚਾਟੜੇ ਬਣ ਬਣ ਕੇ ਹਕੂਮਤ ਦੇ ਕੰਨ ਭਰਦੇ ਸਨ, ਉਹਨਾਂ ਨੂੰ ਲੱਭ ਲੱਭ ਕੇ ਉਹਨਾਂ ਦਾ ਸੋਧਾ ਲਾਉਣਾ ਗੁਰੂ ਕੇ ਖਾਲਸੇ ਨੇ ਆਰੰਭ ਕਰ ਦਿੱਤਾ ਸੀ।
ਹੁਣ ਗੁਰੂ ਪਿਆਰਿਓ ਇੱਕ ਬੇਨਤੀ ਕਰਾਂ ਕਿ ਗੁਰੂ ਕਾ ਖਾਲਸਾ ਕਦੀ ਬਦਲਾ ਨਹੀਂ ਲੈਂਦਾ ਹੁੰਦਾ। ਜੇ ਆਪਾਂ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਨਾ, ਵੀ ਸ਼ਾਇਦ ਉਹ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਆਇਆ, ਤੇ ਗੁਰੂ ਪਿਆਰਿਓ ਬਦਲਾ ਜਿਹੜਾ ਨਾ ਇਹ ਸਿੱਖਾਂ ਦੀ ਡਿਕਸ਼ਨਰੀ ਦੇ ਵਿੱਚ ਨਹੀਂ ਹੈ। ਸਿੱਖ ਬਦਲਾ ਨਹੀਂ ਲੈਂਦਾ ਹੁੰਦਾ, ਬਦਲਾ ਲੈਣ ਵਾਲਾ, ਕਰਨ ਕਰਾਉਣ ਵਾਲਾ ਉਹ ਪਰਮਾਤਮਾ ਹੈ, ਪਰ ਦੁਸ਼ਟਾਂ ਨੂੰ ਸੋਧਾ ਲਾਉਣ ਵਾਲਾ ਗੁਰੂ ਕਾ ਖਾਲਸਾ। ਗੁਰੂ ਕਾ ਖਾਲਸਾ ਸੋਧਾ ਲਾਇਆ ਕਰਦਾ, ਇਹ ਬਦਲੇ ਨਹੀਂ ਲੈਂਦਾ। ਹੁਣ ਗੁਰੂ ਕੇ ਖਾਲਸੇ ਨੇ ਸੋਧੇ ਲਾਉਣੇ ਸ਼ੁਰੂ ਕਰ ਦਿੱਤੇ ਆ। ਜਿੱਥੇ ਕੋਈ ਪਾਪੀ ਨਜ਼ਰ ਆਉਂਦਾ ਤੇ ਗੁਰੂ ਪਿਆਰਿਓ ਜਿੱਦਾਂ ਇਹਨਾਂ ਨੇ ਜ਼ੁਲਮ ਕੀਤਾ ਸੀ ਇਦਾਂ ਦਾ ਹੀ ਵੀ ਇਹਨਾਂ ਨੂੰ ਕਰਨੀ ਦਾ ਬਲ ਭੁਗਤਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਜ਼ਕਰੀਆ ਖਾਨ ਦੇ ਕੰਨ ਭਰੇ, ਫਿਰ ਲੋਕਾਂ ਨੇ ਜਾ ਕੇ ਉੱਥੇ ਚੌਧਰੀਆਂ ਨੇ ਜਾ ਕੇ ਬਾਦਸ਼ਾਹ ਸੂਬੇਦਾਰ ਸਾਹਿਬ, ਜੇ ਇੱਦਾਂ ਦੀ ਤੁਸੀਂ ਸੂਬੇਦਾਰੀ ਕਰਨੀ ਆ ਤੇ ਆਰਾਮ ਨਾਲ ਘਰੇ ਬੈਠੋ। ਜੇ ਸਰਕਾਰੀ ਬੰਦਿਆਂ ਨੂੰ ਥਾਂ ਥਾਂ ਦੇ ਉੱਤੇ ਲੁੱਟਿਆ ਜਾ ਰਿਹਾ ਹੈ, ਲੋਕਾਂ ਦੇ ਪਿੰਡਾਂ ਦੇ ਵਿੱਚ ਉਜਾੜੇ ਕੀਤੇ ਜਾ ਰਹੇ ਨੇ ਤੇ ਲੋਕਾਂ ਦੀ ਸੁਣਨ ਵਾਲਾ ਕੋਈ ਨਹੀਂ, ਸਿਪਾਹੀ ਜਿਹੜੇ ਆ ਉਹ ਆਪ ਕੰਡ ਲਗਾ ਕੇ ਤੁਰੇ ਫਿਰਦੇ ਨੇ, ਤੇ ਵੀ ਦੱਸੋ ਲੋਕਾਂ ਦਾ ਰਾਖਾ ਕੌਣ ਹੋਵੇਗਾ। ਤੇ ਸੁਣਦਿਆਂ ਸਾਰ ਜ਼ਕਰੀਆ ਖਾਨ ਨੇ ਗੁੱਸੇ ਦੇ ਵਿੱਚ ਆਣ ਕੇ ਮੋਮਨ ਖਾਂ ਆਪਣਾ ਨਾਇਬ ਸੂਬੇਦਾਰ ਉਹਨੂੰ ਬੁਲਾਇਆ, ਕਹਿੰਦਾ ਸੂਬੇਦਾਰ ਆ ਕੀ ਸੁਣ ਰਹੇ, ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਲੋਕਾਂ ਦੇ ਨਾਲ, ਕਹਿੰਦਾ ਦੱਸੋ ਕੀ ਹੁਕਮ ਹੈ। ਕਹਿੰਦਾ ਜੇ ਏਦਾਂ ਹੁਣੇ ਹੁੰਦਾ ਰਿਹਾ ਤੇ ਮੋਮਨ ਖਾਂ ਤੇਰੀ ਛੁੱਟੀ ਸਭ ਤੋਂ ਪਹਿਲਾਂ ਹੋਵੇਗੀ, ਜਾ ਫੌਜਾਂ ਹੋਰ ਭਰਤੀ ਕਰ ਲੈ, ਜਿੰਨੀਆਂ ਮਰਜ਼ੀ ਲੈ ਜਾ, ਤੇ ਜਿੱਥੇ ਜਿੱਥੇ ਪਤਾ ਲੱਗਦਾ ਪਿੰਡਾਂ ਦੇ ਵਿੱਚ ਕੋਈ ਸਿੰਘ ਰਹਿੰਦਾ ਜਾਂ ਉਹਨਾਂ ਦੀ ਮਦਦ ਕਰਦਾ ਬਿਨਾਂ ਪੁੱਛ ਪੜਤਾਲ ਤੋਂ ਜਾਂ ਕਤਲ ਕਰਦੇ, ਤੈਨੂੰ ਕੋਈ ਪੁੱਛਣ ਵਾਲਾ ਨਹੀਂ ਹੋਵੇਗਾ। ਹੁਣ ਇੱਦਾਂ ਦੇ ਦਿਨ ਸਾਡੇ ਬਾਬਿਆਂ ਦੇ ਉੱਤੇ ਰਹੇ ਆ, ਤੇ ਗੁਰੂ ਪਿਆਰਿਓ ਸਿੱਖੀ ਨੂੰ ਫੇਰ ਵੀ ਚਮਕਾ ਗਏ ਆ, ਉਹਨਾਂ ਨੇ ਫੇਰ ਵੀ ਸਿੱਖੀ ਨੂੰ ਕਾਇਮ ਰੱਖਿਆ ਇੱਦਾਂ ਦੇ ਦਿਨ ਜਦੋਂ ਸਾਡੇ ਬਜ਼ੁਰਗਾਂ ਦੇ ਉੱਤੇ ਆਉਂਦੇ ਰਹੇ ਆ। ਅਸੀਂ ਅੱਜ ਐਡੀ ਸ਼ਾਹੋ ਸ਼ੌਕਤ ਦੇ ਨਾਲ ਜ਼ਿੰਦਗੀਆਂ ਜੀਣ ਵਾਲੇ ਪਤਾ ਨਹੀਂ ਸਿੱਖੀ ਤੋਂ ਕਿਉਂ ਦੂਰ ਹੁੰਦੇ ਜਾ ਰਹੇ, ਪਤਾ ਨਹੀਂ ਅਸੀਂ ਸਿੱਖੀ ਨੂੰ ਕਿਉਂ ਨਹੀਂ ਚੰਗਾ ਸਮਝ ਰਹੇ। ਗੁਰੂ ਮਹਾਰਾਜ ਕਿਰਪਾ ਕਰੇ, ਦਰਅਸਲ ਇਹ ਇਤਿਹਾਸ ਸੁਣਾਉਣ ਦੇ ਮਕਸਦ ਹੀ ਢਾਡੀਆਂ ਦੇ ਪ੍ਰਚਾਰਕਾਂ ਦੇ ਇਹੀ ਹੁੰਦੇ ਆ। ਉਹ ਸੱਜਣੋ ਮਾੜੀ ਜੀ ਬਿਪਤਾ ਗਈ, ਘਬਰਾ ਨਾ ਜਾਇਆ ਕਰੋ, ਆਏ ਆਪਣੇ ਬਾਬਿਆਂ ਦੀਆਂ ਕੁਰਬਾਨੀਆਂ ਦੇਖੋ, ਉਹਨਾਂ ਤੇ ਜਿੱਡੀਆਂ ਬਿਪਤਾਂ ਆਈਆਂ, ਅਸੀਂ ਤੇ ਨੌ ਜੋਗੀ ਸਾਡੇ ਉੱਤੇ ਵੀ ਨਹੀਂ ਬਿਪਤਾ ਆਈ। ਕਿਸੇ ਨਿਆਣੇ ਦਾ ਕੰਮ ਛੁੱਟ ਗਿਆ, ਮਾੜਾ ਮੋਟਾ ਨਿਆਣਾ ਬਿਮਾਰ ਹੋ ਗਿਆ, ਇੱਧਰ ਉੱਧਰ ਮਾੜਾ ਮੋਟਾ ਢਿੱਲ ਮੱਥ ਜੀ ਹੋ ਗਈ, ਤੇ ਗੁਰੂ ਨੂੰ ਅਲਾਮੇ ਦੇਣ ਵਾਸਤੇ ਆ ਜਾਈਦਾ। ਤੇ ਗੁਰੂ ਪਿਆਰਿਓ ਉਹਨਾਂ ਨੇ ਕਦੀ ਅਲਾਮਾ ਨਹੀਂ ਸੀ ਦਿੱਤਾ ਸਾਡੇ ਬਜ਼ੁਰਗਾਂ ਨੇ, ਜਿਨ੍ਹਾਂ ਦੀਆਂ ਅੱਜ ਬਾਤਾਂ ਪਾ ਰਹੇ ਹਾਂ, ਜਿਨ੍ਹਾਂ ਦਾ ਇਤਿਹਾਸ ਸਰਵਣ ਕਰਾ ਰਹੇ ਨਾ, ਉਹ ਭਾਣੇ ਅੰਦਰ ਰਹਿਣਾ ਸਿੱਖ ਗਏ ਸੀ ਕਿ ਭਾਣੇ ਅੰਦਰ ਕਿਵੇਂ ਰਹੀਦਾ, ਉਹਨਾਂ ਸਾਡੇ ਬਾਬਿਆਂ ਤੋਂ ਪੁੱਛਿਆ ਜਾ ਸਕਦਾ ਹੈ। ਭਾਣੇ ਦੇ ਅੰਦਰ ਰਹਿ ਕੇ ਔਰ ਵਾਹਿਗੁਰੂ ਦਾ ਭਾਣਾ ਮੰਨ ਕੇ ਹਰ ਤਸ਼ੱਦਦ ਨੂੰ ਆਪਣੇ ਸੀਨੇ ਦੇ ਉੱਤੇ ਬਰਦਾਸ਼ਤ ਕਰਦੇ ਰਹਿ, ਔਰ ਜਦੋਂ ਕਿਤੇ ਆਪ ਜੰਗਲਾਂ ਵੱਲ ਨੂੰ ਚਲੇ ਜਾਂਦੇ ਸੀ ਨਾ, ਤੇ ਮਗਰ ਰੱਬ ਦੇ ਆਸਰੇ ਦੇ ਉੱਤੇ ਆਪਣੇ ਨਿਆਣਿਆਂ ਨੂੰ ਛੱਡ ਜਾਂਦੇ ਹੁੰਦੇ ਸੀ, ਤੇ ਵਿੱਚੋਂ ਅੱਧਿਆਂ ਕਦੇ ਨਿਆਣਿਆਂ ਨੂੰ ਹਕੂਮਤ ਕਤਲ ਕਰ ਦਿੰਦੀ ਹੁੰਦੀ ਸੀ, ਇੱਦਾਂ ਦੇ ਜ਼ੁਲਮ ਸਹਿ ਹੋਏ ਆ ਸਾਡੇ ਬਾਬਿਆਂ ਨੇ। ਤਾਂ ਹੀ ਅੱਜ ਸਿਰ ਉੱਚਾ ਕਰਕੇ ਸਰਦਾਰ ਬਣਨ ਦਾ ਯਤਨ ਕਰਦੇ ਆ ਵੀ ਅੱਜ ਅਸੀਂ ਸਰਦਾਰ ਹੈ, ਪਰ ਗੁਰੂ ਪਿਆਰਿਓ ਕੀ ਕਰੀਏ, ਕਿੱਥੇ ਗਈਆਂ ਸਰਦਾਰੀਆਂ, ਅੱਜ ਸਾਡੇ ਨਿਆਣਿਆਂ ਨੂੰ ਸਿੱਖੀ ਦਾ ਪਤਾ ਹੀ ਨਹੀਂ ਵੀ ਸਿੱਖੀ ਕੀ ਹੁੰਦੀ ਹੈ। ਅੱਜ ਸਾਡੇ ਨਿਆਣੇ ਕੁੜੀਆਂ ਮੁੰਡੇ ਬਣਦੀਆਂ ਫਿਰਦੀਆਂ ਤੇ ਮੁੰਡੇ ਕੁੜੀਆਂ ਬਣੇ ਫਿਰਦੇ ਆ, ਅਸੀਂ ਆਪਣੇ ਇੱਥੋਂ ਤੱਕ ਜੈਂਡਰ ਚੇਂਜ ਕਰਵਾ ਕੇ ਕੁੜੀਆਂ ਮੁੰਡੇ ਬਣੀਆਂ ਫਿਰਦੀਆਂ ਤੇ ਮੁੰਡੇ ਕੁੜੀਆਂ ਬਣੇ ਫਿਰਦੇ, ਆਹ ਕੁਝ ਸਾਡੇ ਹਾਲਾਤ ਬਣ ਗਏ ਆ। ਅੱਜ ਸਾਨੂੰ ਜਿੱਦਾਂ ਦੇ ਸਾਨੂੰ ਰੱਬ ਨੇ ਬਣਾਇਆ ਸੀ ਨਾ, ਉਦਾਂ ਦੇ ਸਾਨੂੰ ਰਹਿਣ ਚ ਭਰੋਸਾ ਹੀ ਨਹੀਂ ਹੈ। ਬਾਬਾ ਤੈਨੂੰ ਪਤਾ ਹੀ ਨਹੀਂ, ਮਹਾਰਾਜ ਤੈਨੂੰ ਕੀ ਪਤਾ ਅਸੀਂ ਇੱਥੇ ਕੀ ਬਣ ਕੇ ਜੀਣਾ ਸੀਗਾ, ਲੈ ਹੁਣ ਤੈਨੂੰ ਅਸੀਂ ਦੱਸਦੇ ਹਾਂ। ਉਹ ਗੁਰੂ ਪਿਆਰਿਓ ਗੁਰੂ ਘਰ ਦੇ ਵਿੱਚ ਆਇਆ ਕਰੀਏ, ਇੱਥੋਂ ਮਾੜੀ ਮੋਟੀ ਜੇ ਸੇਧ ਮਿਲਦੀ ਹੈ ਨਾ, ਉਹਨੂੰ ਲੈ ਕੇ ਜਾਣ ਦਾ ਯਤਨ ਕਰਿਆ ਕਰੀਏ, ਜੋ ਰੱਬ ਨੇ ਬਣਾਇਆ ਸੀ ਉਹ ਬਣੇ ਰਹੀਏ ਬਸ। ਰੱਬ ਨੇ ਸਾਨੂੰ ਇਨਸਾਨ ਬਣਾਇਆ ਸੀ, ਬੰਦੇ ਬਣਾਇਆ ਸੀ, ਪਰ ਬੰਦੇ ਵਾਸਤੇ ਦੁੱਖ ਮੁਸੀਬਤ ਬਣ ਗਈ, ਅਸੀਂ ਬੰਦੇ ਬਣਨ ਵਾਸਤੇ ਤਿਆਰ ਨਹੀਂ ਹੈ। ਔਰ ਇੱਦਾਂ ਦੀਆਂ ਮੁਸੀਬਤਾਂ ਝੱਖੜ ਝੱਲਦੇ ਹੋਏ ਗੁਰੂ ਕੇ ਯੋਧੇ ਆ ਉਹ ਪਿੰਡਾਂ ਵਿੱਚ ਜੰਗਲਾਂ ਵਿੱਚ ਰਹਿ ਰਹਿ ਕੇ ਗੁਜ਼ਾਰਾ ਕਰਦੇ, ਤੇ ਆਖਰ ਇੱਥੋਂ ਤੱਕ ਐਲਾਨ ਕਰ ਦਿੱਤਾ, ਕਹਿੰਦਾ ਜੇ ਕਿਤੇ ਇੱਕ ਪਿੰਡ ਦੇ ਵਿੱਚ ਕੋਈ ਸਿੰਘਾਂ ਦੀ ਮੱਤ ਕਰਨ ਵਾਲਾ ਨਾ, ਪਿੰਡਾਂ ਦਾ ਪਿੰਡ ਫੂਕਦੇ, ਗੱਲ ਹੀ ਕੋਈ ਨਹੀਂ, ਤੈਨੂੰ ਨੀ ਕੋਈ ਪੁੱਛੇਗਾ। ਘਰਾਂ ਦੇ ਘਰ ਉਜਾੜ ਦਿੱਤੇ ਗਏ, ਤੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਕੇ ਸਿੰਘ ਜੰਗਲਾਂ ਚੋਂ ਆ ਕੇ ਸ਼ਾਹੀ ਖਜ਼ਾਨੇ ਲੁੱਟਦੇ ਰਹਿ, ਕੋਈ ਪਰਵਾਹ ਨਹੀਂ ਕਰਦੇ ਰਹਿ, ਕਹਿੰਦੇ ਗੱਲ ਹੀ ਕੋਈ ਨਹੀਂ, ਚਾਰ ਦਿਨ ਘੱਟ ਜੀਣਾ ਪਰ ਅਣਖ ਦੇ ਨਾਲ ਜੀਣਾ, ਗੈਰਤ ਦੇ ਨਾਲ ਜੀਣਾ, ਉਹਨਾਂ ਨੇ ਜੀਣਾ ਸਿੱਖ ਲਿਆ। ਤੇ ਪਿਆਰਿਓ ਹੁਣ ਕੋਈ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲਾ ਖਜ਼ਾਨਾ ਲੁੱਟ ਲਿਆ, ਕੋਈ ਮੁਲਤਾਨ ਤੋਂ ਲਾਹੌਰ ਨੂੰ ਆਉਣ ਵਾਲਾ ਖਜ਼ਾਨਾ ਲੁੱਟ ਲਿਆ,
ਵੱਡੇ ਵੱਡੇ ਸਰਮਾਏਦਾਰ ਜਿੱਥੇ ਕਿਤੇ ਕੋਈ ਟੋਲੇ ਲੰਘਦੇ ਸੀ ਗੁਰੂ ਕੇ ਸਿੰਘਾਂ ਨੇ ਉਹਨਾਂ ਦੇ ਕੋਲੋਂ ਲੁੱਟ ਲੁੱਟ ਕੇ ਤੇ ਗੁਰੂ ਪਿਆਰਿਓ ਆਪਣੇ ਰੋਟੀ ਪਾਣੀ ਦਾ ਤੇ ਵਸੀਲਾ ਕਰਨਾ ਸੀ ਨਾ, ਕਿਉਂਕਿ ਫਸਲ ਉਹਨਾਂ ਨੂੰ ਨੀ ਬੀਜਣ ਦਿੱਤੀ ਜਾਂਦੀ ਸੀ, ਕੋਈ ਮਾਲ ਡੰਗਰ ਘਰਾਂ ਦੇ ਵਿੱਚ ਉਹ ਨਹੀਂ ਸੀ ਰੱਖ ਸਕਦਾ, ਤੇ ਹੁਣ ਇੱਕੋ ਹੀ ਸੀ ਹਕੂਮਤ ਨੂੰ ਲੁੱਟਿਆ ਜਾਵੇ ਕਿਸੇ ਗਰੀਬ ਨੂੰ ਨਾ ਲੁੱਟਿਆ ਜਾਵੇ। ਹੁਣ ਇਹ ਜਦੋਂ ਲੁੱਟਾਂ ਖੂਹਾਂ ਦਾ ਸਿਲਸਿਲਾ ਚੱਲਿਆ ਤੇ ਸਾਰਾ ਪੰਜਾਬ ਉੱਜੜ ਗਿਆ, ਫਿਰ ਇੱਕ ਪਾਸਿਓਂ ਪੰਜਾਬ ਉੱਜੜ ਗਿਆ, ਮੋਹਰੇ ਮੋਹਰੇ ਸਿੰਘ ਹੁੰਦੇ ਆ, ਔਰ ਜੇਸ ਕਿਸੇ ਪਿੰਡ ਨੇ ਇੱਕ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਦਿੱਤਾ ਤੇ ਗੁਰੂ ਪਿਆਰੇ ਉਸ ਪਿੰਡ ਨੂੰ ਕੁਛ ਨਹੀਂ ਸੀ ਕਿਹਾ ਜਾਂਦਾ, ਤੇ ਜਿਹਨੇ ਤਿੰਨ ਪੰਜ ਕੀਤੀ ਉਹਨੂੰ ਉਜਾੜ ਦਿੱਤਾ ਜਾਂਦਾ ਸੀ, ਤੇ ਮਗਰ ਮਗਰ ਫੌਜਾਂ ਚੜੀਆਂ ਆਉਂਦੀਆਂ ਸੀ ਹਕੂਮਤ ਦੀਆਂ, ਤੇ ਉਹ ਵੀ ਲੋਕਾਂ ਨੂੰ ਤੰਗ ਕਰਦੇ ਸਨ, ਕਿਸੇ ਦੇ ਕੋਲ ਕੋਈ ਗਾਂ ਆ, ਬੱਕਰੀ ਆ, ਕੋਈ ਊਠ ਹੈ, ਭੇਡ ਹੈ, ਇਹ ਚਰਾ ਲੈਂਦੇ ਹੁੰਦੇ ਸੀ, ਤੇ ਗਰੀਬ ਲੋਕਾਂ ਵਾਸਤੇ ਬਹੁਤ ਵੱਡੀ ਬਿਪਤਾ ਬਣ ਜਾਂਦੀ ਹੈ। ਤੇ ਉਸ ਵੇਲੇ ਗੁਰੂ ਕੇ ਖਾਲਸੇ ਜਦੋਂ ਇਹਨਾਂ ਨੂੰ ਲੁੱਟਾਂ ਖੋਹਾਂ ਕਰ ਰਹੇ ਨਾ, ਤੇ ਸਰਦਾਰ ਬਹਾਦਰ ਸਿੰਘ ਪਿੰਡ ਉਹਨਾਂ ਦਾ ਲਾਹੌਰ ਦੇ ਨੇੜੇ, ਤੇ ਚਵਿੰਡਾ ਨਗਰ ਸੀ, ਔਰ ਉਸ ਨਗਰ ਦੇ ਰਹਿਣ ਵਾਲੇ ਸਰਦਾਰ ਨੇ ਇੱਕ ਧਾੜਾ ਮਾਰਿਆ ਔਰ ਇੱਕ ਖਜ਼ਾਨਾ ਲੁੱਟਿਆ। ਖਜ਼ਾਨਾ ਲੁੱਟਣ ਤੋਂ ਬਾਅਦ ਜਦੋਂ ਵਾਹ ਵਾਹ ਪੈਸੇ ਹੱਥ ਆਏ ਨਾ, ਤੇ ਗੁਰੂ ਕੇ ਖਾਲਸੇ ਨੇ ਫਿਰ ਆਪਣੇ ਪੁੱਤ ਦਾ ਵਿਆਹ ਰੱਖਿਆ, ਪੁੱਤ ਦੇ ਵਿਆਹ ਦੇ ਵਿੱਚ ਵੱਡੇ ਵੱਡੇ ਸਰਦਾਰ ਆਏ ਨੇ, ਤੇ ਗੁਰੂ ਪਿਆਰਿਓ ਬਰਾਤ ਜਿਹੜੀ ਸੀ ਦੋ ਤਿੰਨ ਦਿਨ ਸਹੁਰੇ ਘਰ ਦੇ ਵਿੱਚ ਜਾ ਕੇ ਰਹਿਣੀ ਸੀ ਮੁੰਡੇ ਦੇ, ਤੇ ਮਗਰ ਘਰ ਦੇ ਵਿੱਚ ਪਰਿਵਾਰ ਨੇ ਛੋਟੇ ਛੋਟੇ ਜੀ ਹੈ, ਬੱਚੇ ਹੈ, ਇਦਾਂ ਦੇ ਸਮੇਂ ਹੁੰਦੇ ਸੀ। ਮੈਂ ਬੇਨਤੀ ਕਰਿਆ ਕਰਦਾ ਹੈ ਕਿ ਸਾਡੇ ਸਰਦਾਰ ਚਿੱਟੀਆਂ ਦਾੜੀਆਂ ਵਾਲੇ ਬਰਾਤੇ ਜਾਇਆ ਕਰਦੇ ਸੀ, ਧੀਆਂ ਬਰਾਤੇ ਨਹੀਂ ਸੀ ਉਦੋਂ ਜਾਂਦੀਆਂ ਹੁੰਦੀਆਂ, ਹੁਣ ਧੀਆਂ ਕਹਿੰਦੀਆਂ ਬਾਬਾ ਤੈਨੂੰ ਕੀ ਪਤਾ ਅਸੀਂ ਜਾਂਦੇ ਹਾਂ, ਤੁਸੀਂ ਤੁਹਾਨੂੰ ਕੀ ਪਤਾ ਉੱਥੇ ਕੀ ਕਰਨਾ ਜਾ ਕੇ, ਧੀਆਂ ਬਾਪਿਆਂ ਤੋਂ ਬੋਰੇ ਤਿਆਰ ਹੋ ਜਾਂਦੀਆਂ। ਤੇ ਫਿਰ ਉਹਨਾਂ ਧੀਆਂ ਨੂੰ ਫਿਰ ਪਤਾ ਲੱਗਦਾ ਜਦੋਂ ਮਛਟੰਡੇ ਟਿਚਰਾਂ ਕਰਦੇ ਆ, ਮਜ਼ਾਕਾਂ ਕਰਦੇ ਆ, ਰੀਬਨ ਕਟਾਈ ਦੇ ਨਾਂ ਦੇ ਉੱਤੇ ਹੈ ਨਾ। ਅੱਜ ਦੇਖਿਓ ਸਾਡੇ ਵਿਆਹਾਂ ਦੇ ਅੰਦਰ ਜਿਹੜੇ ਮਾਹੌਲ ਬਣੇ ਆ, ਇੱਜ਼ਤ ਵਾਲਾ ਸ਼ਰਮ ਵਾਲਾ ਬੰਦਾ ਨਾ ਉਹੋ ਜਿਹੇ ਰਸਮ ਦੇ ਲਾਗੇ ਨਹੀਂ ਜਾਂਦਾ ਜਿਹੜਾ ਰੀਬਨ ਕੱਟਣ ਦੀਆਂ ਰਸਮਾਂ ਹੋ ਰਹੀਆਂ, ਤੇ ਬੜੀਆਂ ਮੂਵੀਆਂ ਦੇ ਵਿੱਚ ਬੜੇ ਚਾਅ ਦੇ ਨਾਲ ਉਹਨੂੰ ਸਾਰੇ ਕਾਸੇ ਨੂੰ ਕਵਰ ਕੀਤਾ ਜਾ ਰਿਹਾ। ਆ ਘਰੇ ਜਾ ਕੇ ਦੇਖ ਲਿਓ ਵੀ ਆ ਦੂਜੇ ਜਿਹੜੇ ਤੁਹਾਡੇ ਲੱਗਦੇ ਨਹੀਂ ਸੀ ਕੁਛ, ਉਹਨਾਂ ਵੀ ਤੁਹਾਡੀਆਂ ਧੀਆਂ ਦੇ ਬਾਬਤ ਕਿਹੋ ਜਿਹੀਆਂ ਗੱਲਾਂ ਕੀਤੀਆਂ। ਪਰ ਗੁਰੂ ਪਿਆਰੇ ਅੱਖਾਂ ਮੀਟ ਕੇ ਜਦੋਂ ਮਰ ਜਾਏਗਾ ਨਾ, ਜਦੋਂ ਅੰਦਰੋਂ ਜ਼ਮੀਰ ਜੀ ਮਰ ਜਾਏ ਉਦੋਂ ਬੰਦਾ ਬਸ ਸੁਣੀ ਜਾਂਦਾ ਹੁੰਦਾ, ਕੋਈ ਨਹੀਂ ਜੋ ਮਰਜ਼ੀ ਕਹੀ ਜਾਓ, ਹੁਣ ਕੀ ਹੋ ਚੱਲਿਆ, ਹੁਣ ਗੁਰੂ ਪਿਆਰਿਓ ਹੁਣ ਸਾਡੇ 'ਚ ਇੰਨੀ ਹਿੰਮਤ ਨਹੀਂ ਰਹਿ ਗਈ ਆਪਣੇ ਧੀਆਂ ਪੁੱਤਾਂ ਨੂੰ ਉਹਨਾਂ ਨੂੰ ਮਰ ਜਾ ਹਿੰਮਤ ਦੇ ਨਾਲ ਵੰਗਾਰ ਸਕੀਓ। ਨਹੀਂ, ਸਾਡੀਆਂ ਰਸਮਾਂ ਇਹ ਨਹੀਂ ਸੀ ਹੁੰਦੀਆਂ। ਅੱਜ ਮੈਂ ਬੇਨਤੀ ਕਰ ਰਿਹਾ, ਉਦੋਂ ਧੀਆਂ ਭੈਣਾਂ ਘਰੇ ਰਹਿੰਦੀਆਂ ਹੁੰਦੀਆਂ ਸੀ ਜਦੋਂ ਸਰਦਾਰ ਬਹਾਦਰ ਸਿੰਘ ਜਾਂ ਆਪਣੇ ਬਾਬਿਆਂ ਦੇ ਵਿਆਹਾਂ ਦੀਆਂ, ਜਿਹੜੇ 80 ਸਾਲ ਦੇ ਬੈਠੇ ਇਹਨਾਂ ਨੂੰ ਵੀ ਪੁੱਛ ਕੇ ਦੇਖ ਲਿਓ, ਇਹ ਵੀ ਧੀਆਂ ਨੂੰ ਕਦੀ ਬਰਾਤੇ ਨਹੀਂ ਸੀ ਲੈ ਕੇ ਜਾਂਦੇ ਹੁੰਦੇ ਆ। ਹੁਣ ਧੀਆਂ ਬੱਚੀਆਂ ਬੱਚੇ ਬਜ਼ੁਰਗ ਜਿਹੜੇ ਨਹੀਂ ਸੀ ਜਾਣ ਜੋਗੇ ਮਟਿਆਰਾਂ, ਉਹ ਘਰ ਦੇ ਵਿੱਚ ਨੇ ਚਵਿੰਡੇ ਨਗਰ ਦੇ ਵਿੱਚ, ਤੇ ਇੱਕ ਪੁਲਿਸ ਦੀ ਦਹਾੜ ਫਿਰਦੀ ਹੈ ਆਲੇ ਦੁਆਲੇ, ਤੇ ਕਿਸੇ ਚੁਗਲੇ ਖੋਰ ਨੇ ਦੱਸ ਦਿੱਤਾ ਵੀ ਸ਼ਾਹੀ ਖਜ਼ਾਨਾ ਲੁੱਟਣ ਵਾਲਾ ਸਰਦਾਰ ਬਹਾਦਰ ਸਿੰਘ ਚਵਿੰਡੇ ਵਾਲਾ ਆਪਣੇ ਮੁੰਡੇ ਦਾ ਵਿਆਹ ਕਰਨ ਵਾਸਤੇ ਗਿਆ, ਬਰਾਤ ਲੈ ਕੇ ਗਿਆ, ਉਹਨੂੰ ਉੱਥੇ ਉਹਦੇ ਕੁੜਮਾਂ ਦੇ ਪਿੰਡ ਦੋ ਚਾਰ ਦਿਨ ਲੱਗ ਜਾਣੇ ਆ, ਤੇ ਮਗਰ ਉਹਨਾਂ ਦਾ ਪਰਿਵਾਰ ਹੀ ਉਹ, ਮਗਰ ਉਹਨਾਂ ਦੀਆਂ ਜਨਾਨੀਆਂ, ਉਹਨਾਂ ਦੇ ਬੱਚੇ ਤੇ ਬੁੱਢੇ ਹੋਣਗੇ, ਤੇ ਗੁਰੂ ਪਿਆਰਿਓ ਉਹ ਸੂਰਮਾ ਕਾਹਦਾ ਹੋਇਆ ਜਿਹਨੂੰ ਔਰਤ ਦੇ ਉੱਤੇ ਤੇ ਬੱਚਿਆਂ ਦੇ ਉੱਤੇ ਜ਼ੁਲਮ ਕਰਨ ਲੱਗਿਆ ਵੀ ਡਰ ਲੱਗੇ, ਉਹ ਕਾਹਦਾ ਸੂਰਮਾ। ਤੇ ਫੌਜਦਾਰ ਨੇ ਸੁਣਿਆ, ਕਹਿੰਦਾ ਚਲੋ ਬਈ ਫਿਰ ਚਲੋ ਚਵਿੰਡੇ ਦੇ ਉੱਤੇ ਚੜ੍ਹਾਈ ਕਰਦੇ ਹਾਂ, ਔਰ ਉੱਥੇ ਦੀਆਂ ਔਰਤਾਂ ਤੇ ਬੱਚਿਆਂ ਨੂੰ ਬੰਨ ਕੇ ਤੇ ਨਾਲੇ ਕੁੱਟਮਾਰ ਕਰਨ ਤੋਂ ਬਾਅਦ ਲਾਹੌਰ ਲੈ ਕੇ ਚੱਲਦੇ ਹਾਂ, ਸਾਰਾ ਜ਼ਕਰੀਆ ਖਾਨ ਦਾ ਗੁੱਸਾ ਉਹਨਾਂ ਦੇ ਉੱਤੇ ਕੱਢਦੇ ਹਾਂ। ਤੇ ਹੁਣ ਪਿਆਰਿਓ ਇੱਥੋਂ ਇਹ ਤੁਰਨ ਲੱਗਾ ਫੌਜਦਾਰ ਲਾਗਲੇ ਪਿੰਡ ਤੋਂ, ਤੇ ਕਿਸੇ ਤੁਹਾਡੇ ਵਰਗੇ ਪ੍ਰੇਮੀ ਨੇ ਜਾ ਕੇ ਖਬਰ ਦਿੰਦੇ ਆ, ਕਹਿੰਦਾ ਵੀ ਕਿਤੇ ਉਹ ਬੀਬੀਆਂ ਨੇ ਹੱਥੀਆਂ ਨਾ ਮਾਰੀਆਂ ਜਾਣ ਕਿ ਭੈਣੋ ਤੁਸੀਂ ਵੀ ਕੋਈ ਵਸੀਲਾ ਕਰ ਲਓ। ਉਹ ਫੌਜਦਾਰ 30-40 ਸਿਪਾਹੀਆਂ ਦਾ ਇੱਕ ਜਥਾ ਲੈ ਕੇ ਤੇ ਤੁਹਾਡੇ ਪਿੰਡ ਨੂੰ ਲੁੱਟਣ ਵਾਸਤੇ ਆ ਰਿਹਾ, ਤੇ ਕਿਵੇਂ ਇਹ ਹਲਕਾਰਾ ਇਹ ਗੁਰੂ ਕਾ ਕੋਈ ਪ੍ਰੇਮੀ ਜਾ ਕੇ ਬੀਬੀਆਂ ਨੂੰ ਖਬਰ ਦਿੰਦਾ। ਉਸ ਵੇਲੇ ਦੀਆਂ ਢਾਡੀ ਜਥਾ 17 ਤੁਹਾਡੇ ਨਾਲ ਕਿਉਂ ਸਾਂਝਾ

हाथ करारे ते मैं बखावो मेरिया अज हाथ करारे सुन ललकारा।

ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਹੋ ਔਰ ਢਾਡੀ ਵਾਰਾਂ ਇਤਿਹਾਸ ਆਪ ਸਿੱਖ ਸੰਗਤਾਂ ਸਰਵਣ ਕਰਨ ਦਾ ਯਤਨ ਕਰਦੇ ਹੋ। ਗੁਰੂ ਪਿਆਰਿਓ, ਕਿਸੇ ਬੁਲਾਰੇ ਦਾ, ਕਿਸੇ ਪ੍ਰਚਾਰਕ ਦਾ ਮਾਣ ਉਦੋਂ ਵੱਧ ਜਾਂਦਾ ਹੈ ਜਦੋਂ ਤੁਹਾਡੇ ਵਰਗੇ ਸਰਦਾਰ ਸਾਨੂੰ ਸਟੇਜ ਦੇ ਉੱਤੇ ਆ ਕੇ ਹੱਲਾਸ਼ੇਰੀ ਦਿੰਦੇ ਆ ਨਾ, ਔਰ ਸ਼ਾਬਾਸ਼ ਦਿੰਦੇ ਆ ਔਰ ਨਾਲ ਹੌਂਸਲਾ ਦਿੰਦੇ ਆ ਵੀ ਕੋਈ ਗੱਲ ਨਹੀਂ, ਕਿਸੇ ਦੇ ਗਿੱਟੇ ਗੋਡੇ ਲੱਗੇ ਕੋਈ ਗੱਲ ਨਹੀਂ, ਗੱਲ ਕਿਤੇ ਚੰਗੀ ਲੱਗਦੀ ਹੈ ਤੇ ਤੁਸੀਂ ਸਾਨੂੰ ਹੰਗਾਰਾ ਦੇ ਦਿੰਦੇ ਹੋ ਔਰ ਹੱਲਾਸ਼ੇਰੀ ਦੇ ਦਿੰਦੇ ਹੋ, ਇਹੀ ਸਾਡਾ ਸਭ ਤੋਂ ਵੱਡਾ ਮਾਣ ਹੁੰਦਾ। ਮੈਂ ਇੱਕ ਤੁਹਾਡੇ ਨਾਲ ਗੱਲ ਕਰਾਂ ਜੀ, ਤੁਹਾਡੇ ਤੋਂ ਪਹਿਲਾਂ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਇੱਥੇ ਇੱਕ ਆਨੰਦ ਕਾਰਜ ਹੋ ਕੇ ਹਟਿਆ, ਵਿਆਹ ਹੋ ਕੇ ਹਟਿਆ ਜੀ, ਔਰ ਮੈਨੂੰ ਵੀ ਉਹੀ ਆਦਤ ਹੈ ਵੀ ਜਿਹੜੀ ਗੱਲ ਆ ਗਈ ਆ ਜੇਨ ਦੇ ਵਿੱਚ ਕਹਿ ਦਵਾਂ ਵੀ ਉਹ ਪਤਾ ਨਹੀਂ ਮੇਰਾ ਦੁਆਰਾ ਕਿਤੇ ਸੂਤ ਲੱਗੇ ਕਹਿਣ ਨੂੰ ਕਿ ਨਾ ਲੱਗੇ, ਆਨੰਦ ਕਾਰਜ ਹੋਏ ਸੀ ਔਰ ਮੈਂ ਉਹਨਾਂ ਸੱਜਣਾਂ ਨਾਲ ਬੇਨਤੀ ਕੀਤੀ ਸੀਗੀ, ਤੁਹਾਡੇ ਵਰਗੇ ਵੱਡੇ ਵੱਡੇ ਸਰਦਾਰ ਆਏ ਹੋਏ ਸੀ ਵਿੱਚ, ਬੜਾ ਰੌਣਕ ਮੇਲਾ ਸੀਗਾ ਇੱਥੇ, ਮੈਂ ਬੇਨਤੀ ਕੀਤੀ ਵੀ ਸਾਨੂੰ ਵਿਆਹਾਂ ਦਾ ਚਾਅ ਹੋਣਾ ਵੀ ਚਾਹੀਦਾ ਹੈ ਔਰ ਵਿਆਹਾਂ ਦਾ ਚਾਅ, ਅਸੀਂ 6-6 ਮਹੀਨੇ ਅੱਗੋਂ ਵਿਆਹ ਰੱਖੇ ਹੋਏ ਆ, ਪੈਲਸ ਕਿਹੜਾ ਕਰਨਾ ਅਸੀਂ ਸਾਲ ਸਾਲ ਅੱਗੋਂ ਕਰ ਲੈਂਦੇ ਹਾਂ ਵੀ ਪੈਲਸ ਕਿਹੜਾ ਕਰਨਾ, ਕਿਤੇ ਖੜੇ ਪੈਰ ਉਹ ਪੈਲਸ ਸਾਨੂੰ ਮਿਲੇ ਕਿ ਨਾ ਮਿਲੇ, ਇਹ ਵੀ ਕਿਤੇ ਬਿਪਤਾ ਨਾ ਪੈ ਜਾਵੇ, ਸਾਡੇ ਨਿਆਣੇ ਨਾ ਗੁੱਸੇ ਹੋ ਜਾਣ ਵੀ ਉਹ ਪੈਲਸ ਜਿਹੜਾ ਸੀਗਾ ਨਾ ਉਹ ਪੈਲਸ ਅਸੀਂ ਕਰਨਾ ਸੀਗਾ। ਤੇ ਪਿਆਰੇ, ਉਸ ਤੋਂ ਬਾਅਦ ਫਿਰ ਗਾਉਣ ਵਾਲੀਆਂ, ਗਾਉਣ ਵਾਲੇ, ਨੱਚਣ ਵਾਲੀਆਂ, ਇਹ ਡੀਜੇ ਪ੍ਰਬੰਧ ਤਕਰੀਬਨ 4-4, 5-5 ਮਹੀਨੇ ਪਹਿਲਾਂ ਹੋ ਜਾਂਦਾ ਹੈ ਹਰੇਕ ਵਿਆਹ ਦੇ ਵਿੱਚ। ਤੁਸੀਂ ਇਸੇ ਕਮਿਊਨਿਟੀ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਸਾਰਾ ਪਤਾ ਹੈ, ਗੁਰਦੁਆਰੇ ਦਾ ਵੀ ਪ੍ਰਬੰਧ ਕਰ ਲਿਆ ਜਾਂਦਾ ਵੀ ਇਸ ਗੁਰਦੁਆਰੇ ਆਨੰਦ ਕਾਰਜ ਕਰਾਂਗੇ, ਚਲੋ ਜੀ ਠੀਕ ਹੈ, ਇੱਥੋਂ ਤੱਕ ਬਹੁਤ ਵਧੀਆ ਹੋਣਾ ਚਾਹੀਦਾ। ਤੇ ਪਿਆਰ ਵਾਲਿਓ, ਉਸ ਤੋਂ ਬਾਅਦ ਆਪਾਂ ਪ੍ਰਬੰਧ ਕਰਦੇ ਹਾਂ ਵੀ ਉਦਣ ਨੂੰ ਸਾਡੀ ਧੀ ਨੇ ਲਹਿੰਗਾ ਕਿਹੋ ਜਿਹਾ ਰੰਗ ਦਾ ਪਾਉਣਾ ਹੈ, ਸਾਡੇ ਪੁੱਤ ਨੇ ਸ਼ੇਰਵਾਨੀ ਕਿੱਦਾਂ ਦੀ ਪਾਉਣੀ ਹੈ, ਇਹ ਵੀ 3-3, 4-4 ਮਹੀਨੇ ਸਿਲੈਕਟ ਪਹਿਲਾਂ ਹੀ ਹੋ ਜਾਂਦਾ। ਤੇ ਜੇ ਕਿਤੇ ਮੌਕੇ ਤੇ ਪਤਾ ਲੱਗ ਜਾਵੇ ਨਾ ਵੀ ਜਿਹੜੇ ਮੈਂ ਕੱਪੜੇ ਪਾਉਣੇ ਸੀ ਉਹ ਮੈਂ ਕਿਸੇ ਹੋਰ ਵਿਆਹ ਦੇ ਵਿੱਚ ਦੇਖ ਲੈ ਤੇ ਬੰਦਾ ਆਪਣੇ ਲੀੜੇ ਕੈਂਸਲ ਕਰਾਉਂਦਾ, ਇੱਥੋਂ ਤੱਕ ਸਾਡਾ ਹੰਕਾਰ ਵਧਿਆ ਹੋਇਆ ਵੀ ਉਹ ਦੂਜੇ ਨੇ ਪਾ ਲੈ ਉਦਾਂ ਦਾ ਲਹਿੰਗਾ ਜਾਂ ਸ਼ੇਰਵਾਨੀ, ਮੈਂ ਪਾਉਣੀ ਸੀ ਉਹ ਤਾਂ ਦੂਜੇ ਨੇ ਪਾ ਲੈ, ਹੁਣ ਉਹ ਰਸ ਨਹੀਂ ਰਹਿ ਗਿਆ, ਹੁਣ ਆਪਾਂ ਬਦਲ ਦਿੰਦੇ, ਚੇਂਜ ਹੋ ਜਾਂਦੀ ਆ। ਸਿਰਾਂ ਦੇ ਉੱਤੇ ਰੁਮਾਲ ਕਿੱਦਾਂ ਦੇ ਬੰਨਣੇ ਆ, ਕੱਪੜੇ ਕਿੱਦਾਂ ਦੇ ਪਾਉਣੇ ਆ, ਬੀਬੀਆਂ ਨੇ ਸਿਰਾਂ ਦੇ ਉੱਤੇ ਦੁਪੱਟੇ ਕਿੱਦਾਂ ਦੇ ਲੈ ਕੇ ਜਾਣੇ ਆ, ਇਹ ਸਾਰਾ ਕੁਝ ਇਹ ਚੀਜ਼ ਦਾ ਸਾਨੂੰ ਫਿਕਰ ਹੈ। ਜੇ ਫਿਕਰ ਨਹੀਂ ਹੈ ਨਾ ਤੋ ਇਸ ਗੱਲ ਦਾ ਵੀ ਜਿਹਨਾਂ ਬੱਚਿਆਂ ਦੇ ਅਸੀਂ ਆਨੰਦ ਕਾਰਜ ਕਰਵਾਉਣ ਵਾਸਤੇ ਲੈ ਕੇ ਜਾਣਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ 4 ਲਾਵਾਂ ਦੀ ਡਾਇਰੈਕਸ਼ਨ, ਉਹ ਸਿੱਖਿਆ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਦਿੱਤੀ ਹੈ ਕਿ ਨਹੀਂ ਦਿੱਤੀ। ਚਾਹੀਦਾ ਤੇ ਇਹ ਸੀ ਨਾ ਕਿ ਬੱਚਿਓ ਅੱਜ ਤੋਂ ਤੁਹਾਡੀ ਗ੍ਰਸਥ ਜੀਵਨ ਦੀ ਆਰੰਭਤਾ ਹੋ ਜਾਣੀ ਤੇ ਤੁਸੀਂ ਆਓ 2-3 ਮਹੀਨੇ ਪਹਿਲਾਂ ਸਟੱਡੀ ਕਰੋ ਕਿ ਗ੍ਰਸਥ ਕਿਹਨੂੰ ਕਹਿੰਦੇ ਆ, ਕਿ ਆਓ ਤੁਹਾਨੂੰ ਦੱਸੀਏ। ਹੁਣ ਅੱਜ ਕੱਲ੍ਹ ਤੇ ਮੇਰੇ ਵੀਰੋ ਸਭ ਕੁਝ ਮਿਲ ਜਾਂਦਾ, ਅਰਥ ਕੀਤੇ ਗੁਰਬਾਣੀ ਦੇ ਸਭ ਕੁਝ ਨੈੱਟ ਦੇ ਉੱਤੋਂ ਨਿਕਲ ਆਉਂਦਾ, ਪਰ ਸਾਡਾ ਧਿਆਨ ਹੀ ਨਹੀਂ ਉਸ ਪਾਸੇ। ਇੱਥੇ ਪਤਾ ਜ਼ਿੰਮੇਵਾਰੀ ਕਿਹਨੇ ਦੀ ਹੁੰਦੀ ਆ, ਇੱਥੇ ਆ ਜੀ ਬਾਬਿਆਂ ਦੀ, ਬਾਬਿਆਂ ਨੇ 5 ਮਿੰਟਾਂ 'ਚ ਦੱਸ ਦੇਣਾ ਸਾਰਾ ਕੁਛ। ਹੁਣ ਜਿਹੜਾ ਤੁਸੀਂ 25-30 ਸਾਲਾਂ ਦੇ ਨਿਆਣਿਆਂ ਨੂੰ ਆਪ ਨਹੀਂ ਦੱਸ ਸਕੇ ਤੇ 15 ਮਿੰਟਾਂ 'ਚ ਬਾਬਿਆਂ ਨੇ ਕੀ ਦੱਸ ਦੇਣਾ ਪਿਆਰੇ, ਦੱਸੋ ਕਮਲਾ। ਹੁਣ ਸਿੱਖਾਂ ਦੇ ਬੱਚਿਆਂ ਦੇ ਹੁਣ ਆਨੰਦ ਕਾਰਜ ਹੋਣੇ ਹੁੰਦੇ ਨੇ ਤੇ ਗੁਰੂ ਪਿਆਰਿਓ ਬਾਬਿਆਂ ਨੂੰ ਦੱਸਣਾ ਪੈਂਦਾ ਵੀ ਇਹ ਪ੍ਰਕਰਮਾ ਐਂ ਦੀ ਕਰਨੀ ਆ, ਪਹਿਲਾਂ ਮੁੰਡੇ ਨੇ ਮੋਹਰੇ ਹੋਣਾ ਫਿਰ ਕੁੜੀ ਨੇ ਬਾਅਦ 'ਚ ਆਉਣਾ ਆ, ਇਹ ਇੱਦਾਂ ਦੇ ਡਰਾਮੇ ਅਸੀਂ ਗੁਰੂ ਘਰ ਦੇ ਵਿੱਚ ਕਰਦੇ। ਨਹੀਂ ਤੇ ਸਿੱਖਾਂ ਨੂੰ ਦੱਸਣ ਦੀ ਜ਼ਰੂਰਤ ਆ ਵੀ ਕਿੱਧਰ ਦੀ ਪ੍ਰਕਰਮਾ ਕਰਨੀ ਆ, ਬੱਚਿਆਂ ਦੇ ਸਿੱਖਾਂ ਦੇ ਵਿਆਹ ਹੋਣੇ ਹੋਣ ਤੇ ਸਿੱਖਾਂ ਨੂੰ ਦੱਸਣ ਦੀ ਲੋੜ ਆ ਵੀ ਪ੍ਰਕਰਮਾ ਕਿੱਧਰ ਦੀ ਕਰਨੀ ਆ, ਗੁਰੂ ਨਾਨਕ ਦਾ ਨਾਮ ਆਵੇਗਾ ਤੇ ਤੁਸੀਂ ਉਦੋਂ ਮੱਥਾ ਟੇਕਿਓ, ਇਹ ਸਾਡੀਆਂ ਵਿਚਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ। ਮਾਪਿਆਂ ਦਾ ਫਰਜ਼ ਬਣਦਾ ਪਿਆਰਿਓ ਆਪਣੇ ਘਰਾਂ ਦੇ ਵਿੱਚ, ਹੁਣ ਜਿਹਨਾਂ ਚਲੋ ਠੀਕ ਹੈ ਜੋ ਹੋ ਗਿਆ, ਹੁਣ ਜਿਹੜੇ ਤੁਹਾਡੇ ਵਿੱਚ ਕਈਆਂ ਦੇ ਬੱਚੇ ਧੀਆਂ ਵਿਆਹਣ ਵਾਲੇ ਆ ਨਾ, ਤੇ ਸੱਚੀ ਪਿਆਰਿਓ 1 ਮਹੀਨਾ ਅੱਗੋਂ ਆਪਣੇ ਬੱਚਿਆਂ ਨੂੰ ਵਿਆਹਾਂ ਦੀ ਮਰਿਆਦਾ ਦਾ ਦੱਸਣਾ ਸ਼ੁਰੂ ਕਰ ਦਿਓ। ਜਿੱਥੇ ਲੀੜਿਆਂ ਦਾ ਫਿਕਰ ਕਰਦੇ ਹੋ, ਕੱਪੜਿਆਂ ਦਾ, ਪੈਲਸਾਂ ਦਾ ਫਿਕਰ ਕਰਦੇ ਹੋ, ਨੱਚਣ ਤੇ ਗਾਉਣ ਵਾਲੀਆਂ ਦਾ ਫਿਕਰ ਕਰਦੇ ਹੋ ਨਾ, ਉੱਥੇ ਇਹ ਫਿਕਰ ਕਰ ਲਿਓ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ 4 ਲਾਵਾਂ, ਆਓ ਤੁਹਾਨੂੰ ਕੋਲ ਬੈਠੀਏ ਆਪਾਂ ਦੱਸੀਏ ਇਹਨਾਂ ਦਾ ਅਰਥ ਕੀ ਹੈ, ਜਾਂ ਚੰਗੇ ਵਿਦਵਾਨ ਕੋ, ਗ੍ਰੰਥੀ ਸਿੰਘ ਕੋ ਗੁਰਦੁਆਰੇ ਆ ਜਾਈਏ ਵੀ ਦੱਸੋ ਭਾਈ ਸਾਹਿਬ ਆਹ ਜਿਹੜੀ ਪ੍ਰਵਿਰਤੀ ਹੈ, ਇੱਕ ਜਿਹੜੀ ਲਾਮ ਪਹਿਲੀ ਸ਼ੁਰੂ ਹੁੰਦੀ ਹੈ ਉਹਦਾ ਕੀ ਮਤਲਬ ਹੈ, ਚੌਥੀ ਲਾਮ ਤੱਕ ਕਿਵੇਂ ਵਰ ਪਾਇਆ ਤੱਕ ਕਿਵੇਂ ਪਹੁੰਚਣਾ, ਇਹ ਸਾਰਾ ਸਾਡਾ ਫਰਜ਼ ਬਣਦਾ ਸੀ ਮਾਪਿਆਂ ਦਾ।
ਆ ਪਰ ਅਸੀਂ ਨਹੀਂ ਅਸੀਂ ਇਹ ਜ਼ਿੰਮੇਵਾਰੀਆਂ ਬਾਬਿਆਂ ਤੇ ਸਿੱਟੀਆਂ ਤੇ ਬਾਬੇ 15 ਮਿੰਟਾਂ ਦੇ ਵਿੱਚ ਇਹੀ ਕੁਝ ਹੀ ਕਰ ਸਕਦੇ ਆ ਹੋਰ ਅਸੀਂ ਕਿੰਨਾ ਕੁ ਅਸੀਂ ਕਰ ਸਕਦੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਇਹ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜੀ ਮੇਰੇ ਦਿਲ ਦੇ ਵਿੱਚ ਗੱਲ ਆ ਜਾਵੇ ਮੈਂ ਤੁਹਾਡੇ ਨਾਲ ਕਰ ਦਿੰਦਾ ਹੁੰਦਾ ਸੋ ਵਿਆਹ ਹੈ ਭਾਈ ਬਹਾਦਰ ਸਿੰਘ ਦੇ ਸਪੁੱਤਰ ਦਾ ਬਰਾਤ ਵਿਆਹਣ ਵਾਸਤੇ ਗਈ ਹੋਈ ਹੈ ਤੇ ਮਗਰ ਦੁਸ਼ਮਣ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਆਪਣੀ ਧਾੜ ਲੈ ਕੇ ਚਵਿੰਡੇ ਨਗਰ ਦੀਆਂ ਸਿੰਘਣੀਆਂ ਨੂੰ ਖਤਮ ਕਰਨ ਵਾਸਤੇ ਬੱਚਿਆਂ ਨੂੰ ਔਰ ਇੱਥੋਂ ਤੱਕ ਉਹਨਾਂ ਦੀਆਂ ਇੱਜ਼ਤਾਂ ਲੁੱਟਣ ਵਾਸਤੇ ਇਹ ਸਿਪਾਹੀ ਜਿਹੜੇ ਇੱਥੋਂ ਚੜ੍ਹਦੇ ਆ ਔਰ ਕਿਸੇ ਨੇ ਜਾ ਕੇ ਖਬਰ ਦੇ ਦਿੱਤੀ ਹੈ ਕਿ ਭੈਣੋ ਪ੍ਰਬੰਧ ਕਰ ਲਓ ਬੰਦੋਬਸਤ ਕਰ ਲਓ ਜ਼ਾਲਮ ਆ ਗਈ ਤੇ ਜਦੋਂ ਬੀਬੀਆਂ ਨੇ ਸੁਣਿਆ ਕਿ ਦੁਸ਼ਮਣ ਆ ਰਿਹਾ ਸਾਡੇ ਘਰ ਵਾਲੇ ਘਰੇ ਨਹੀਂ ਹੈ ਸਾਡੇ ਸਰਦਾਰ ਬਰਾਤੇ ਗਏ ਸਾਡੇ ਜਵਾਨ ਨੌਜਵਾਨ ਪੁੱਤ ਵੀ ਗਏ ਹੋਏ ਆ ਤੇ ਘਰ ਦੇ ਵਿੱਚ ਕੁਝ ਬੁੱਢੇ ਠੇਰੇ ਤੇ ਕੁਝ ਬੀਬੀਆਂ ਨੇ ਤੇ ਜਾਂ ਛੋਟੇ ਛੋਟੇ ਬੱਚੇ ਨੇ ਤੇ ਜਾਂ ਔਰਤਾਂ ਮਟਿਆਰਾਂ ਹੁਣ ਕੀ ਕਰ ਸਕਦੀਆਂ ਪਰ ਗੁਰੂ ਪਿਆਰੋ ਜਕਾਰਾ ਛੱਡ ਦਿੱਤਾ ਉਹਨਾਂ ਨੇ ਸਰਦਾਰ ਬਹਾਦਰ ਸਿੰਘ ਦੀ ਵਾਈਫ ਮੋਹਰੇ ਹੋ ਕੇ ਸਰਦਾਰਨੀ ਅੱਗੇ ਹੋ ਕੇ ਲਲਕਾਰਦੀ ਹੈ ਭੈਣੋ ਅੱਜ ਆਪਣੇ ਤੇ ਬਣੀ ਹੈ ਅੱਜ ਤੱਕ ਸਰਦਾਰਾਂ ਦੀਆਂ ਕਹਾਣੀਆਂ ਸੁਣਦੀਆਂ ਆਈਆਂ ਉਹਨਾਂ ਦੀਆਂ ਬਹਾਦਰੀਆਂ ਸੁਣਦੀਆਂ ਆਈਆਂ ਅੱਜ ਆਪਣੇ ਦੇ ਉੱਤੇ ਬਿਪਤਾ ਬਣੀਆਂ ਤੇ ਹੁਣ ਡਰਨਾ ਨਹੀਂ ਦੁਸ਼ਮਣਾਂ ਦੇ ਨਾਲ ਲੋਹਾ ਲੈਣਾ ਮਰ ਜਾਵਾਂਗੇ ਜਿਉਂਦੀਆਂ ਇੱਕ ਵੀ ਹੱਥ ਨਹੀਂ ਆਵਾਂਗੇ ਗੁਰੂ ਪਿਆਰਿਓ ਇਹ ਸਾਡੀਆਂ ਬੀਬੀਆਂ ਦਾ ਇਤਿਹਾਸ ਸੀ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਇੱਕ ਸਰਦਾਰ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਤੁਸੀਂ ਬੀਬੀਆਂ ਦੀ ਸ਼ਹੀਦੀ ਦਾ ਜ਼ਿਕਰ ਵੀ ਕਰਿਆ ਕਰੋ ਮੈਂ ਕਿਹਾ ਵੀਰੇ ਜੇ ਤੇ ਕਿਤੇ ਰਸਤੇ ਦੇ ਵਿੱਚ ਹੁਣ ਲੜੀ ਨਹੀਂ ਆਪਾਂ ਟੁੱਟਣ ਦੇਣੀ ਜੇ ਕਿਤੇ ਰਸਤੇ ਦੇ ਵਿੱਚ ਚੱਲਦੀ ਚੱਲਦੀ ਜਿਹੜੀ ਗੱਲ ਆਈ ਉਹਨੂੰ ਮੈਂ ਜ਼ਰੂਰ ਫੜਨ ਦਾ ਯਤਨ ਕਰਾਂਗਾ ਹੁਣ ਇੱਥੇ ਗੱਲ ਆ ਗਈ ਹੈ ਬੀਬੀਆਂ ਦੀ ਬਹਾਦਰੀ ਦੀ ਗੁਰੂ ਪਿਆਰਿਓ ਮੀਰ ਮੰਨੂ ਦਾ ਵਕਤ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਜਿਹਦੇ ਬਾਬਤ ਇੱਕ ਬਣੀ ਹੋਈ ਆ ਗੱਲ ਬਣੀ ਆ ਕਿ ਮੀਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੋਣੇ ਹੋਏ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਾਡੀ ਕੌਮ ਦੀਆਂ ਬੀਬੀਆਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਕਿਉਂਕਿ ਸਿੰਘ ਉਦੋਂ ਹੱਥ ਨਹੀਂ ਸੀ ਆਉਂਦੇ ਛੇਤੀ ਕਰਕੇ ਤੇ ਫਿਰ ਇਹਨਾਂ ਪਾਪੀਆਂ ਦਾ ਵਾਹ ਕੀ ਚੱਲਦਾ ਸੀ ਕਿ ਚਲੋ ਬੀਬੀਆਂ ਤੇ ਬੱਚੇ ਫੜ ਲਿਓ ਹੁਣ ਬੀਬੀਆਂ ਤੇ ਬੱਚਿਆਂ ਨੂੰ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਔਰ ਇਹ ਬਿਲਕੁਲ ਕਹਾਵਤ ਸੱਚ ਹੈ ਕਿ ਉਹਨਾਂ ਨੇ ਸਵਾ ਸਵਾ ਮਨ ਦਾ ਰੋਜ਼ ਪੀਸਣ ਪੀਸਣ ਵਾਸਤੇ ਦਿੱਤਾ ਜਾਣਾ ਅਰਦਾਸ ਕਰਦੇ ਆ ਨਾ ਹੁਣ ਗੁਰੂ ਪਿਆਰਿਓ ਅਰਦਾਸ ਕਰਦੇ ਹਾਂ ਹੁਣ ਇੱਥੇ ਕਿਤੇ ਵਿਤਕਰਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੋਵੇਂ ਕੁਝ ਆ ਗਿਆ ਨਾ ਕੋਮਨ ਹੋ ਗਈ ਗੱਲ ਵੀ ਸਿੰਘਾਂ ਨੇ ਵੀ ਕੁਰਬਾਨੀਆਂ ਕੀਤੀਆਂ ਤੇ ਸਿੰਘਣੀਆਂ ਨੇ ਵੀ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਉਹਨਾਂ ਦਾ ਜ਼ਿਕਰ ਅਰਦਾਸ ਦੇ ਵਿੱਚ ਨਿੱਤ ਕਰਦੇ ਹਾਂ ਹੁਣ ਜਿੱਥੇ ਮਰਦਾਂ ਨੇ ਕੁਰਬਾਨੀਆਂ ਕੀਤੀਆਂ ਉੱਥੇ ਬੀਬੀਆਂ ਦੀ ਗੱਲ ਕਰੀਏ ਤੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਲਿਜਾਲ ਜਾ ਕੇ ਇਹਨਾਂ ਤੇ ਤਸੀਹੇ ਜ਼ੁਲਮ ਅੱਤ ਦਾ ਤਸ਼ੱਦਦ ਕੀਤਾ ਗਿਆ ਤੇ ਜ਼ਿਆਦਾ ਜ਼ਾਲਮਾਂ ਦਾ ਜ਼ੋਰ ਪਤਾ ਇਸ ਗੱਲ ਤੇ ਹੁੰਦਾ ਸੀ ਵੀ ਇਹਨਾਂ ਦੇ ਵਿੱਚੋਂ ਕੋਈ ਕਹਿ ਦੇਵੇ ਮੈਂ ਸਿੱਖ ਨਹੀਂ ਮੈਂ ਮੁਸਲਮਾਨ ਹਾਂ ਮੈਂ ਆਪਣਾ ਧਰਮ ਤਬਦੀਲ ਕਰਨ ਵਾਸਤੇ ਤਿਆਰ ਹਾਂ ਤੇ ਅਸੀਂ ਘੱਟੋ ਘੱਟ ਲੋਕਾਂ ਨੂੰ ਦੱਸ ਤੇ ਦਈਏ ਵੀ ਕਿਸੇ ਨੇ ਇੱਕ ਨੇ ਤੇ ਧਰਮ ਤਬਦੀਲ ਕਰ ਲਿਆ ਗੁਰੂ ਪਿਆਰਿਓ ਬੜੇ ਭਰ ਕੇ ਫੋਲ ਦਿੱਤੇ ਬੜੀਆਂ ਕਿਤਾਬਾਂ ਪੜ੍ਹੀਆਂ ਸਾਨੂੰ ਇੱਦਾਂ ਦਾ ਇੱਕ ਵੀ ਸਿੰਘ ਜਾਂ ਸਿੰਘਣੀ ਨਜ਼ਰ ਨਹੀਂ ਆਈ ਜਿਹਨੇ ਕਿਤੇ ਆਪਣਾ ਧਰਮ ਤਬਦੀਲ ਕਰ ਲਿਆ ਤੇ ਜੇ ਅੱਜ ਧਰਮ ਤਬਦੀਲੀ ਦੀਆਂ ਗੱਲਾਂ ਕਰੀਏ ਸੁਣਦੇ ਆ ਨਾ ਤੇ ਥਾਂ ਥਾਂ ਦੇ ਉੱਤੇ ਸਿੱਖਾਂ ਨੂੰ ਫਿਕਰ ਪਿਆ ਹੋਇਆ ਵੀ ਫਲਾਨੀ ਜਗ੍ਹਾ ਦੇ ਉੱਤੇ ਧਰਮ ਪਰਿਵਰਤਨ ਹੋ ਗਿਆ ਫਲਾਨੀ ਜਗ੍ਹਾ ਦੇ ਉੱਤੇ ਧਰਮ ਪਰਿਵਰਤਨ ਹੋ ਗਿਆ ਕੀ ਕਾਰਨ ਜਾਂ ਤੇ ਸਾਡੇ ਵਿੱਚ ਖਾਮੀਆਂ ਨੇ ਅਸੀਂ ਉਹਨਾਂ ਲੋਕਾਂ ਨੂੰ ਸਿੱਧਾ ਸਿੱਖੀ ਵੱਲ ਪ੍ਰੇਰਿਤ ਨਹੀਂ ਕਰ ਸਕੇ ਤੇ ਗੁਰੂ ਪਿਆਰਿਓ ਜਾਂ ਫਿਰ ਉਹ ਲਾਲਚੀ ਲੋਕ ਹੋਣਗੇ ਜਿਹੜੇ ਛੋਟੇ ਛੋਟੇ ਲਾਲਚਾਂ ਦੀ ਖਾਤਰ ਆਪਣਾ ਧਰਮ ਪਰਿਵਰਤਨ ਕਰ ਲੈਂਦੇ ਨੇ ਨਹੀਂ ਤੇ ਜਿਹਨੇ ਇੱਥੇ ਆ ਕੇ ਇੱਕ ਵਾਰ ਮੱਥਾ ਟੇਕਤਾ ਨਾ ਇੱਥੇ ਆ ਕੇ ਸਿਰ ਰੱਖ ਦਿੱਤਾ ਤੇ ਇਹ ਪ੍ਰਾਣ ਹੁੰਦਾ ਸਿਰ ਟੇਕਣ ਦਾ ਮੱਥਾ ਟੇਕਣ ਦਾ ਵਿਦਾਤਾ ਅੱਜ ਤੋਂ ਸਿਰ ਤੇਰਾ ਇਹਨੂੰ ਜਿੱਥੇ ਮਰਜ਼ੀ ਵਰਤ ਲਈ ਤੇ ਉਹ ਕੱਚੇ ਪਹਿਲੇ ਸਿਰ ਹੁੰਦੇ ਆ ਜਿਹੜੇ ਉੱਠ ਕੇ ਫਿਰ ਦੂਜਿਆਂ ਬਾਬਿਆਂ ਜਾਂ ਡੇਰਿਆਂ ਜਾਂ ਦੂਜਿਆਂ ਧਰਮਾਂ ਵੱਲ ਨੂੰ ਤੁਰ ਪੈਂਦੇ ਉਹਨਾਂ ਨੂੰ ਸਿੱਖ ਮੰਨਿਆ ਹੀ ਨਾ ਕਰੋ ਔਰ ਜਿਹੜੇ ਕੁਛ ਲਾਲਚੀ ਲੋਕ ਧਰਮ ਪਰਿਵਰਤਨ ਕੁਝ ਲਾਲਚ ਦੇ ਵਿੱਚ ਆ ਕੇ ਕਰਦੇ ਨੇ ਤੇ ਕੱਲ ਨੂੰ ਸਮਾਂ ਬਣੇਗਾ ਉਹ ਚਾਰ ਟਕਿਆਂ ਦੀ ਖਾਤਰ ਸਾਡੇ ਵੱਲ ਵੀ ਆ ਸਕਦੇ ਆ ਖੈਰ ਇਹਨਾਂ ਦਾ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਵੇਸਲੇ ਨਾ ਰਹਿ ਜਾਈਏ ਔਰ ਸਾਡਾ ਫਰਜ਼ ਬਣਦਾ ਵੀ ਅਸੀਂ ਸੰਘ ਆਪਾਂ ਨੂੰ ਜਾਗਦੇ ਰਹੀਏ ਅਵੇਸਲੇ ਨਾ ਹੋਰ ਜਾਈਏ ਸਾਡਾ ਘਰ ਲੁੱਟਿਆ ਨਾ ਜਾਵੇ ਲੁੱਟੇ ਗਏ ਤੋਂ ਫਿਰ ਅਸੀਂ ਜਾਗੇ ਤਾਂ ਕੀ ਜਾਗੇ ਖੈਰ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮੇਰੇ ਭੈਣੋ ਮੈਂ ਇੱਕ ਦੋ ਮਿੰਟ ਵਾਸਤੇ ਤੁਹਾਡੇ ਵੱਲ ਆਪਣਾ ਧਿਆਨ ਟਿਕਾਉਣਾ ਚਾਹੁੰਦਾ ਤੁਸੀਂ ਆਪਣੇ ਆਪ ਨੂੰ ਕਦੀ ਛੋਟੀਆਂ ਨਾ ਸਮਝਿਆ ਕਰੋ ਇੱਧਰ ਸਰਦਾਰਾਂ ਦੇ ਕੋਲੋਂ ਤੁਸੀਂ ਉਦੋਂ ਦੁੱਗਣੇ ਪੂਰਨੇ ਪਾਏ ਹੋਏ ਆ
ਤੁਸੀਂ ਭਾਗ ਕੌਰ ਬਣ ਕੇ ਤੇ ਤਲਵਾਰਾਂ ਫੜ ਕੇ ਮੈਦਾਨੇ ਜੰਗ ਦੇ ਅੰਦਰ ਜੂਝਦੀਆਂ ਰਹੀਆਂ ਹੈ, ਤੁਸੀਂ ਪਿੱਛੇ ਨਹੀਂ ਰਹੀਆਂ ਕਿਸੇ ਗੱਲ ਤੋਂ ਵੀ। ਅੱਜ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਤੁਹਾਨੂੰ ਸਵਾ ਸਵਾ ਮਨ ਦਾ ਪੀਸਣ ਪੀਸਣ ਵਾਸਤੇ ਦਿੱਤਾ ਜਾ ਰਿਹਾ, ਜਦੋਂ ਫੇਰ ਵੀ ਤੁਸੀਂ ਧਰਮ ਛੱਡਣ ਵਾਸਤੇ ਤਿਆਰ ਨਹੀਂ ਹੋਈਆਂ, ਫਿਰ ਤੁਹਾਡੇ ਹਿਰਦਿਆਂ ਨੂੰ ਡਲਾਉਣ ਦਾ ਕਰਕੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਤੁਹਾਡੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਗਏ, ਧਰਮ ਤੋਂ ਫੇਰ ਵੀ ਨਹੀਂ ਤੁਸੀਂ ਡੋਲੀਆਂ। ਬੱਚੇ ਨਵੇਂ ਜੰਮੇ ਹੋਏ ਬੱਚੇ, ਗਰਭਵਤੀ ਭੈਣਾਂ ਉਸ ਵੇਲੇ ਕੈਦ ਦੇ ਵਿੱਚ, ਉੱਥੇ ਗਰਭ ਨਵੇਂ ਜਿਹੜੇ ਬੱਚਿਆਂ ਨੇ ਜਨਮ ਲਿਆ ਸੀ ਉਹਨਾਂ ਬੱਚਿਆਂ ਨੂੰ ਉੱਪਰ ਨੂੰ ਸੈੱਟ ਕੇ ਤੇ ਥੱਲੇ ਨੇਜੇ ਕਰਕੇ ਢਿੱਡ ਦੇ ਵਿੱਚ ਦੀ ਲਗਾ ਦਿੰਦੇ ਜਾਂਦੇ ਸੀ, ਫਿਰ ਵੀ ਉਹਨਾਂ ਨੇ ਧਰਮ ਤਬਦੀਲ ਨਹੀਂ ਕੀਤਾ। ਤੇ ਨਿੱਤ ਪਤਾ ਕੀ ਕਰਦੀਆਂ? ਅਰਦਾਸ ਬੇਨਤੀ ਕਰਦੀਆਂ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ, ਪਹਿਲਾਂ ਸਾਰੀਆਂ ਇਕੱਠੀਆਂ ਬੈਠ ਕੇ ਸੋਦਰ ਰਹਿ ਰਾਸ ਦਾ ਪਾਠ ਕਰਦੀਆਂ, ਪਾਠ ਕਰਨ ਤੋਂ ਬਾਅਦ ਅਰਦਾਸ ਕਰਦੀਆਂ ਤੇ ਅਰਦਾਸ ਦੇ ਸਮਾਪਤੀ ਦੇ ਵਿੱਚ ਬੜੇ ਪਿਆਰ ਦੇ ਨਾਲ ਉੱਚੀ ਦੇਣੀ ਕਹਿ ਦਿੰਦੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰਿਓ, ਇੱਕ ਸਿਪਾਹੀ ਨਿੱਤ ਸੁਣਦਾ ਸੀਗਾ ਵੀ ਇਹ ਬੀਬੀਆਂ ਕਹੀ ਕਹੀ ਜਾਂਦੀਆਂ। ਇੱਕ ਦਿਨ ਉਹਨੇ ਪੁੱਛ ਲਿਆ, ਕਹਿੰਦਾ ਭੈਣੋ ਆਹ ਤੁਸੀਂ ਭਲੇ ਵਾਲੀ ਜਿਹੜੀ ਗੱਲ ਕਰਦੀਆਂ? ਕਹਿੰਦੀਆਂ ਹਾਂ ਵੀਰਾ, ਅਸੀਂ ਭਲੇ ਦੀ ਗੱਲ ਕਰ, ਅਸੀਂ ਸਾਰੀ ਸ੍ਰਿਸ਼ਟੀ ਦਾ ਭਲਾ ਮੰਗਦੀਆਂ। ਆਖਣ ਲੱਗਾ ਜਿਹਨਾਂ ਨੇ ਤੁਹਾਨੂੰ ਕੈਦ ਕੀਤਾ, ਸਵਾ ਸਵਾ ਮਨ ਦਾ ਪੀਸਣ ਦਿੰਦੇ ਆ ਉਹਨਾਂ ਦਾ? ਕਹਿੰਦੀਆਂ ਉਹਨਾਂ ਦਾ ਵੀ ਭਲਾ। ਤੇ ਜਿਹਨਾਂ ਨੇ ਆ ਤੁਹਾਡੇ ਬੱਚਿਆਂ ਦੇ ਟੋਟੇ ਕਰ ਕਰਕੇ ਗਲਾਂ ਚ ਹਾਰ ਪਾ ਦਿੱਤੇ ਉਹਨਾਂ ਦਾ? ਕਹਿੰਦੇ ਉਹਨਾਂ ਦਾ ਵੀ ਭਲਾ। ਤੇ ਆ ਤੁਹਾਡੇ ਬੱਚਿਆਂ ਨੂੰ ਜਿਹਨਾਂ ਨੇਜਿਆਂ ਦੇ ਵਿੱਚ ਦੀ ਪਰੋ ਦਿੱਤਾ ਉਹਨਾਂ ਦਾ? ਉਹਨਾਂ ਦਾ ਵੀ ਭਲਾ। ਤੇ ਗੁਰੂ ਪਿਆਰੇ ਉਹਦੇ ਹੱਥ ਜੁੜ ਜਾਂਦੇ, ਕਹਿੰਦੇ ਸਿਪਾਹੀ ਦੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ, ਇਹ ਦਾਤਾ ਇਹ ਕੌਮ, ਇਹ ਅਣਖੀਲੀ ਕੌਮ ਇੱਕ ਦਿਨ ਦੁਨੀਆਂ ਦੀ ਬਾਦਸ਼ਾਹ ਕੌਮ ਬਣੇਗੀ। ਔਰ ਬਣੀ ਸੀ, ਉਹ ਗੱਲ ਵੱਖਰੀ ਹੈ ਕਿ ਸਾਡੀਆਂ ਆਪਣੀਆਂ ਖਾਮੀਆਂ ਦਾ ਕਰਕੇ ਅਸੀਂ ਆਪਣੀਆਂ ਬਾਦਸ਼ਾਹੀਆਂ ਗਵਾਤੀਆਂ। ਅੱਜ ਥਾਂ ਥਾਂ ਦੇ ਉੱਤੇ ਟੱਕਰਾਂ ਮਾਰਦੇ ਫਿਰਦੇ ਹਾਂ, ਕਦੀ ਰੈਫਰੈਂਡਮ ਦੀਆਂ ਗੱਲਾਂ ਹੁੰਦੀਆਂ, ਕਦੀ ਅਮਰੀਕਾ ਦੇ ਤਰਲੇ ਕਰਦੇ ਹਾਂ ਵੀ ਸਾਨੂੰ ਸਾਡਾ ਖੁਸਿਆ ਰਾਜ। ਗੁਰੂ ਪਿਆਰਿਓ, ਜਦੋਂ ਜਦ ਕਰਨੀ ਚਾਹੀਦੀ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੋਣੀ ਚਾਹੀਦੀ, ਜਦੋਂ ਜਦ ਕਰਨੀ ਚਾਹੀਦੀ ਕਰੋ ਕਰੋ। ਇਹ ਜਿਹੜੀ ਤੁਹਾਡੇ ਅੰਦਰ ਇੱਕ ਆਜ਼ਾਦੀ ਦੀ ਅੱਗ ਬਲਦੀ ਹੈ ਨਾ, ਇਹਨੂੰ ਬੁਝਣ ਨਾ ਦਿਓ, ਧੁੱਖਦੀ ਰੱਖਿਓ। ਸਮਾਂ ਆਵੇਗਾ ਕਿ ਇਹ ਭਾਂਬੜ ਬਣਨਗੇ ਔਰ ਤੁਹਾਡਾ ਖੁਸਿਆ ਹੋਇਆ ਰਾਜ ਫਿਰ ਆ ਜਾਵੇਗਾ। ਗੁਰੂ ਪਿਆਰਿਓ, ਪਰ ਆਹ ਜਿਹੜੀਆਂ ਸਰਦਾਰਨੀਆਂ ਸਾਡੀਆਂ ਬੀਬੀਆਂ, ਇਹਨਾਂ ਦੀ ਕੁਰਬਾਨੀ ਦਾ ਜ਼ਿਕਰ ਕਰੀਏ ਤੇ ਕਿਆ ਅਥਾਹ ਉਹ ਸ਼ਰਧਾ ਦੇ ਨਾਲ ਉਹਦਾ ਸਿਰ ਝੁੱਕ ਜਾਂਦਾ ਹੈ। ਕਹਿੰਦਾ ਇਹ ਕੌਮ, ਜਿਸ ਕੌਮ ਦੀਆਂ ਬੀਬੀਆਂ ਏਦਾਂ ਦੀਆਂ ਦਲੇਰ ਹੋਣ, ਉਹਨਾਂ ਕੌਮਾਂ ਨੂੰ ਦਬਾਇਆ ਨਹੀਂ ਜਾ ਸਕਦਾ। ਤੇ ਭੈਣੋ, ਤੁਹਾਡਾ ਦਲੇਰ ਹੋਣਾ ਕੌਮ ਵਾਸਤੇ ਬੜਾ ਜ਼ਰੂਰੀ ਹੈ। ਤੁਸੀਂ ਦਲੇਰ ਰਹੋ, ਤੁਸੀਂ ਮਰਦ ਪੈਦਾ ਕਰੋ ਔਰ ਤੁਸੀਂ ਸੂਰਮੇ ਪੈਦਾ ਕਰ ਸਕਦੀਆਂ। ਗੁਰੂ ਮਹਾਰਾਜ ਕਿਰਪਾ ਕਰੇ, ਇਹਨਾਂ ਬੀਬੀਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਖੈਰ, ਬੀਬੀਆਂ ਨੂੰ ਜਦੋਂ ਆ ਕੇ ਦੱਸ ਦਿੱਤਾ ਨਾ, ਤੇ ਬੀਬੀਆਂ ਰੋਹ ਦੇ ਵਿੱਚ ਆ ਗਈਆਂ। ਸਰਦਾਰ ਬਹਾਦਰ ਸਿੰਘ ਦੀ ਸੁਪਤਨੀ ਹੱਥ ਦੇ ਵਿੱਚ ਲੈ ਕੇ ਤਲਵਾਰ ਤੇ ਕਹਿਣ ਸਾਰੀਆਂ ਨੂੰ ਵੰਗਾਰ ਕੇ ਕਹਿੰਦੀ ਆ, ਨੀ ਭੈਣੋ ਅੱਜ ਕੁਰਬਾਨੀਆਂ ਦਾ ਵਕਤ ਆ ਗਿਆ ਈ ਓ। ਤੇ ਗੁਰੂ ਪਿਆਰਿਓ, ਇੱਧਰ ਤਿਆਰੀਆਂ ਹੋ ਰਹੀਆਂ ਤੇ ਉੱਧਰ ਜ਼ਾਲਮਾਂ ਨੇ ਆ ਕੇ ਇਸ ਚਵਿੰਡੇ ਨਗਰ ਦੇ ਉੱਤੇ ਜਿਵੇਂ ਹਮਲਾ ਕਰ ਦਿੱਤਾ, ਉਸ ਵੇਲੇ ਦੀਆਂ ਸਤਰਾਂ ਢਾਡੀ ਜਿੱਤਾ।

ਅੱਜ ਦੇ ਮਜ਼ਬੂਨ ਦੇ ਵਿੱਚ ਕੌਮ ਦੀਆਂ ਬਹਾਦਰ ਬੀਬੀਆਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਗੁਰੂ ਪਿਆਰਿਓ, ਹਿੰਦੁਸਤਾਨੀਆਂ ਦੇ ਕੋਲ ਇੱਕੋ ਬੀਬੀ ਲਕਸ਼ਮੀ ਬਾਈ, ਲਕਸ਼ਮੀ ਬਾਈ, ਔਰ ਇਹ ਝਾਂਸੀ ਦੀ ਰਾਣੀ, ਉਹਨੂੰ ਆਖਿਆ ਜਾਂਦਾ ਸੀ ਝਾਂਸੀ ਦੀ ਰਾਣੀ, ਔਰ ਉਹਦਾ ਕੋਈ ਯੋਗਦਾਨ ਨਹੀਂ ਹੈ ਹਿੰਦੁਸਤਾਨ ਦੇ ਉਸ ਆਜ਼ਾਦੀ ਦੇ ਵਿੱਚ, ਪਰ ਅਗਲਿਆਂ ਨੇ ਇੱਕੋ ਹੀ ਬੀਬੀ ਨੂੰ ਇੰਨਾ ਕੁ ਪ੍ਰਚਾਰ ਦਿੱਤਾ, ਇੰਨੀਆਂ ਕੁ ਫਿਲਮਾਂ, ਤੇ ਹਰ ਭਾਰਤ ਦੇ ਬੱਚੇ ਦੀ ਜ਼ਬਾਨ ਦੇ ਉੱਤੇ ਝਾਂਸੀ ਦੀ ਰਾਣੀ, ਝਾਂਸੀ ਦੀ ਰਾਣੀ, ਝਾਂਸੀ ਦੀ ਰਾਣੀ ਅਗਲਿਆਂ ਨੇ ਲਿਆ ਕੇ ਰੱਖ ਦਿੱਤਾ। ਪਰ ਅਸੀਂ ਆਪਣੇ ਧਰਮ ਨੂੰ ਪ੍ਰਚਾਰ ਨਾ ਸਕੇ, ਅਸੀਂ ਮਾਤਾ ਭਾਗ ਕੌਰ ਵਰਗੀਆਂ ਬਹਾਦਰ ਯੋਧ, ਉਹਨਾਂ ਬੀਬੀਆਂ, ਬੀਬੀ ਹਰਸ਼ਰਨ ਕੌਰ, ਬੀਬੀ ਸਾਹਿਬ ਕੌਰ, ਮਾਤਾ ਗੁਜਰ ਕੌਰ, ਧਰਮ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇਣ ਵਾਲੀਆਂ ਦਾ ਅਸੀਂ ਦੱਸ ਨਾ ਸਕੇ। ਜੇ ਦੱਸਿਆ ਵੀ ਤੇ ਪਤਾ ਨਹੀਂ ਸਾਡੇ ਸੰਗਤ ਨੇ ਸਮਝ ਤੋਂ ਕਿਉਂ ਗੁਰੇਜ਼ ਕੀਤਾ। ਹੁਣ ਜੇ ਆਪਾਂ ਲਕਸ਼ਮੀ ਬਾਈ ਦੀ ਗੱਲ ਕਰੀਏ ਨਾ, ਝਾਂਸੀ ਦੀ ਰਾਣੀ ਦੀ ਗੱਲ ਕਰੀਏ, ਉਹ ਕੋਈ ਦੇਸ਼ ਲਈ ਨਹੀਂ ਸੀ ਲੜੀ। ਝਾਂਸੀ ਯੂਪੀ ਦੇ ਵਿੱਚ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ, ਔਰ ਉਹਨਾਂ ਦਾ ਉੱਥੇ ਰਾਜ ਸੀਗਾ ਗੋਰਿਆਂ ਦੇ ਟਾਈਮ ਦੇ ਵਿੱਚ। ਇਹਦਾ ਘਰ ਵਾਲਾ ਮਰ ਜਾਂਦਾ, ਜਦੋਂ ਤੱਕ ਉਹ ਮਰਦਾ ਉਦੋਂ ਤੱਕ ਇਹਦੇ ਘਰ ਦੇ ਵਿੱਚ ਕੋਈ ਨਿਆਣਾ ਨਹੀਂ ਸੀ, ਬੱਚਾ ਹੈ ਨਹੀਂ ਸੀਗਾ, ਔਰ ਇਹਨੇ ਇੱਕ ਬੱਚਾ ਅਡੋਪਟ ਕੀਤਾ ਵੀ ਇਹਨੂੰ ਮੈਂ ਆਪਣਾ ਰਾਜਾ ਬਣਾਵਾਂਗੀ। ਲੇਕਿਨ ਗੋਰਿਆਂ ਦੇ ਕਾਨੂੰਨ ਨੇ ਇਸ ਗੱਲ ਨੂੰ ਫਾਲੋ ਨਾ ਕੀਤਾ, ਕਹਿੰਦਾ ਨਹੀਂ ਤੁਸੀਂ ਆਪਣੇ ਘਰ ਵਾਲੇ ਦੇ ਜਿਉਂਦਿਆਂ ਇਹਨੂੰ ਅਡੋਪਟ ਕਰ ਲੈਂਦੇ ਤੇ ਫਿਰ ਤੇ ਅਸੀਂ ਮੰਨਦੇ ਸੀ, ਮਰੇ ਤੋਂ ਬਾਅਦ ਕੀਤਾ, ਅਸੀਂ ਨਹੀਂ ਇਹਨੂੰ ਅਡੋਪਟ ਨਹੀਂ ਕਰਾਂਗੇ। ਹੁਣ ਗੁਰੂ ਪਿਆਰਿਓ, ਛੋਟੀ ਜੀ ਇਹਦੀ ਰਿਆਸਤ ਸੀ, ਇਹਨੇ ਲੋਕਾਂ ਨੂੰ ਇਕੱਠੇ ਕੀਤਾ, ਗੋਰੇ ਨਹੀਂ ਮੰਨਦੇ, ਫਿਰ ਇਹ ਆਖਰ ਕਹਿੰਦੀ ਹੈ ਵੀ ਚਲੋ ਜੇ ਤੁਸੀਂ ਮੈਨੂੰ ਰਾਜ ਨਹੀਂ ਦੇਣਾ ਨਾ ਤੇ ਮੇਰੀ ਪੈਨਸ਼ਨ ਲਾ ਦਿਓ ਥੋੜ੍ਹੀ ਬਹੁਤੀ। ਤੇ ਹੁਣ ਗੋਰੇ ਦੀ ਪੈਨਸ਼ਨ ਦੇਣ ਤੋਂ ਵੀ ਇਨਕਾਰੀ ਹੋ ਜਾਂਦਾ, ਕਹਿੰਦੇ ਨਹੀਂ ਤੈਨੂੰ ਅਸੀਂ ਪੈਨਸ਼ਨ ਵੀ ਨਹੀਂ ਦੇ ਸਕਦੇ। ਕਹਿੰਦੀ ਮੈਨੂੰ ਥੋੜ੍ਹਾ ਬਹੁਤਾ ਇਲਾਕਾ ਹੀ ਦੇ ਦਿਓ, ਮੇਰਾ ਰੋਟੀ ਪਾਣੀ ਜੋਗਾ, ਕਹਿੰਦੇ ਤੈਨੂੰ ਉਹ ਵੀ ਨਹੀਂ ਮਿਲ ਸਕਦਾ। ਤੇ ਫਿਰ ਮਰੀ ਹੋਈ ਨੇ ਮਾੜੀ ਮੋਟੀ ਲੜਾਈ ਲੜੂਈ ਕਰੀ ਸੀ, ਉਹ ਵੀ ਕੈਦ ਕਰ ਲਈ ਸੀ, ਇੰਨਾ ਕਹਿ ਇਹਦਾ ਇਤਿਹਾਸ। ਪਰ ਜਿਹੜੀਆਂ ਸਾਡੀਆਂ ਕੌਮ ਦੀਆਂ ਬਹਾਦਰ ਬੀਬੀਆਂ ਜਿਨ੍ਹਾਂ ਨੇ ਧਰਮ ਦੀ ਖਾਤਰ ਅਨੋਖੇ ਪੂਰਨੇ ਪਾਏ, ਅੱਜ ਆ ਚਵਿੰਡੇ ਦੀਆਂ ਬੀਬੀਆਂ ਦਾ ਜ਼ਿਕਰ ਕਰ ਰਹੇ ਹਾਂ ਜੀ। ਹੁਣ ਗੁਰੂ ਪਿਆਰਿਓ, ਕੀ ਕਰੀਏ, ਭਾਗ ਕੌਰ ਸਾਡੀਆਂ ਬੀਬੀਆਂ ਦੇ ਵਿੱਚ ਸੀ, ਜਿਹੜੀਆਂ ਬੈਠੀਆਂ ਇਹਨਾਂ ਦੇ ਵਿੱਚ ਵੀ ਭਾਗ ਕੌਰ ਹੈ, ਪਰ ਸਾਡੀਆਂ ਭਾਗ ਕੌਰਾਂ ਨੇ ਤੇ ਅੱਜ ਗੁਰੂ ਪਿਆਰਿਓ ਟਿਕਟੋਕ ਦੇ ਉੱਤੇ ਮੂਵੀਆਂ ਬਣਾ ਬਣਾ ਕੇ ਆਪਣਾ ਤੇ ਕੌਮ ਦਾ ਜੱਖਣਾ ਪੱਟੀ ਪਈ ਆ। ਕਿਹੜੀਆਂ ਭਾਗ ਕੌਰ, ਕਿੱਥੋਂ ਭਾਗ ਕੌਰ ਅਸੀਂ ਲੱਭੀਏ, ਰੀਲਾਂ ਬਣਾ ਬਣਾ ਕੇ, ਚਿੱਟੇ ਸਿਰ ਦੇ ਵਾਲ ਹੁੰਦੇ ਆ ਜਦੋਂ ਬੀਬੀਆਂ ਰੀਲਾਂ ਬਣਾ ਰਹੀਆਂ ਹੁੰਦੀਆਂ ਤੇ ਉਹ ਕੌਮ ਨੂੰ ਸੇਧ ਨਹੀਂ ਹੁੰਦੀ, ਔਰ ਬੀਬੀਆਂ ਵੀ ਤੇ ਬਾਬੇ ਵੀ ਇਹ ਸਾਰਾ ਕੁਛ ਸਾਂਝਾ ਕੌਮ ਨਹੀਂ ਚੱਲਦਾ। ਗੁਰੂ ਮਹਾਰਾਜ ਕਿਰਪਾ ਕਰੇ, ਮੁਬਾਰਕ ਉਹਨਾਂ ਭੈਣਾਂ ਦੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਸਿੱਖੀ ਸਾਂਭਣ ਦਾ ਯਤਨ ਕੀਤਾ। ਅਸੀਂ ਦੇਖਦੇ ਹੁੰਦੇ ਹਾਂ ਗੁਰੂ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਸਿਰਾਂ ਦੇ ਉੱਤੇ ਜੂੜੇ ਰੱਖੇ ਆ, ਕੇਸ ਕੀਤੇ ਹੋਏ ਆ, ਔਰ ਉਹਨਾਂ ਨੂੰ ਸਿੱਖੀ ਦੇ ਵਿੱਚ ਲਿਆਂਦਾ ਹੋਇਆ। ਤੇ ਮੈਂ ਕਹਿੰਦਾ ਹੁੰਦਾ ਬੀਬੀਓ ਕੋਈ ਗੱਲ ਨਹੀਂ, ਅੱਜ ਜੇ ਤੁਹਾਡੇ ਇਹਨਾਂ ਦੇ ਬੱਚਿਆਂ ਦੇ ਡੈਡੀ ਹਲੇ ਮੋਨੇ ਆ ਨਾ ਤੇ ਕੋਈ ਗੱਲ ਨਹੀਂ, ਇਹਨਾਂ ਬੱਚਿਆਂ ਦੇ ਕੇਸ ਤੇ ਰੱਖੇ ਹੋਏ ਆ ਨਾ ਤੇ ਕੱਲ ਨੂੰ ਉਹਨਾਂ ਦੇ ਡੈਡੀ ਬੱਚਿਆਂ ਵੱਲ ਦੇਖ ਕੇ ਉਹ ਵੀ ਰੱਖ ਲੈਣਗੇ। ਇੱਕ ਚੰਗਾ ਉੱਦਮ ਹੈ ਉਹਨਾਂ ਸਤਿਕਾਰਯੋਗ ਭੈਣਾਂ ਦਾ ਜਿਹੜਾ ਸਿੱਖੀ ਨੂੰ ਸਾਂਭਣ ਦਾ ਯਤਨ ਕਰਦੀਆਂ। ਭੈਣੋ ਬਸ ਇਸੇ ਤਰ੍ਹਾਂ ਤੁਸੀਂ ਹਮਲੇ ਮਾਰਦੇ ਰਹੋ, ਇਹ ਸਮੇਂ ਆਉਂਦੇ ਜਾਂਦੇ ਬਦਲਦੇ ਰਹਿੰਦੇ ਆ। ਇਹ ਆ 1980 ਤੋਂ ਬਾਅਦ ਇੱਕ ਇੱਦਾਂ ਦੀ ਲਹਿਰ ਚੱਲੀ ਸੀ ਕਿ 92-95 ਤੱਕ ਹਰ ਪਿੰਡ ਦੇ ਵਿੱਚ ਤੁਹਾਨੂੰ ਕੋਈ ਮੋਨਾ ਨਹੀਂ ਸੀ ਲੱਭਦਾ ਹੁੰਦਾ, ਪਰ ਉਸ ਤੋਂ ਬਾਅਦ ਇੱਕ ਇੱਦਾਂ ਦੀ ਸਰਕਾਰ ਵੱਲੋਂ ਜਾਂ ਗਾਉਣ ਵਾਲੇ ਗਵਈਆਂ ਵੱਲੋਂ ਕੁਝ ਇੱਦਾਂ ਦੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਤੇ ਸਾਰੇ ਕੇਸਾਧਾਰੀ ਜਿਹੜੇ ਨੌਜਵਾਨ ਸੀ ਉਹ ਵੀ ਮੋਨੇ ਹੋ ਗਏ, ਤੇ ਆਉਣ ਵਾਲੀ ਜਿਹੜੀ ਪਨੀਰੀ ਸੀ ਨਾ ਉਹ ਵੀ ਬੱਚੀਆਂ ਨੇ, ਸਾਡੀਆਂ ਧੀਆਂ ਨੇ ਆਪਣੇ ਬੱਚਿਆਂ ਦੇ ਕੇਸ ਰੱਖਣ ਲਈ ਕੋਈ ਹਮਲਾ ਨਾ ਮਾਰਿਆ। ਅਸੀਂ ਵਿਦੇਸ਼ਾਂ ਵਿੱਚ ਦੇਖ ਰਹੇ ਹਾਂ ਕਿ ਸਾਡੀਆਂ ਸਤਿਕਾਰਯੋਗ ਭੈਣਾਂ, ਸਾਡੀਆਂ ਬੱਚੀਆਂ ਧੀਆਂ ਆਪਣੇ ਬੱਚਿਆਂ ਦੇ ਕੇਸ ਰੱਖ ਲਈਆਂ। ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਉੱਤੇ, ਤੁਹਾਡੇ ਹਿਰਦਿਆਂ 'ਚ ਸਿੱਖੀ ਬਚੀ ਰਹੇ, ਤੇ ਆਪਾਂ ਉਹਨਾਂ ਭੈਣਾਂ ਦੀ ਕੁਰਬਾਨੀ ਦਾ ਜ਼ਿਕਰ ਕਰ ਰਹੀਆਂ ਜਿਨ੍ਹਾਂ ਨੇ ਧਰਮ ਦੀ ਖਾਤਰ ਜੰਗਾਂ ਕੀਤੀਆਂ, ਯੁੱਧਾਂ ਕੀਤੀਆਂ, ਆਪਣਾ ਆਪ ਕੁਰਬਾਨ ਕਰਵਾ ਦਿੱਤਾ। ਤੇ ਇੱਦਾਂ ਦੀਆਂ ਵੀ ਭੈਣਾਂ ਨੇ ਕਦੀ ਪਤੀਆਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਕਦੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੀ ਘੇਰੇ, ਉਹ ਸ਼ੁਕਰ ਮੰਨ ਲੈਂਦੀਆਂ ਹੁੰਦੀਆਂ ਸੀ, ਦਾਤਾ ਤੇਰਾ ਸ਼ੁਕਰ ਹੈ ਤੇਰੇ ਲੇਖੇ ਵਿੱਚ ਲੱਗ ਗਿਆ, ਇਹ ਤੇਰਾ ਹੀ ਸੀ। ਅੱਜ ਬਹਾਦਰ ਸਿੰਘ ਦੀ ਸਰਦਾਰਨੀ ਜਿੰਨੀਆਂ ਮੇਲਣਾਂ ਆਈਆਂ ਹੋਈਆਂ ਵਿਆਹ ਦੇ ਵਿੱਚ ਉਹਨਾਂ ਨੂੰ ਇਕੱਠਿਆ ਕੀਤਾ, ਪਿੰਡ ਦੇ ਵਿੱਚ ਜਿੰਨੀਆਂ ਸਿੰਘਣੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ, ਤੇ ਸਾਰੀ ਆਉਣ ਵਾਲੀ ਜਿਹੜੀ ਆਪਤ ਸੀ ਉਹਦੇ ਬਾਰੇ ਜਾਣੂ ਕਰਵਾ ਤਾ। ਨਹੀਂ ਭੈਣੋ, ਆ ਲਾਗਲੇ ਪਿੰਡਾਂ ਦੇ ਵਿੱਚ
ਫੌਜਦਾਰ ਪੁਲਿਸ ਲੈ ਕੇ ਘੁੰਮ ਰਿਹਾ ਤੇ ਕਿਸੇ ਨੇ ਆਪਣੇ ਬਾਰੇ ਦੱਸ ਦਿੱਤਾ ਸੀ ਵੀ ਚਵਿੰਡੇ ਪਿੰਡ ਦੇ ਵਿੱਚ ਇਕੱਲੀਆਂ ਔਰਤਾਂ ਨੇ ਤੇ ਜਿੰਨੇ ਮਰਦ ਆ ਸਾਰੇ ਵਿਆਹਣ ਵਾਸਤੇ ਗਏ ਆ, ਗੁਆਂਢ ਗੁਆਂਢ ਦੇ ਪਿੰਡਾਂ ਦੇ ਵਿੱਚ ਉਹ ਵੀ ਮਰਦ ਵਿਆਹਣ ਵਾਸਤੇ ਗਏ ਹੋਏ ਆ, ਤੇ ਹੁਣ ਆਪਣੇ ਵਾਸਤੇ ਜਾਂ ਤੇ ਆਪਾਂ ਹਾਰ ਮੰਨ ਲਈਏ, ਆਪਾਂ ਉਹਨਾਂ ਪਾਪੀਆਂ ਦੀਆਂ ਗੁਲਾਮ ਬਣ ਕੇ ਆਪਣੀਆਂ ਇੱਜ਼ਤਾਂ ਲੁਟਾ ਲਈਏ, ਤੇ ਜਾਂ ਫਿਰ ਮਰਦਾਂ ਵਾਂਗ ਜਿੱਦਾਂ ਸਾਡੇ ਪਤੀ ਸਾਨੂੰ ਸਾਖੀਆਂ ਸੁਣਾਉਂਦੇ ਹੁੰਦੇ ਆ ਵੀ ਆਹ ਜੰਗ ਦੇ ਵਿੱਚ ਅਸੀਂ ਏਦਾਂ ਜਿੱਤੇ ਸੀ, ਆਹ ਏਦਾਂ ਦੁਸ਼ਮਣਾਂ ਦਾ ਉੱਤੇ ਹਮਲਾ ਕੀਤਾ ਸੀ, ਤੇ ਜਾਂ ਫਿਰ ਆਪਾਂ ਉਹਨਾਂ ਆਪਣੇ ਪਤੀਆਂ ਦੇ ਕੋਲੋਂ ਸੁਣੀਆਂ ਕਹਾਣੀਆਂ ਨੂੰ ਆਪਣੇ ਹਿਰਦਿਆਂ ਚ ਵਸਾ ਕੇ ਤੇ ਆਪਾਂ ਵੀ ਮਰਦਾਂ ਵਾਂਗ ਮਰ ਜਾਈਏ। ਜੇ ਆਪਾਂ ਸੁਨੇਹਾਂ ਭੇਜਦੀਆਂ ਆਪਣੇ ਘਰ ਵਾਲਿਆਂ ਨੂੰ ਤੇ ਉਹਨਾਂ ਵਾਸਤੇ ਵੀ ਮੁਸੀਬਤ ਬਣ ਜਾਵੇਗੀ, ਕਿਉਂਕਿ ਹਲੇ ਲੜਕੇ ਦਾ ਵਿਆਹ ਹੋਣਾ ਆ, ਸਾਰਾ ਕੁਝ ਜੇ ਕਿਤੇ ਵਿੱਚ ਛੱਡ ਕੇ ਆ ਗਿਆ ਇਹ ਬਦਸ਼ਗਨੀ ਹੋ ਸਕਦੀ ਹੈ, ਉਹਨਾਂ ਨੂੰ ਵਿਆਹ ਦੇਖਣ ਦਈਏ ਤੇ ਇੰਨਿਆਂ ਦੀ ਕਿਹੜੀ ਗੱਲ ਆ, ਇਹਨਾਂ ਨੂੰ ਆਪਾਂ ਸਾਂਭ ਲੈਣਾ। ਹੁਣ ਗੁਰੂ ਪਿਆਰਿਓ ਸਰਦਾਰਨੀ ਦੀ ਇੱਕ ਤਕਰੀਰ ਸੁਣ ਕੇ ਤੇ ਜਿੰਨੀਆਂ ਉੱਥੇ ਬੀਬੀਆਂ ਸਨ ਨਾ ਉਹ ਮਰ ਮਿਟਣ ਵਾਸਤੇ ਤਿਆਰ ਹੋਈਆਂ, ਕਹਿੰਦੀਆਂ ਭੈਣੇ ਰੋਕ ਮੈਂ ਵੀ ਆਪਣੇ ਘਰ ਵਾਲੇ ਦਾ ਬਰਛਾ ਲੈ ਆਵਾਂ, ਕੋਈ ਕਹਿੰਦੀ ਮੈਂ ਕਿਰਪਾਨ ਲੈ ਆਵਾਂ, ਕੋਈ ਕਹਿੰਦੀ ਮੈਂ ਤੀਰ ਕਮਾਨ ਲੈ ਆਵਾਂ। ਹੁਣ ਗੁਰੂ ਪਿਆਰਿਓ ਜਿਹਨਾਂ ਘਰਾਂ ਦੇ ਵਿੱਚ ਸ਼ਹੀਦਾਂ ਦੀਆਂ ਬਾਤਾਂ ਪੈਂਦੀਆਂ ਹੋਣ, ਮਰਦਾਂ ਦੀਆਂ ਗੱਲਾਂ ਹੁੰਦੀਆਂ ਹੋਣ, ਉਹਨਾਂ ਘਰਾਂ ਦੇ ਵਿੱਚ ਐਟੋਮੈਟਿਕ ਏਦਾਂ ਕਦੇ ਅਸਲੇ ਹੁੰਦੇ ਹੀ ਸੀ, ਇਹ ਤੀਰ ਕਮਾਨ ਉਹਨਾਂ ਦੇ ਘਰਾਂ ਦੇ ਵਿੱਚ ਹੁੰਦੇ ਸੀ, ਨੇਜੇ ਬਰਛੀਆਂ ਕਟਾਰਾਂ ਤਲਵਾਰਾਂ ਇਹ ਸਭ ਕੁਝ ਸਾਡੇ ਯੋਧਿਆਂ ਦੇ ਘਰਾਂ ਦੇ ਵਿੱਚ ਹੁੰਦਾ ਸੀ, ਤੇ ਉਹ ਬੀਬੀਆਂ ਥੋੜਾ ਬਹੁਤਾ ਚਲਾਉਣਾ ਵੀ ਜਾਣਦੀਆਂ ਸਨ, ਨਿੱਤ ਆਪਣੇ ਯੋਧਿਆਂ ਦੇ ਕੋਲੋਂ ਏਦਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਦੇ ਅੰਦਰਲਾ ਡਰਾਊਪੁਣਾ, ਬੀਬੀਆਂ ਵਾਲਾ ਦਿਲ ਨਹੀਂ ਸੀ ਮਰਦਾਂ ਵਾਲਾ ਦਿਲ ਉਹਨਾਂ ਦੇ ਅੰਦਰ ਜਿਹੜਾ ਸੀ ਉਹ ਆ ਚੁੱਕਾ ਹੈ। ਤੇ ਹੁਣ ਗੁਰੂ ਪਿਆਰਿਓ ਇੱਧਰ ਫੌਜ ਨੇ ਹਮਲਾ ਕਰ ਦਿੱਤਾ ਤੇ ਇਹ ਸਰਦਾਰਨੀ ਬਹਾਦਰ ਸਿੰਘ ਦੀ ਸਰਦਾਰਨੀ ਵਾਈਫ ਉਹਨਾਂ ਦੇ ਆਪਣੀਆਂ ਬੀਬੀਆਂ ਦੇ ਜਥੇ ਵੰਡ ਦਿੰਦੇ ਨੇ, ਹਰੇਕ ਗਲੀ ਦੇ ਵਿੱਚ ਪੰਜ ਪੰਜ ਸੱਤ ਸੱਤ ਬੀਬੀਆਂ, ਉਹਨਾਂ ਨੂੰ ਪਤਾ ਸੀ ਕਿ ਦੁਸ਼ਮਣ ਵੜੇਗਾ ਤੇ ਗਲੀ ਦੇ ਅੰਦਰ ਦੀ ਵੜੇਗਾ ਨਾ, ਤੇ ਉਹਨਾਂ ਨੂੰ ਆਪਾਂ ਗਲੀ ਚੋਂ ਅੰਦਰ ਹੀ ਨਹੀਂ ਆਉਣ ਦੇਣਾ। ਸਭ ਤੋਂ ਪਹਿਲਾਂ ਕੀ ਕੀਤਾ, ਜਿੰਨੇ ਬੱਚੇ ਸੀ ਛੋਟੇ ਛੋਟੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਹਵੇਲੀ ਦੇ ਵਿੱਚ, ਬਜ਼ੁਰਗ ਜਿਹੜੇ ਨਹੀਂ ਸੀ ਲੜ ਸਕਦੇ ਉਹ ਬਜ਼ੁਰਗ ਮਾਤਾਵਾਂ ਜਿਹੜੀਆਂ ਤਲਵਾਰ ਨਹੀਂ ਸੀ ਫੜ ਸਕਦੀਆਂ, ਇਹਨਾਂ ਸਾਰਿਆਂ ਨੂੰ ਬੱਚਿਆਂ ਦੇ ਨਾਲ ਇੱਕ ਹਵੇਲੀ ਦੇ ਵਿੱਚ ਡੱਕ ਦਿੱਤਾ ਤੇ ਨਾਲ ਕੁਝ ਬੀਬੀਆਂ ਦਾ ਪਹਿਰਾ ਲਾ ਦਿੱਤਾ ਵੀ ਦੁਸ਼ਮਣ ਕਿਤੇ ਸਾਡੇ ਬੱਚਿਆਂ ਤੇ ਬਜ਼ੁਰਗਾਂ ਦੇ ਉੱਤੇ ਹਮਲਾ ਨਾ ਕਰ ਦੇਣ। ਔਰ ਉਸ ਤੋਂ ਬਾਅਦ ਫਿਰ ਆਪ ਆਪਣੇ ਤੀਰ ਕਮਾਨ ਸਾਂਭ ਕੇ, ਤਲਵਾਰਾਂ ਨੇਜੇ ਤੇ ਬਰਛੇ ਕਿਰਪਾਨਾਂ ਸਾਂਭ ਕੇ, ਤੇ ਗੁਰੂ ਪਿਆਰਿਓ ਗਲੀਆਂ ਦੇ ਵਿੱਚ ਦੀ ਘੁੰਮ ਰਹੀਆਂ, ਗਲੀਆਂ ਦੇ ਵਿੱਚ ਦੀ ਗੇੜੇ ਕੱਢਦੀਆਂ ਵੀ ਦੁਸ਼ਮਣ ਕਿੱਥੋਂ ਦੀ ਆਉਂਦਾ ਤੇ ਅਸੀਂ ਉਹਨੂੰ ਕਿੱਦਾਂ ਰੋਕਣਾ। ਹੁਣ ਦੁਸ਼ਮਣ ਆ ਗਿਆ, ਹਮਲਾ ਕਰ ਦਿੱਤਾ ਹੈ, ਦੁਸ਼ਮਣ ਨੇ ਹਮਲਾ ਕਰ ਦਿੱਤਾ ਹੈ, ਤੇ ਗੁਰੂ ਪਿਆਰਿਓ ਉਹਨਾਂ ਦਾ ਹਮਲਾ ਕਰਨ ਦਾ ਕਾਰਨ ਵੀ ਇੱਥੇ ਕਿਹੜਾ ਕੋਈ ਮਰਦਿਆ ਕੋਈ ਬੰਦਾ ਤੇ ਅੰਦਰ ਹੈ ਨਹੀਂ ਲੜਨ ਵਾਲਾ, ਤੇ ਬੀਬੀਆਂ ਤੇ ਬੀਬੀਆਂ ਦੇ ਉੱਤੇ ਹੁਣ ਜ਼ੋਰ ਅਜ਼ਮਾਈ ਕਰਨ ਦੇ ਵਿੱਚ ਮਾੜੀ ਮੋਟੀ ਜੀ ਵੀ ਝਿਜਕ ਨਹੀਂ ਹੋਣੀ ਚਾਹੀਦੀ, ਬੀਬੀਆਂ ਤੇ ਬੱਚੇ ਕੀ ਕਰ ਲੈਣਗੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸ਼ੇਰਾਂ ਦੀਆਂ ਪਤਨੀਆਂ ਸ਼ੇਰਨੀਆਂ ਇਹ ਬਘਿਆੜਨਾ ਨੇ, ਇਹ ਪਾੜ ਕੇ ਰੱਖ ਦੇਣਗੀਆਂ ਤੁਹਾਨੂੰ। ਔਰ ਇਹ ਮਨ ਦੇ ਵਿੱਚ ਸੋਚ ਕੇ ਵੀ ਇਹਨਾਂ ਨੂੰ ਜਾਂਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਤੇ ਬੰਨ੍ਹ ਕੇ ਲਾਹੌਰ ਲੈ ਚੱਲਣਾ, ਇੰਨੀ ਮਨ ਵਿੱਚ ਸੋਚ ਕੇ ਇੱਕ ਗਲੀ ਦੇ ਵਿੱਚ ਦੀ ਜਦੋਂ ਅੰਦਰ ਵੜਨ ਲੱਗਿਆ ਨਾ, ਹਲੇ ਦੂਰ ਹੀ ਸੀ ਤੇ ਗੁਰੂ ਕੀਆਂ ਸਿੰਘਣਾ ਨੇ ਆਪਣੇ ਤੀਰ ਚਲਾ ਦਿੱਤੇ, ਕਮਾਨਾਂ ਦੇ ਵਿੱਚੋਂ ਖਿੱਚ ਖਿੱਚ ਕੇ ਕਈਆਂ ਦੀਆਂ ਹਿੱਕਾਂ ਦੇ ਵਿੱਚ ਦੀ ਪਾਰ ਲੰਘਾ ਦਿੱਤੇ। ਇਹ ਸਾਡੀਆਂ ਕੌਮ ਦੀਆਂ ਬੀਬੀਆਂ ਦੇ ਇਹ ਮਰਦਾਊਪਣੇ ਦੀਆਂ ਗੱਲਾਂ ਹੈ। ਬੀਬੀਆਂ ਲੜੀਆਂ ਮਰਦਾਂ ਵਾਂਗ ਲੜੀਆਂ, ਛਾਤੀ ਡਾਹ ਕੇ, ਔਰ ਉਹਨਾਂ ਨੇ ਤੀਰ ਕਮਾਨ ਚਲਾਏ, ਲਾਗੇ ਨਾ ਆਉਣ ਦਿੱਤੇ। ਤੇ ਗੁਰੂ ਪਿਆਰਿਓ ਜਦੋਂ ਦੂਸਰੇ ਪਾਸੇ ਨੂੰ ਘੁੰਮ ਕੇ ਆਉਂਦੇ ਆ ਤੇ ਉਧਰਲੇ ਪਾਸੇ ਫੇਰ ਗਲੀ ਦੇ ਮੋਹਰਲੇ ਪਾਸੇ ਬੀਬੀਆਂ ਫੇਰ ਪਹਿਰਾ ਦੇ ਰਹੀਆਂ, ਹੁਣ ਕਿਸੇ ਪਾਸੇ ਵੀ ਸੂਤ ਨਹੀਂ ਆਉਂਦਾ। ਤੇ ਸਤਸੰਗ ਜੀ ਇੱਕਦਮ ਦੁਸ਼ਮਣ ਜਿਹੜੇ ਆ ਇਹ ਹਮਲਾ ਕਰਨ ਦੀ ਵਿਉਂਤ ਬਣਾਉਂਦੇ ਆ, ਤੇ ਇੱਧਰ ਬੀਬੀਆਂ ਵੀ ਸੋਚਦੀਆਂ ਹੈ ਵੀ ਇਹਨਾਂ ਨੇ ਸਾਰਿਆਂ ਨੇ ਹੁਣ ਇੱਕਦਮ ਜਦੋਂ ਆਉਣਾ ਫਿਰ ਸਾਨੂੰ ਕੀ ਕਰਨਾ ਚਾਹੀਦਾ। ਤੇ ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਬੜੀ ਵਿਉਂਤ ਬਣਾਉਂਦੀ ਆ, ਕਹਿੰਦੀ ਇੱਕ ਗਲੀ ਦੇ ਵਿੱਚ ਬੀਬੀਆਂ ਜਿਹੜੀਆਂ ਪਾਸੇ ਹੋ ਜਾਓ, ਇੱਕ ਗਲੀ ਦਾ ਦਰਵਾਜ਼ਾ ਖੁੱਲ੍ਹਾ ਰਹਿਣ ਦਿੱਤਾ ਜਾਵੇ, ਔਰ ਇਸ ਗਲੀ ਦੇ ਲਾਗੇ ਜਿਹੜੀ ਕੰਧ ਆ ਕੋਠੇ ਆ ਉਹਦੀ ਪਨਾਹ ਲੈ ਕੇ ਉੱਪਰ ਬੈਠ ਜਾਵੋ। ਜਦੋਂ ਦੁਸ਼ਮਣ ਇਸ ਗਲੀ ਦੇ ਵਿੱਚ ਦੀ ਅੰਦਰ ਆਉਣ ਦੀ ਕੋਸ਼ਿਸ਼ ਕਰਨਗੇ, ਬਸ ਫਿਰ ਭੁੱਖੀਆਂ ਸ਼ੇਰਨੀਆਂ ਵਾਂਗ ਇਹਨਾਂ ਪਾਪੀਆਂ ਦੇ ਉੱਤੇ ਝੱਟ ਪਿਓ। ਹੁਣ ਇੱਕ ਪਾਸੇ ਗਲੀ ਦਾ ਦਰਵਾਜ਼ਾ ਖੁੱਲ੍ਹ ਗਿਆ, ਔਰ ਉਸ ਗਲੀ ਦੇ ਵਿੱਚੋਂ ਬੀਬੀਆਂ ਪਨਾਹ ਲੈ ਕੇ
ਆਪਣੀ ਸ਼ਿਸ਼ਤ ਬੰਨ੍ਹ ਕੇ ਮੋਰਚਾ ਬਣਾ ਕੇ ਬੈਠ ਗਈਆਂ ਇੱਕ ਕਮਰੇ ਦੇ ਵਿੱਚ, ਦਰਵਾਜ਼ਾ ਖੁੱਲ੍ਹਾ ਰੱਖ ਲਿਆ ਵੀ ਜਦੋਂ ਪਾਪੀ ਥੋੜ੍ਹਾ ਜਿਹਾ ਅੰਦਰ ਆਉਣਗੇ ਤੇ ਉਹ ਸਿੰਘਣੀਆਂ ਹਮਲਾ ਕਰਨਗੀਆਂ। ਬਿਲਕੁਲ ਉਸੇ ਤਰ੍ਹਾਂ ਹੋਇਆ, ਵਿਉਂਤ ਬੰਦੀ ਸਹੀ ਨਿਕਲੀ ਹੈ। ਇਸ ਗਲੀ ਦੇ ਵਿੱਚ ਦੇਖ ਲਿਆ ਵੀ ਇੱਥੇ ਕੋਈ ਬੀਬੀ ਹੈ ਨਹੀਂ। ਇਹਨਾਂ ਫੌਜ ਵਾਲਿਆਂ ਨੇ ਸੋਚ ਲਿਆ ਵੀ ਜਾਂ ਤੇ ਡਰਦੀਆਂ ਭੱਜ ਗਈਆਂ ਤੇ ਜਾਂ ਮਰ ਗਈਆਂ, ਔਰ ਉਹਨਾਂ ਦੀਆਂ ਲਾਸ਼ਾਂ ਧੂ ਕੇ ਉਹਨਾਂ ਦੇ ਨਾਲ ਦੀਆਂ ਅੰਦਰੇ ਲੈ ਗਈਆਂ ਤੇ ਹੁਣ ਇੱਥੇ ਨਹੀਂ ਇੱਥੋਂ ਦੀ ਚੱਲਦੇ ਆ। ਹੁਣ ਜਦੋਂ ਗੜੀ ਦੇ ਵਿੱਚ ਇਹਨਾਂ ਨੇ ਧਰਿਆ ਪੈਰ ਕਿ ਗੁਰੂ ਕੀਆਂ ਸਿੰਘਣੀਆਂ ਉਹਨਾਂ ਬੀਬੀਆਂ ਨੇ ਇਹਨਾਂ ਪਾਪੀਆਂ ਦੇ ਉੱਤੇ ਜਿਵੇਂ ਜ਼ੁਲਮ ਕੀਤਾ ਔਰ ਗੁਰੂ ਪਿਆਰਿਓ ਜਿਵੇਂ ਵਾਰ ਕੀਤਾ, ਉਸ ਵੇਲੇ ਦੀਆਂ 17

0: ਚੁਵਿੰਡੇ ਨਗਰ ਦੀਆਂ ਸਿੰਘਣੀਆਂ ਸਾਡੀ ਕੌਮ ਦੀਆਂ ਉਹ ਬਹਾਦਰ ਬੀਬੀਆਂ ਦੁਸ਼ਮਣ ਦੇ ਨਾਲ ਐਸੀਆਂ ਜੂਝੀਆਂ ਕਿ ਉਹਨਾਂ ਦੇ ਵਿੱਚੋਂ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੰਧ ਦਾ ਆਸਰਾ ਲੈ ਕੇ ਖੜੀਆਂ ਸਨ, ਜਦੋਂ ਦੁਸ਼ਮਣ ਲਾਗੇ ਆਇਆ ਤੇ ਗੁਰੂ ਪੈਰਿਓ ਤਲਵਾਰਾਂ ਲੈ ਕੇ ਭੁੱਖੀਆਂ ਸ਼ੇਰਨੀਆਂ ਵਾਂਗ ਟੁੱਟ ਪਈਆਂ। ਇਹਨਾਂ ਦੇ ਵਿੱਚ ਕੁਝ ਬੀਬੀਆਂ ਵੀ ਸ਼ਹੀਦ ਹੁੰਦੀਆਂ ਤੇ ਫਿਰ ਸ਼ਾਮਾਂ ਤੱਕ ਕਿਸੇ ਨੇ ਜਾ ਕੇ ਦੱਸ ਦਿੱਤਾ ਸਰਦਾਰ ਬਹਾਦਰ ਸਿੰਘ ਉਹਨਾਂ ਨੂੰ ਕਿ ਫੌਜਾਂ ਨਗਰ ਦੇ ਉੱਤੇ ਚੜ੍ਹ ਕੇ ਆ ਗਈਆਂ ਤੇ ਗੁਰੂ ਪਿਆਰਿਓ ਗੁਰੂ ਕੇ ਫੌਜ ਖਾਲਸੇ ਜਦੋਂ ਵਾਪਸ ਨਗਰ ਤੱਕ ਆਉਂਦੇ ਆ ਤੇ ਇਹਨਾਂ ਦਾ ਫੌਜਦਾਰ ਮੁਗਲਾਂ ਦਾ ਫੌਜਦਾਰ ਜਿਹੜੇ ਪੰਜ ਸੱਤ ਜਾਣੇ ਇਹਨਾਂ ਦੇ ਮਰੇ ਸੀ ਉਹਨਾਂ ਨੂੰ ਲੈ ਕੇ ਤੇ ਮੈਦਾਨ ਦੇ ਵਿੱਚ ਉਹ ਹਰਨ ਹੋ ਜਾਂਦਾ ਤੇ ਗੁਰੂ ਪਿਆਰਿਓ ਜਦੋਂ ਬੀਬੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹ ਹੌਸਲਾ ਕਿੱਥੋਂ ਪ੍ਰਾਪਤ ਕਰ ਲਿਆ ਤੇ ਬੀਬੀਆਂ ਨੇ ਇੱਕੋ ਹੀ ਗੱਲ ਮਾਣ ਨਾਲ ਆਖੀ ਸੀ ਕਿ ਮੇਰੇ ਸਰਦਾਰੋ ਜਿਸ ਕਲਗੀਆਂ ਵਾਲੇ ਪਾਤਸ਼ਾਹ ਦੇ ਖੰਡੇ ਦੀ ਬੋਲ ਤੁਸੀਂ ਛਕੀ ਹੈ ਨਾ ਅਸੀਂ ਵੀ ਉਹ ਹੀ ਛਕੀ ਸੀ। ਜਿਹੜਾ ਮਰਦਾਊਪੁਣਾ ਤੁਹਾਡੇ ਵਿੱਚ ਹੈ ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਵਿੱਚ ਵੀ ਭਰਿਆ ਸੀਗਾ। ਅਸੀਂ ਉਸ ਕਲਗੀਆਂ ਵਾਲੇ ਪਾਤਸ਼ਾਹ ਨੂੰ ਧਿਆ ਕੇ ਲੜੀਆਂ ਸੀ, ਉਹ ਸਾਡੇ ਅੰਗ ਸੰਗ ਰਿਹਾ ਸੀ ਤੇ ਨਾਲੇ ਤੁਹਾਡੇ ਕੋਲੋਂ ਨਿੱਤ ਤੁਹਾਡੀਆਂ ਬਹਾਦਰੀਆਂ ਦੀਆਂ ਗੱਲਾਂ ਸੁਣਦੀਆਂ ਤੇ ਅਸੀਂ ਕਿਉਂ ਨਾ ਬਹਾਦਰੀ ਨਾਲ ਲੜਦੀਆਂ। ਸੋ ਗੁਰੂ ਪਿਆਰਿਓ ਸਾਡੀ ਕੌਮ ਦੀਆਂ ਬੀਬੀਆਂ ਦੀ ਆਪਣੀ ਜਿੱਤੀ ਹੋਈ ਜੰਗ ਸੀ। ਸੋ ਉਹਨਾਂ ਕੌਮ ਦੀਆਂ ਬਹਾਦਰ ਬੀਬੀਆਂ ਦੇ ਸ਼ਹੀਦੀਆਂ ਜਿਹਨਾਂ ਪਾਈਆਂ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਕਰੋੜਾਂ ਕਰੋੜਾਂ ਵਾਰ ਨਮਸਕਾਰ ਤੇ ਗੁਰੂ ਪਿਆਰਿਓ ਜਿਹੜੀਆਂ ਸ਼ਹੀਦ ਹੋ ਗਈਆਂ ਸਨ ਉਹਨਾਂ ਨੇ ਬਾਕੀ ਸਾਰੇ ਨਗਰ ਨੇ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਬੜੇ ਮਾਣ ਦੇ ਨਾਲ ਸ਼ਾਹੂ ਸ਼ੌਕਤ ਦੇ ਨਾਲ ਸ਼ਹੀਦ ਹੋਈਆਂ ਬੀਬੀਆਂ ਦਾ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤਾ ਤੇ ਉਹ ਇਤਿਹਾਸ ਅੱਜ ਤੁਹਾਡੇ ਸੰਗਤਾਂ ਦੇ ਚਰਨਾਂ ਦੇ ਵਿੱਚ ਪੇਸ਼ ਕੀਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਗਿਆਨੀ ਪਰਮਜੀਤ ਸਿੰਘ ਜੀ ਹੁਣੀ ਆਪ ਨੂੰ ਸਰਵਣ ਕਰਾਉਣਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਸਤਨਾਮ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਯੁਰਾਗੀ ਸਿੰਘ 1 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਪਰਿਵਾਰ ਵਾਸਤੇ ਕਮੇਟੀ ਨੇ ਵੀਜ਼ਾ ਅਪਲਾਈ ਕੀਤਾ ਸੀ, ਪਰਿਵਾਰ ਨੂੰ ਵੀਜ਼ਾ ਨਹੀਂ ਮਿਲਿਆ। ਸੋ ਅੱਜ ਉਹਨਾਂ ਦੇ ਕਮੇਟੀ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਗਏ ਹਨ। ਹੁਣ ਉਹਨਾਂ ਦੇ ਨਿਮਿੱਤ ਰੱਖੇ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਪਹਿਲਾਂ ਲਾਣੀਆਂ ਬਾਣੀਆਂ ਦਾ ਪਾਠ ਸਰਵਣ ਕਰੀਏ, ਉਸ ਤੋਂ ਬਾਅਦ ਭੋਗ ਅਤੇ ਫਿਰ ਅੰਤਿਮ ਅਰਦਾਸ ਹੋਵੇਗੀ। ਆਓ ਬੜੇ ਪਿਆਰ ਨਾਲ ਗੁਰਬਾਣੀ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸਾ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆ, ਇੱਕ ਓਹੰਕਾਰ ਸਤਿਗੁਰ ਪ੍ਰਸਾਦ। ਧੰਨ ਸਰੰਦਾ ਸੱਚਾ ਪਾਤਸ਼ਾਹੂ, ਜਿਨ ਜਗ ਧੰਦੇ ਲਾਇਆ, ਮੋਹਲਤ ਪੁੰਨੀ ਪਾਏ, ਪਰਿਜਾਨੀ ਅੜਾ ਘੱਤ ਚਲਾਇਆ।

ਦੇ ਲਾਇਆ। ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ, ਐਥੈ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉਂ ਮਿਹਮਾਣਾ ਕਾਹੇ ਗਾਰਬ ਕੀਜਾ, ਜਿੱਤ ਸੇਵੀਆ।

ਸਾਰੂ ਜਲ ਥਲ ਮਹਿਲ ਰਾਵ ਰਹਿਆ ਸਾਚੜ ਸਿਰਜਣ ਹਾਰੂ ਸਾਚਾ ਸਿਰਜਣ ਹਾਰੂ ਅਲਖ ਪਾਰੂ ਤਾਂ ਕਾ ਅੰਤ ਨ ਪਾਇਆ ਆਇਆ ਤਿਨਕਾ ਸਿਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੂ ਜੋ ਤਿਸ ਭਾਵੈ ਸੁਮਰਾ ਸੋਧੀਐ ਹੀਲੜਾ ਇਹੋ ਸੰਸਾਰੂ ਨਾਨਕ ਕਰੁਨਾ ਬਾਬਾ ਜਾਣੀਐ ਜੇ ਰੁਵੈ ਲਾਏ ਪਿਆਰੂ ਵਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੂ ਰੋਵਣ ਸਗਲ ਬੇਕਾਰੂ ਗਾਫਲ ਸੰਸਾਰੂ ਮਾਇਆ ਕਾਰਨ ਰੂਵੈ ਚੰਗਾ ਮੰਦਾ ਕੇ ਸੂਜੈ ਨਾਹੀ ਇਹੋ ਤਨ ਇਵਹਿ ਖੂਵੈ ਇੱਥੇ ਆਇਆ ਸਭ ਕੋ ਜਸ ਹੇ ਕੂੜਾ ਕਰੋ ਹੰਕਾਰੋ

ਸਮਲਿਹਾ ਸਾਹਿਬ ਸਮਲਹਿ ਪੰਥ ਨਿਹਾਲੈ ਅਸਾਂ ਪੇ ਉੱਥੇ ਜਾਣਾ ਜਿਸ ਕਾ ਗਿਆ ਤਿੰਨ ਹੀ ਲੀਆ ਹੁਆ ਤਿਸੇ ਕਾ ਭਾਣਾ ਜੋ ਤਿੰਨ ਕਰ ਪਾਇਆ ਸੋ ਅੱਗੇ ਆਇਆ ਅਸੀਂ ਕੇ ਹੁਕਮ ਕਰਿਹਾ ਆਪ ਉਹ ਮਿਲ ਹੋ ਸਹੇਲੜੀਓ ਸੱਚੜਾ ਨਾਮ ਲਿਹਾ ਮਰਨ ਮੰਦਾ ਲੋਕਾ ਆਖੀਐ ਜੇ ਮਰ ਜਾਣ ਐਸਾ ਕੋਏ ਸੇਵ ਸਾਹਿਬ ਸਮਰਾਥ ਆਪਣਾ ਪੰਥ ਸੁਹੇਲਾ ਅੱਗੇ ਹੋਏ ਪੰਥ ਸੁਹੇਲ ਜਾਵਹੁ ਤਾਂ ਫਲ ਪਾਵਹੁ ਅੱਗੇ ਮਿਲੈ ਵਡਾਈ

ਬਣੇ ਹੈ। ਮਰਨ ਨ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ। ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ। ਸੂਰਹ ਸੇਈ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ ਪਤ ਸਿਉਂ ਜਾਵੈ ਆਗੈ ਦੁਖ ਨ ਲਾਗਹਿ। ਕਰ ਏਕ ਧਿਆਵੈ ਤਾਂ ਫਲ ਪਾਵਹਿ ਜਿਤ ਸੇਵੀਐ ਪਹੁ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ। ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ। ਨਾਨਕ ਕਿਸ

ਦੱਖਣੀ ਸੱਚ ਸਨੰਦਾ ਸੱਚਾ ਜਾਣੀਐ ਸਚੜਾ ਪਰਵਤਗਾਰੂ ਜਿਨ ਅਪੀਨੈ ਆਪ ਸਾਜਿਹਾ ਸਚੜਾ ਲੱਖ ਅਪਾਰੂ ਦੁਇ ਪੁਰ ਜੂੜ ਵਿਛੂੜਿਨ ਗੁਰਬਿਨ ਘੂਰ ਅੰਧਾਰੂ ਸੂਰਜ ਚੰਦ ਸਿਰ ਜਿਨ ਐਨ ਸਚਲਤਾ ਵਿਚਾਰੂ ਸਚੜਾ ਸਾਹਿਬ ਸੱਚ ਤੂੰ ਸਚੜਾ ਦੇਹ ਪਿਆਰੂ ਰਹਾਉ ਤੁਧ ਸਿਰ ਜਿਹੀ ਮੇਦਨੀ ਦੁੱਖ ਸੁਖ ਦੇਵਣ ਹਾਰੂ ਨਾਰੀ ਪੁਰਖ ਸਿਰ ਜਿਐ ਬਿਖ ਮਾਇਆ ਮੋਹ ਪਿਆਰੂ ਖਾਣੀ ਬਾਣੀ ਤੇਰੀਆ ਦੇਹ ਜੀਆ ਆਧਾਰੂ ਕੁਦਰਤ ਤਖਤ ਰਚਾਇਆ ਸੱਚ ਨਵੇੜ ਨਹਾਰੂ ਆਵਾਗਮਨ ਸਿਰਜਿਆ ਤੂੰ ਥਿਰ ਕਰਨੈ ਹਾਰੂ ਜੰਮਣ ਮਰਨ ਆਏ ਗਿਆ ਬਦਕ ਜੀਓ ਬੇਕਾਰੂ ਪੂਰੜਿਆ ਨਾਮ ਵਿਸਾਰਿਆ ਬੂਰੜੇ ਕਿਆ ਤਿਸ ਚਾਰੂ ਗੁਣ ਛੋੜ ਬਿਖ ਲਦਿਆ ਅਵਗਣ ਕਾਵਣ ਚਾਰੂ

ਕਰੂ ਜਮ ਮਾਰਗ ਪੰਥ ਨ ਸੁਜੇ ਉਜੜ ਅੰਧ ਗੁਬਰੂਆ ਨਾ ਜਾਲੇ ਪੋਥ ਲਾਇਆ ਨਾ ਭੋਜਨ ਪਰਕਾਰੂਆ ਭੋਜਨ ਪਾਉ ਨ ਠੰਡਾ ਪਾਣੀ ਨਾ ਕਾਪੜ ਸਿਗਾਰੂ ਗਲ ਸੰਗਲ ਸਿਰ ਮਾਰੇ ਉਬਹੋ ਨਾ ਦਿਸੈ ਕਰ ਬਾਰੋ ਇਬ ਕੇ ਰਾਹ

ਕੂੜ ਲੱਭ ਜਾਂ ਥਾਏ ਨ ਪਾਸੀ ਅੱਗੇ ਲਹਿ ਨ ਠਾਵ ਅੰਤਰ ਆਉ ਨ ਬੈਸੋ ਕਹੀਏ ਜਿਉ ਸੁਣਿਆ ਕੜਕਾਵ ਜੰਮਣ ਮਰਨ ਵੱਡਾ ਵਿਛੋੜਹਾ ਬਿਨਸੈ ਜਗ ਸਬਾਏ ਲਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਵਾਏ।

ਲੇਖ ਲਿਖਾਇਆ ਲਿਖੇੜਾ ਸਾਹਾ ਨਾ ਟਲ ਹੈ ਜਿਹੜਾ ਪੁਰਬ ਕਮਾਇਆ ਵੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿੱਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਸ਼ੀ ਮਤ ਭਇਆ ਮਨ ਹੋਸ਼ਾ ਗੁੜਸਾ ਮੱਖੀ ਖਾਇਆ ਨਾ ਮਰ ਜਾ ਦਿਆ ਕਲ ਭੀਤਰ ਨਾਂਗੋ ਬੰਧ ਚਲਾਇਆ।

0: ਮਨਸ ਜਾਣ ਰੋਵੈ ਸੱਚ ਸੰਭਾਲੇ ਪਹਿ ਰੋਵੈ ਗੁਣ ਸਾਰ ਸੰਭਾਲ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣ ਰੋਵੈ ਸੱਚ ਸੰਭਾਲੇ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੂ ਜਿਸ ਪਾਸ

ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੁ ਨਾਨਕ ਸੁਨਰੀ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰ

ਲੀਨ ਕਹੋ ਨਾਨਕ ਇਹ ਬਿਧ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ।

ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜੀਓ ਮੋਹਰੀ ਪੁੱਤ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਕਰ ਨਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਸਮੂਹ ਸੰਗਤਾਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀ ਕਾ ਪਾਵਨ ਗੁਰਵਾਕ ਹੈ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਆਪ ਜੀਆਂ ਦੇ ਬਖਸ਼ਿਸ਼ ਕੀਤੇ ਹੋਏ ਸਮੇਂ ਅਤੇ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ, ਰਾਗੀ ਭਾਈ ਸਤਨਾਮ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ, ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ, ਤਿਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਉਪਰੰਤ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਲਾਹਣੀਆਂ ਦੇ ਪਾਠ ਹੋਏ ਹਨ, ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ, ਰਾਮਕਲੀ ਸਾਧ ਜੀ ਕੇ ਪਾਠ, ਗੁਰਬਾਣੀ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ, ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਪੜ੍ਹੀ ਅਤੇ ਸੁਣੀ ਹੋਈ ਬਾਣੀ ਦਾ ਫਲ ਆਦੇਸ਼, ਕੀਤੀਆਂ ਹੋਈਆਂ ਸੇਵਾਵਾਂ ਦਾ ਫਲ ਆਦੇਸ਼, ਉਸ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ, ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਆਵਾਗਮਨ ਦੇ ਗੇੜ ਤੋਂ ਬਚਾ ਕੇ ਰੱਖਣਾ, ਸਮੂਹ ਪਰਿਵਾਰ ਅਤੇ ਸੰਗਤਾਂ ਨੂੰ
ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਕਿਰਪਾ ਕਰਨੀ, ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਸਦਾ ਅੰਗ ਔਰ ਸੰਗ ਸਹਾਈ ਹੋਣਾ, ਬੱਚਿਆਂ ਨੂੰ ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਦੇਸ਼ ਕੌਮ ਅਤੇ ਪੰਥ ਦੀ ਸੇਵਾ ਦੇ ਵਿੱਚ ਲਾਉਣਾ, ਗੁਰਮਤ ਗਾਡੀ ਰਾਹ ਦੇ ਪਾਂਧੀ ਬਣਾਉਣਾ, ਸੱਚੇ ਪਾਤਸ਼ਾਹ ਜੀਓ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤ।

0: فتح
1: ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਪਾ ਰਹੀ ਗੁਰੂ ਸਤਿਕਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੇਰੀ ਲਿਖਿਆ ਤੇਹਾ ਹੁਕਮ ਕਮਾ ਹੈ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਵਾਕਾਂ ਅਨੁਸਾਰ ਭਾਈ ਸਤਨਾਮ ਸਿੰਘ ਜੀ ਜੋ ਸਾਨੂੰ 1 ਅਗਸਤ ਨੂੰ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਹਮੇਸ਼ਾ ਦੇ ਲਈ ਇਸ ਦੀਵੀ ਵਿਛੋੜਾ ਦੇ ਗਏ ਸਨ, ਅੱਜ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਉਹਨਾਂ ਦੇ ਨਿਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਸੰਪੂਰਨ ਹੋਏ ਹਨ। ਅੰਤਮ ਅਰਦਾਸ ਹੋਈ ਹੈ। ਗੁਰੂ ਮਰਿਆਦਾ ਦੇ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਹਨ। ਸਮੁੱਚੇ ਹੀ ਰਾਗੀ ਜਥੇ ਬਾਬਾ ਰਵਿੰਦਰ ਸਿੰਘ ਜੀ ਅਤੇ ਬਾਬਾ ਰਣਜੀਤ ਸਿੰਘ ਜੀ ਸਾਰਿਆਂ ਨੇ ਇੱਕ ਪਰਿਵਾਰ ਦੀ ਤਰ੍ਹਾਂ ਸੰਗਤਾਂ ਨੇ ਮਿਲ ਕੇ ਇਸ ਸੰਸਕਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ, ਸ਼ਾਮਿਲ ਹੋਏ ਹੋ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਤਨਾਮ ਸਿੰਘ ਜੀ ਸਾਡੇ ਪਾਸ ਗੁਰੂ ਘਰ ਵਿੱਚ ਤਕਰੀਬਨ 1 ਜੁਲਾਈ ਤੋਂ ਕੀਰਤਨ ਦੀ ਸੇਵਾ ਨਿਭਾਉਣ ਦੇ ਲਈ ਆਏ ਸਨ, ਜੋ ਕਿ 1 ਅਗਸਤ ਵਾਲੇ ਦਿਨ ਸਵੇਰੇ ਉਹਨਾਂ ਦੀ ਆਸਾ ਦੀ ਵਾਰ ਦੀ ਡਿਊਟੀ ਸੀ। ਆਪਣੀ ਜਗ੍ਹਾ 'ਤੇ ਕਿਸੇ ਹੋਰ ਸਿੰਘ ਨੂੰ ਜਾਣ ਦੀ ਤਾਕੀਦ ਕੀਤੀ ਅਤੇ ਬਾਅਦ ਵਿੱਚ ਹੀ ਕੁਝ ਸਮੇਂ ਬਾਅਦ ਅਕਾਲ ਚਲਾਣਾ ਕਰ ਗਏ। ਭਗਤ ਕਬੀਰ ਜੀ ਦਾ ਬਾਣੀ ਵਿੱਚ ਉਚਾਰਦੇ ਹਨ, ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਭਾਈ ਸਤਨਾਮ ਸਿੰਘ ਜੀ ਪੰਜਾਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਰਹਿਣ ਵਾਲੇ ਸਨ। ਉਹਨਾਂ ਦਾ ਪਿੱਛੇ ਪਰਿਵਾਰ ਹੈ, ਉਹਨਾਂ ਦੀ ਪਤਨੀ ਸਰਦਾਰਨੀ ਮਨਜੀਤ ਕੌਰ, ਉਹਨਾਂ ਦਾ ਬੇਟਾ ਹੈ ਭਾਈ ਉਪਿੰਦਰ ਸਿੰਘ ਪ੍ਰੀਤ ਅਤੇ ਉਹਨਾਂ ਦੀ ਬੇਟੀ ਹੈ ਸਿਮਰਤ ਕੌਰ, ਜੋ ਵਿਆਹ ਦੇ ਯੋਗ ਹਨ। ਭਾਈ ਸਤਨਾਮ ਸਿੰਘ ਜੀ ਜਿੰਨੀ ਵਾਰੀ ਵੀ ਉਹਨਾਂ ਨਾਲ ਮਿਲਣਾ ਹੋਇਆ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਆਪ ਜੀ ਹਮੇਸ਼ਾ ਮਿਲਦੇ, ਖੁਸ਼ੀ ਦਾ ਚਿਹਰਾ ਹਮੇਸ਼ਾ ਹੀ ਰਹਿੰਦਾ। ਜਦੋਂ ਵੀ ਕੋਈ ਲੋੜ ਹੁੰਦੀ ਹਮੇਸ਼ਾ ਹੀ ਸੇਵਾ ਦੇ ਲਈ ਹਾਜ਼ਰ ਰਹਿੰਦੇ। ਆਪ ਇੱਕ ਬਹੁਤ ਹੀ ਵਧੀਆ ਸਿੰਘ ਸਨ। ਮਹਾਰਾਜ ਜੀ ਨੇ ਉਹਨਾਂ ਨੂੰ ਬਸ ਇੰਨੀ ਹੀ ਆਜੂ ਬਖਸ਼ੀ ਸੀ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਪਰਿਵਾਰ ਨੂੰ ਕੈਨੇਡਾ ਬੁਲਾਉਣ ਦੇ ਲਈ ਹਰ ਸੰਭਵ ਉਪਰਾਲੇ ਕੀਤੇ ਗਏ, ਪਰ ਪਰਿਵਾਰ ਨੂੰ ਵੀਜ਼ਾ ਨਾ ਮਿਲ ਸਕਿਆ। ਸਾਰਿਆਂ ਨੇ ਮਿਲ ਕੇ ਉਸ ਪਰਿਵਾਰ ਦੇ ਲਈ ਸਾਰੀਆਂ ਰਸਮਾਂ ਆਪ ਨਿਭਾਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਵਿੱਚ ਸ਼ਾਮਿਲ ਹੈ। ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉਹਨਾਂ ਦੇ ਨਿਮਿੱਤ ਸੰਗਤਾਂ ਨੇ ਵੱਲੋਂ ਗੁਰੂ ਘਰ ਵੱਲੋਂ ਉਪਰਾਲੇ ਕਰਕੇ ਤਕਰੀਬਨ 44,000 ਦੇ ਲਗਭਗ ਕੈਨੇਡੀਅਨ ਡਾਲਰ ਇਕੱਠੇ ਹੋਏ ਹਨ, ਜੋ ਗੁਰਮਤਾ ਕਰਕੇ ਬਾਅਦ ਵਿੱਚ ਪਰਿਵਾਰ ਦੇ ਲਈ ਭੇਜ ਦਿੱਤੇ ਜਾਣਗੇ। ਜਿਸ ਤਰ੍ਹਾਂ ਵੀ ਸੰਗਤਾਂ ਦੀ ਰਹਿ ਹੋ ਗਈ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਕੇ ਲੰਗਰ ਤਿਆਰ ਹਨ, ਆਪ ਜੀ ਕਿਰਪਾ ਕਰਕੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਪਾਠ ਦੇ ਭੋਗ ਪਾਏ ਜਾਣਗੇ, ਜੋ ਸਰਦਾਰ ਨਰਪੈਰ ਸਿੰਘ ਜੀ ਕਹਿਲੇ, ਜੋ ਸਾਨੂੰ ਪਿਛਲੇ ਸਾਲ ਤਕਰੀਬਨ 15 ਦਸੰਬਰ ਦੀ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਵਾਸੀ ਦੇ ਸੰਬੰਧ ਵਿੱਚ ਭੋਗ ਪਾਏ ਜਾਣਗੇ। ਬਾਪੂ ਜੀ ਨਰਪੈਰ ਸਿੰਘ ਜੀ ਬਹੁਤ ਹੀ ਇਸ ਗੁਰੂ ਘਰ ਵਿੱਚ ਸੇਵਾ ਕਰਦੇ ਸਨ, ਦਾਸ ਦਾ ਵੀ ਉਹਨਾਂ ਦੇ ਨਾਲ ਬਹੁਤ ਪਿਆਰ ਰਿਹਾ ਹੈ। ਇਸੇ ਸੇਵਾ ਨੂੰ ਅੱਗੇ ਤੋਰਦੇ ਹੋਏ ਉਹਨਾਂ ਦੇ ਪੁੱਤਰ ਸਰਦਾਰ ਰਾਜਵਿੰਦਰ ਸਿੰਘ ਜੀ ਕਹਿਲੇ ਅੱਜ ਗੁਰੂ ਘਰ ਦੇ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਹਨ। ਸਾਰਾ ਪਰਿਵਾਰ ਗੁਰੂ ਦਰਬਾਰ ਦੇ ਵਿੱਚ ਉਹਨਾਂ ਦੀ ਵਾਸੀ ਦੇ ਸੰਬੰਧ ਵਿੱਚ ਇਕੱਤਰ ਹੈ। ਹੁਣ ਬੇਨਤੀ ਕਰਦੇ ਹਾਂ ਗੁਰੂ ਘਰ ਦੇ ਗ੍ਰੰਥੀ ਭਾਈ ਰਵਿੰਦਰ ਸਿੰਘ ਜੀ ਹੁਣਾਂ ਨੂੰ ਕਿ ਪਾਠ ਦੇ ਭੋਗਾਂ ਦੀ ਸੇਵਾ ਨੂੰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ।

ਜਾਣ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇਹ ਭਜ ਮਨਾ ਭਾਉ ਨਿਧ ਉਤਰਹਿ ਪਾਰ ਸੁਖ ਦੁਖ

ਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨਰੇ ਮਨਾ ਹਰ ਭਾਵੈ ਸੋ ਹੋਏ ਜਗਤ ਪਿਖਾਰੀ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ।

ਖਉ ਖਟ ਔ ਭਵਰਾ ਨਦ ਗਾਏ ਅਸ਼ਟ ਮਾਲ ਕੋ ਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ।

ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਬਾਕਾਂ ਅਨੁਸਾਰ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਭੈ ਸਿੰਘ ਜੀ ਕਹਿਲੇ ਜੋ ਕਿ ਮਹਾਰਾਜ ਜੀ ਬਲਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਸਮੇਂ 'ਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਇਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਇਹਨਾਂ ਦੀ ਵਾਪਸੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਸਨ ਅਤੇ ਇਹਨਾਂ ਦੇ ਹੁਣ ਭੋਗ ਪਾਏ ਗਏ ਹਨ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਪਤਲੋਕ ਸਿੰਘ ਜੀ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਕਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ, ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਦੇ ਦਰ ਕਰ ਦੇ ਪ੍ਰੀਤਵਾਨ ਸੇਵਕ ਪਰਿਵਾਰ, ਭਾਈ ਰਾਜਵਿੰਦਰ ਸਿੰਘ ਜੀ ਕਹਿਲੇ ਅਤੇ ਤਿਨਾਂ ਦੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਓ, ਤਿਨਾਂ ਦੇ ਸਤਿਕਾਰਯੋਗ ਪਿਤਾ ਭਾਈ ਨਿਰਭੈ ਸਿੰਘ ਜੀ ਕਹਿਲੇ, ਤਿਨਾਂ ਦੀ ਬਰਸੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਦੀ ਅਰਦਾਸ ਹੈ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਅਤੇ ਸੁਣੀ ਹੋਈ ਬਾਣੀ ਦਾ ਫਲ ਆਦੇਸ਼ ਉਸ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਆਵਾਗਮਨ ਦੇ ਗੇੜ ਤੋਂ ਬਚਾ ਕੇ ਰੱਖਣਾ, ਮਾਤ ਲੋਕ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਿੱਛੇ ਸਮੂਹ ਪਰਿਵਾਰ ਅਤੇ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ, ਸਮੁੱਚੇ ਹੀ ਸੇਵਕ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰ ਵਿੱਚ ਪਰਸਪਰ ਪਿਆਰ ਬਖਸ਼ਿਸ਼ ਕਰਨਾ, ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ,
ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਦਿਨ ਦੁੱਗਣੀ ਰਾਤ ਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਮਾੜੀ ਭੈੜੀ ਸੰਗਤ ਨਸ਼ਿਆਂ ਵਿਸ਼ਿਆਂ ਵਕਾਰਾਂ ਮਾਇਆ ਦੇ ਛਲ ਛਿੱਦਰ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਲੈਣਾ, ਕਿਰਪਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਸਤਿਗੁਰੂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ। ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਦੀ ਅਰਦਾਸ ਹੈ। ਗੁਰਬਾਣੀ ਦੇ ਕੀਰਤਨ ਅਤੇ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਹਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰਨੀਆਂ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਰਦਾਰ ਨਿਰਭੈ ਸਿੰਘ ਜੀ ਕਹਿਲੇ, ਤਿਨ੍ਹਾਂ ਦੇ ਬਰਸੀ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਹੋ। ਮੈਂ ਬੇਨਤੀ ਕਰਾਂ ਗੁਰੂ ਘਰ ਦੇ ਚੇਅਰਮੈਨ ਸਰਦਾਰ ਰਣਵੀਰ ਸਿੰਘ ਜੀ ਪਰਮਾਰ ਹੋਰਾਂ ਨੂੰ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਉਪਰੰਤ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭੇ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਤਿ ਸਤਿਕਾਰਯੋਗ ਸਵਰਗਵਾਸੀ ਸਰਦਾਰ ਨਿਰਭੈ ਸਿੰਘ ਜੀ ਕਹਿਲੇ, ਜੋ ਪਿਛਲੇ ਸਾਲ ਵਿਛੋੜਾ ਦੇ ਗਏ ਸਨ, ਉਹਨਾਂ ਦੀ ਪਹਿਲੀ ਬਰਸੀ 'ਤੇ ਜੁੜ ਬੈਠੇ ਹਾਂ। ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਪਰਿਵਾਰ ਨੇ, ਭੋਗ ਪਾਏ ਗਏ ਨੇ, ਉਪਰੰਤ ਕੀਰਤਨ ਹੋਇਆ। ਕਿਉਂਕਿ ਦਾਸ ਦਾ ਵੀ ਸੰਬੰਧ ਇਸ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਦੇਰ ਤੋਂ ਹੈ। ਅੰਕਲ ਜੀ ਅਤੇ ਸਮੁੱਚਾ ਪਰਿਵਾਰ ਇਸ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਅਤੇ ਅੱਜ ਵੀ ਮੈਨੂੰ ਉਹਨਾਂ ਦਾ ਹੱਸਦਾ ਹੋਇਆ ਚਿਹਰਾ ਇੱਥੇ ਸੇਵਾ ਕਰਦਾ ਦੀਦਾ ਹੈ। ਬੜੇ ਹੀ ਪਿਆਰ ਦੇ ਨਾਲ ਮੈਂ ਉਹਨਾਂ ਦੇ ਕਦੀ ਚਿਹਰੇ 'ਤੇ ਗੁੱਸਾ ਨਹੀਂ ਸੀ ਦੇਖਿਆ। ਉਹਨਾਂ ਨੇ ਕਮੇਟੀ ਦੇ ਵਿੱਚ ਵੀ ਸਰਦਾਰ ਗੁਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਸੇਵਾ ਕੀਤੀ ਬੜੇ ਪਿਆਰ ਦੇ ਨਾਲ। ਸਾਰੀਆਂ ਸੰਗਤਾਂ ਨੂੰ, ਹਰੇਕ ਨੂੰ ਉਹਨਾਂ ਨੇ ਇੱਥੇ ਵੈਲਕਮ ਆਖਣਾ, ਲੰਗਰਾਂ ਵਿੱਚ ਸੇਵਾ ਕਰਨੀ, ਬਾਹਰ ਵੀ ਜੇ ਘਾਹ ਕੱਟਣ ਦੀ ਸੇਵਾ ਹੋਣੀ ਉੱਥੇ ਉਹਨਾਂ ਨੇ ਹੱਸ ਕੇ ਕਰਨੀ। ਕਿਉਂਕਿ ਰਾਜ ਦੱਸਦਾ ਹੁੰਦਾ ਵੀ ਸਪੋਰਟਸਮੈਨ ਰਹੇ ਨੇ, ਕਬੱਡੀ ਦੇ ਬਹੁਤ ਸੋਹਣੇ ਪਲੇਅਰ ਸੀਗੇ ਅਤੇ ਉਹ ਹੀ ਸਪੋਰਟਸਮੈਨ ਵਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਖੂਬੀਆਂ ਸੀ ਉਹ ਬਾਅਦ ਦੇ ਵਿੱਚ ਵੀ ਝਲਕਦੀਆਂ ਸੀ। ਇਹ ਨਹੀਂ, ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਬਹੁਤ ਵਧੀਆ ਸੰਸਕਾਰ ਦਿੱਤੇ। ਦੋਨੇ ਭਰਾ ਜਗਮੋਹਨ ਅਤੇ ਰਾਜ ਬੜੇ ਮਿਲਣਸਾਰ ਨੇ, ਮਿੱਠ ਬੋਲਣੇ ਨੇ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਖੜ੍ਹਨ ਵਾਲੇ ਨੇ। ਸੋ ਮੈਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਸੇਵਾਦਾਰਾਂ ਵੱਲੋਂ ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾ ਦੇ ਫੁੱਲ ਭੇਟ ਕਰਦਾ। ਸੱਚੇ ਪਾਤਸ਼ਾਹ ਕਿਰਪਾ ਕਰਨ ਪਰਿਵਾਰ 'ਤੇ, ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣ। ਸਮੁੱਚੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਸਮੁੱਚੇ ਸੇਵਾਦਾਰਾਂ ਦਾ, ਗ੍ਰੰਥੀ ਸਾਹਿਬਾਨਾਂ ਦਾ, ਹੋਰ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੁੜ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਗੁਰਜੀਤ ਸਿੰਘ ਜੀ, ਬੈਂਕਾ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਦੌਲਤਪੁਰ, ਭਾਈ ਗੁਰਦੀਪ ਸਿੰਘ ਦੀਪਾ ਹੇਰਾ ਅਤੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੀ ਯਾਦ ਵਿੱਚ ਰੱਖੇ ਸਹਿਜ ਪਾਠਾਂ ਦੇ ਭੋਗ ਸਵੇਰੇ 9:25 'ਤੇ ਮੇਨ ਹਾਲ ਵਿੱਚ ਆਰੰਭ ਹੋਣਗੇ। ਉਪਰੰਤ ਸਾਰਾ ਦਿਨ ਦੀਵਾਨ ਸਜਣਗੇ। ਆਪ ਜੀ ਨੇ ਸ਼ਹੀਦਾਂ ਦੀ ਯਾਦ ਵਿੱਚ ਇਹਨਾਂ ਵਿਸ਼ੇਸ਼ ਦੀਵਾਨਾਂ ਦੀ ਹਾਜ਼ਰੀ ਜ਼ਰੂਰ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ਼ਲੋਕ ਮਹੱਲਾ ਪਹਿਲਾ। ਦੁਖ ਦਾਦੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ।
1: ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ।
0: ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ।
1: ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ।
0: ਸੱਚਾ ਸਾਹਿਬ ਸਿਫਤ ਸਵਾਲੀ ਓਜਨ ਕੀਤੀ।

0: ਗਾਵਨ ਤਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ
1: ਗਾਵਨ ਤਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਗਾ ਸਵਾਰੇ
0: ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ
1: ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ
0: ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ
1: ਗਾਵਨ ਤਦਨੋ ਪੰਡਿਤ ਪੜਨ ਖੀਸਰ ਜੁਗ ਵੇਦਾ ਨਾਲੇ
0: ਗਾਵਨ ਤਦਨੋ ਮੋਹਣੀਆਂ ਮਨਮੋਹਨ ਸਿਰਗ ਮੱਛ ਪਿਆਲੇ
1: ਗਾਵਨ ਤਦਨੋ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ
0: ਗਾਵਨ ਤਦਨੋ ਜੋਧ ਮਹਾਬਲ ਸੂਰਾ ਗਾਵਨ

0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ
1: ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ
0: ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ
1: ਨਾਨਕ ਰਹਿਣ ਰਜਾਈ
0: ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ
1: ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ
0: ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾਓ
1: ਕਮਾਈ ਸਭ ਕੀਮਤ ਮਿਲ ਕੀਮਤ ਪਾਈ
0: ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ
1: ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀ ਵਡਿਆਈਆ
0: ਪਦਮਨ ਸਿੱਧੀ ਕਨੈਣਾ ਪਾਈਆ ਕਰਮ ਮਿਲੈ ਨਾ ਠਾਕ ਰਹਾਈਆ
1: ਆਖਣ ਵਾਲਾ ਕਿਆ ਵੇਚਾਰਾ ਸਿਫਤੀ ਪਰੇ ਤੇਰੇ ਭੰਡਾਰਾ
0: ਤੂੰ ਦੇਹ ਜਿਸਾ ਕਿਆ ਚਾਰਾ ਨਾਨਕ ਸੱਚ

0: ਸਾਚੇ ਨਾਮ ਕੀ ਤਿਲ ਵਡਿਆਈ, ਆਖ ਜਗੇ ਕੀਮਤ ਨਹੀਂ ਪਾਈ।
1: ਜੈਸਾ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਟ ਨਾ ਜਾਏ।
0: ਨਾ ਉਹ ਮਰੇ ਨਾ ਹੋਵੇ ਸੋਗ, ਦੇਦਾ ਰਹਿ ਨਾ ਚੁੱਕੇ ਭੋਗ।
1: ਹੋ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।
0: ਜਿਵੜੇ ਆਪ ਦੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।
1: ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾਰ ਸਮਾਤ।
0: ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ।
1: ਹਮ ਕੀੜੇ ਕਿਮ ਸਤ ਗੁਰ ਸੁਣਾਏ, ਕਰ ਦਿਆ ਨਾਮ ਪ੍ਰਕਾਸ।
0: ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਕਾਸ,
1: ਨਾਮ ਸਿਖਾਏ ਹਰ ਕੀ ਥਮਰੀ ਰਹਿ ਰਾਸ।
0: ਹਰਜਨ ਕੇਵਟ ਭਾਗ ਵਡੇਰੇ।

0: ਹਰ ਧਿਆਇਆ ਜੀਤ ਜਨ ਨਾਨਕ ਤਿਨ ਬਲ ਜਾਸੀ
1: ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ
0: ਤੇਰੇ ਭਗਤ ਤੇਰੇ ਭਗਤ ਸਲਾਹੰਤਰ ਜੀ ਹਰ ਅਨੇਕ ਅਨੇਕ ਅਨੰਤਾ
1: ਅਨੇਕ ਕਰੇ ਪੂਜਾ ਜੀ ਤਪ ਤਪ ਜਪੈ ਬੇਅੰਤਾ
0: ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ੍ਰ ਜੀ ਕਰ ਕਰਿਆ ਖਟ ਕਰਮ ਕਰੰਤਾ
1: ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖਿਆ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ
1: ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਜੋ ਕਰਤਾ ਸੋਈ
0: ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ।

0: ਸੋਈ ਜਨ ਜਾਣੈ ਹਰਗੁਣ ਸਦਹੀ ਆਖ ਵਖਾਣੈ
1: ਪਾਇਆ ਸਹਿਜੇ ਹੀ ਹਰ ਨਾਮ ਸਮਾਇਆ
0: ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ
1: ਗੁਰਮੁਖ ਪ੍ਰਗਟ ਹੋਏ
0: ਆਸਾ ਮਹੱਲਾ ਪਹਿਲਾ ਤਿਤ ਸਰਵੜੈ ਪਈ ਲੈਣੇ ਵਾਸਾ ਪਾਣੀ ਪਾਵਕ ਤਿਨਹੇ ਕੀਆ
1: ਚਲੈ ਹਮ ਦੇਖੈ ਤੈ ਡੂਬੀ ਲੈ
0: ਮਨ ਏਕ ਨਾ ਚੇਤ ਸਮੂਲ ਮਨਾ ਹਰ ਬਿਸਰਤ

0: ਹਮਾਰਾ
1: ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ
0: ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
1: ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ
0: ਸਭ ਗੁਣ ਸੁਖ ਦਿਓ ਸਤਰੰਗ ਕੋ ਬਲ ਮੋਹਤ ਕੀਓ
1: ਘਟ ਘਟ ਕੇ ਅੰਤ

0: ਤੇ ਬਦਲ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ
1: ਨਿਰੰਕਾਰ
0: ਨਿਰਭਕਾਰ ਨਿਰਲੰਬੇ ਆਦਿ ਅਨਿਲ ਅਨਾਦ ਅਸੰਭ
1: ਭੇਦਾ ਜਾਕੋ ਭੇਦ ਨ ਪਾਵਤ ਭੇਦਾ
0: ਆਕੋ ਕਰਭ ਆਹਨ ਅਨੁਮਾਨਤ ਮਹਾਮੂਰ ਕਛ

0: ਖੇਤ ਮੈਂ ਸਰੰਦਿਹਾਰੀ ਆਪ ਹਾਥ ਦਾ ਲਿਹੋ ਅਬਾਰੀ
1: ਸਭ ਠਰਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਚਾਈ
0: ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ
1: ਸਗਲ ਦੇਖੋ ਹਰਤਾ ਦੁਸ਼ਟ ਦੁਖੇਨ ਕੋ ਸ਼ੈ ਕਰਤਾ
0: ਸ੍ਰੀ ਅਸਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ
1: ਮਨ ਬਾਚ ਫਲ ਪਾਵੇ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ
0: ਸੁਨੈ ਗੁੰਗ ਜੋ ਯਾਹ

ਨਾ ਮਹਿਲਾ ਨਾ ਤੰਦੁਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਨਾ ਮਹਿਲਾ ਨਾ ਤੰਦੁਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿਜ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀਓ, ਇਹ ਸਨ ਦਸ਼ਮੇਸ਼ ਗੁਰਮਤਿ ਸੈਂਟਰ ਦੇ ਬੱਚੇ, ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਆਰਤੀ ਦਾ ਕੀਰਤਨ ਸਰਵਨ ਕਰਵਾਇਆ। ਹੁਣ ਭਾਈ ਤਰਲੋਕ ਸਿੰਘ ਜੀ ਪੋਟਾ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਸਰਵਨ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।